0: ਕਿਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਧਾਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋਧਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਲ ਅਨੇਕ ਅਸੰਖਾ, ਕੀਤੇ ਤੇਰੇ ਵਾਵਣਹਾਰੇ, ਕੀਤੇ ਤੇਰੇ ਰਾਗ ਭਰੀ ਸਿਉਂ ਕਹੀ ਹੈ, ਕੀਤੇ ਤੇਰੇ ਗਾਵਣਹਾਰੇ, ਗਾਵਨ ਤੁਧਨੋਂ ਪਵਨ ਪਾਣੀ ਦਾ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਨ ਤੁਧਨੋਂ ਚਿੱਤ ਗੁਪਤ ਲਿਖ ਜਾਣ ਨਾਉ, ਲਿਖ ਲਿਖ ਧਰਮ ਵਿਚਾਰੇ, ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ, ਗਾਵਣ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ, ਗਾਵਣ ਤੁਧਨੋ ਸਿੱਧ ਸਮਾਧੀ ਅੰਦਰ, ਗਾਵਣ ਤੁਧਨੋ ਸਾਧ ਵਿਚਾਰੇ, ਗਾਵਣ ਤੁਧਨੋ ਜਤੀ ਸਤੀ ਸੰਤੋਖੀ, ਗਾਵਣ ਤੁਧਨੋ ਵੀਰ ਕਰਾਰੇ, ਗਾਵਣ ਤੁਧਨੋ ਪੰਡਿਤ ਪੜਨ ਰੱਖੀ ਸਰ, ਜੁਗ ਜੁਗ ਵੇਦਾਂ ਨਾਲੇ, ਗਾਵਣ ਤੁਧਨੋ ਮੋਹਣੀਆ ਮਨ ਮੋਹਣ, ਸੁਰਗ ਮਛ ਪਾਇਆ ਲੈ, ਗਾਵਣ ਤੁਧਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ, ਗਾਵਣ ਤੁਧਨੋ ਜੋਧ ਮਹਾਂਬਲ ਸੂਰਾ, ਗਾਵਣ ਤੁਧਨੋ ਖਾਣੀ ਚਾਰੇ, ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ, ਸਹੀ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚੇਤਨ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ, ਹੈ ਪੀਓ ਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ, ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰ ਸੀ, ਫਿਰ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ ਰਹਾ, ਸਭ ਸੁਰਤੀ ਮੈਲ ਸੁਰਤ ਕਮਾਈ, ਸਭ ਕੀਮਤ ਮੈਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਦਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾਂ ਪੁਰਖਾਂ ਕੀਆਂ ਵਡਿਆਈਆ, ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕਰ ਹਾਈਆ,

ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਈ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆਪ ਤੇ ਵੜ ਤੇਰੀ ਦਾਤ ਜੈਨ ਦੈਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਹੈ ਤੇ ਕਮ ਜਾਤ ਨਾਨਕ ਨਾ ਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਾਉ ਹਰ ਜਨ ਕੇਵਡ ਭਾਗ ਵਡੇਰੇ ਜਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਲੈ ਤ੍ਰਿਪਤਾਸ ਹੈ ਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਹਰ ਹਰ ਜੀਉ ਪਰਿਆ ਸੈਲ ਪਥਰ ਮੈਂ ਜਨ ਤੋ ਪਾਏ ਦਾਂਕਾਰੀ ਜੀ ਕੋ ਆਗੈ ਕਰ ਤਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ ਹਰਿਆ ਰਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰ ਰਜਕ ਸੰਭਾਹੇ ਠਾਕੁਰ ਕਾਹੀ ਮਨ ਭਾਉ ਕਰਿਆ ਉਡੇ ਉੜਿਆ ਵੈਸੈ ਕੋਸਾਂ ਤਿਸ ਪਾਛੈ ਵਚਰੇ ਸ਼ਰਿਆ ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ

ਹਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰ

ਪ੍ਰਣਹਾਰ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਬੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਜੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ

ਸੁਖਵਾਸੀ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਨ ਕਾ ਭਉ ਸਭ ਵਿਵਾਸੀ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੈ ਹਰ ਪੂਜਾ ਜੀ ਤਪ ਤਪ ਹੈ ਜਪੈ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ

ਤੁਦ ਜੀ ਬੜੇ ਵਰਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਹਿ ਚਿਲ ਕਰਤਾ ਸੋਈ, ਤੁਦ ਆਪੇ ਪਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋਈ, ਤੁਦ ਆਪੇ ਸ੍ਰੇਸ਼ਟ ਸਭ ਉਪਾਈ ਜੀ, ਤੁਦ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣ ਹੋਈ। ਆਸਾ ਮਹੱਲਾ ਚੌਥਾ। ਤੂੰ ਕਰਦਸ ਜਿਆਰ ਮੈਡਾਂ ਸਾਈ, ਜੋ ਤੂੰ ਪਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਮ ਪਾਈ ਰਾਓ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰੀਆ

ਜੋਗੀ ਮੇਲ ਜਿਸਨੂੰ ਤੂੰ ਜਾਣਾ ਹੀ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੈ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ

ਤੇਗ ਨ ਮਾਨਿਓ ਸਿਮਰਤ ਸ਼ਾਸਤਰ ਭੇਦ ਸਭੈ ਬਹੁ ਭੇਦ ਕਹੇ ਹਮ ਏਕ ਨ ਜਾਣਿਓ ਸਰੀ ਅਸਬਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਦੋਹੇ ਬਖਾਨਿਓ ਦੋਹਰਾ

ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂਗਾ ਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੁਖ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹੀ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ

ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸਭਾ ਗਏ ਕਰ ਸਭਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਖ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਹ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੂਖ

ਗਿਆਨੀ ਸੁਣਤੇ ਪੁਨੀਤ ਕਹਿਤੇ ਪਵਿੱਤਰ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤੂ ਤਜੀ ਨਹਿ ਜਾਈ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਸਹਿ ਅਰਦਾਸ
1: ਸਮਰੇ ਸੁਤਰ ਤਾਰੀ ਸਤਿ ਹੋ।

ਗੁਰੂ ਗ੍ਰੰਥ ਜੀ ਮਾਨਿਓ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਬਾਰਾਂ ਮਹਾਮਾਝ ਮਹੱਲਾ ਪੰਜਵਾਂ, ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰੂ ਜੀ ਕੀ ਮਹੱਲਾ ਪਹਿਲਾ, ਸਤਿਗੁਰੂ ਪ੍ਰਸਾਦ। ਜੈ ਕਰ ਕੀਰਤਾਸੀ ਹੈ, ਕਰਦੇ ਗਾਵੇ ਵਿਚਾਰੋ, ਚਿਤ ਗਰ ਗਾਵੋ ਸੁਹਿਲਾ, ਸਿਰੇ ਸਿਰਜਣਹਾਰੋ ਸੁਮ ਗਾਵ ਹੋ, ਮੇਰੇ ਨਿਰਭਉ ਕਾ ਸੁਹਿਲਾ, ਹੋ ਵਾਰੀ ਜਿਤ ਸੁਹਿਲਾ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀ ਅੜੇ ਸੰਭਾਲੀ ਜਨਮ ਦੇ ਸਗਾ ਦੇਵਨਹਾਰ, ਤੇਰਾ ਦਾਨ ਕੀਮਤ ਨਾ ਪਵੇ, ਕਿਸ ਦਾਤੇ ਕਵਣ ਸਮਾਰ, ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਜਿਹ ਸੱਜਣ ਅਸੀਂ ਸੜੀਆਂ, ਜਾਂ ਹੋਵੇ ਸਾਹਿਬ ਸੁਮੇਲ, ਘਰ ਘਰ ਇਹੋ ਪਹੁੰਚਾ, ਸੜਦੇ ਨਿਤ ਪਵਾਨ, ਸਦਨਹਾਰਾ ਸਿਮਰੀਐ ਨਾਨਕ ਸੇ ਦੇਹ ਅਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋਵੇ ਸਨੇਕ, ਬਾਬਾ ਜੈ ਕਰ ਕਰਦੇ ਕਿਰਤ ਹੋਏ, ਸੋ ਘਰ ਰਾਖ ਵਡਾਈ ਤੋਇ ਰਹਾਉ। ਵਿਸ਼ਵੇ ਜਸਿਆਂ ਕੜੀਆਂ ਪਹਿਰਾਉ, ਫੇਤੀ ਵਾਰੀ ਮਹਾਵਾ, ਸੂਰਜੇ ਕੁਰਤ ਅਨੇਕ, ਨਾਨਕ ਕਰਤੇ ਕੇ ਚੇਤੇ ਵੇਸ, ਰਾਗ ਤਨਾਵ ਸ੍ਰੀ ਮਹੱਲਾ ਪਹਿਲਾ। ਗਗਨ ਮੈ ਥਾਲ ਰਵ ਚੰਦ ਦੀਪਕ ਬਣੀ, ਤਾਰਿਕਾ ਮੰਡਲ ਜਨਕ ਮੋਤੀ, ਰੂਪ ਮਾਲਿਆਨ ਲੋ ਪਵਨ ਚਵਰ ਕਰੇ, ਸਗਲ ਬਨ ਰਾਏ ਫੂਲਾਂ ਜੋਤੀ, ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਫੇਰੀ ਰਹਾਉ, ਸਹਿਸ ਤਬ ਨੈਨ ਨਨ ਨੈਨ ਹੈ ਤੋਏ ਕਾਉ, ਸਹਿਸ ਮੂਰਤ ਨਨਾਏ ਸੋਹੀ, ਸਹਿਸ ਪਦ ਬਿਮਲ ਨਾਨੇਕ ਪਦ ਗੰਧ ਵੈਨ, ਸਹਿਸ ਤਬ ਗਾਂਧੇ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ, ਹਾਰ ਚਰਨ ਕਵਲ ਮਕਰਾਂ ਦਿਲੋ ਵਿੱਚ ਮਨ ਵਨ ਜਨਮ ਹੋਇਆ ਹੀ ਪਿਆਸਾ, ਕਿਰਪਾ ਜਲ ਦੇਹੀ ਨਾਨਕ ਸਾਰੀ ਤੋ ਹੋਏ, ਜਾ ਤੇਰਾ ਨਾ ਹੀ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਾਨ ਹਾਰ ਲੇਵ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁੰਨ ਵੱਡਾ ਹੇ, ਕਰ ਡੰਡਾਓ ਤਪੁੰਨ ਵੱਡਾ ਹੀ ਰਹਾਓ, ਸਾਕਤ ਹਰ ਸਾਧਨਾ ਜਾਣਿਆ ਤਨ ਅੰਤਰ ਹੋ ਮੈਂ ਕੰਡਾ ਹੇ, ਜਿਉਂ ਜਿਉਂ ਚਲਹੇ ਜੁਬੈ ਦੁਖ ਪਾਵਹੇ, ਜਮਕਾਲ ਸਹਿਹੇ ਸਿਰ ਡੰਡਾ ਹੇ, ਹਰ ਜਨ ਹਰ ਹਰ ਨਾਮ ਸੁਮਾਣੀ, ਦੁਖ ਜਨ ਮਰਨ ਪਵ ਖੰਡਾਏ, ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾਏ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਬੜ ਵੱਡਾ ਹੇ, ਜਨ ਨਾਨਕ ਨਾਮ ਉਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ।

ਬਸਨ ਸੁਹੇਲਾ ਔਰ ਘਟੈ ਦਿਨ ਸ੍ਰਹਿਣਾਰੇ ਮਨ ਗੁਰਮਿਲ ਕਾ ਸੁਵਾਰੀ ਰਹਾਓ ਹੀ ਸੰਸਾਰ ਵਿਕਾਰ ਸੰਸੇ ਮਹਿ ਦਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵਹਿ ਰਾਸ ਗਦ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰਮੈ

ਅਸੀਂ ਹੈ ਸੁਖ ਮੰਗੇ ਮੂਹ ਕਉ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਆ ਗਏ।

नानक राम जय जय।

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions, please call 250-392-3874.
3: Thank you for listening to CISK Sikh Radio 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
4: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Asi bol rahe haan Gurdwara Western Singh Sabha Williams Lake BC Canada ton. ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3374। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3374। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
5: ਸਤਨਾਮ ਸ੍ਰੀ ਵਾਹਿਗੁਰੂ ਜੀਓ, ਆਸਾ ਸ੍ਰੀ ਕਬੀਰ ਜੀਓ ਕੇ ਤੇ ਪਦੇ 8-2-7-1-1। ਇੱਕ ਓਂਕਾਰ ਸਤਿਗੁਰ ਪ੍ਰਸਾਦ ਬਿੰਦ ਤੇ ਪਿੰਡ ਕੀ ਆਗਨ ਕੁੰਡ ਰਹਾਇਆ। ਤਿੰਨ ਤਿੰਨ ਪਦਿਆਂ ਦੀ ਸਮਾਪਤੀ ਵਾਲੇ ਪਹਿਲਾਂ 8 ਸ਼ਬਦ ਆਉਣਗੇ, ਇਸ ਤੋਂ ਅੱਗੇ 2-2 ਪਦਿਆਂ ਦੀ ਸਮਾਪਤੀ ਵਾਲੇ 3 ਸ਼ਬਦ ਆਉਣਗੇ, 4 ਜਨ ਪਦਿਆਂ ਦੀ ਸਮਾਪਤੀ ਵਾਲੇ 4 ਸ਼ਬਦ ਆਉਣਗੇ, 2-2 ਪਦਿਆਂ ਵਾਲੇ 3 ਤੇ 4 ਪਦਿਆਂ ਵਾਲੇ 4, ਸਾਰੇ 7 ਸ਼ਬਦ ਹੋਣਗੇ। ਸਾਰੇ ਸ਼ਬਦ 2-2 ਰੰਗ ਵਾਲੇ ਹੋਣਗੇ, ਇਸ ਕਰਕੇ 2-7 ਲਿਖਿਆ, 1-1। ਵਾਹਿਗੁਰੂ ਜੀ ਇੱਕ ਹਨ, ਓਂਕਾਰ ਪ੍ਰਕਾਸ਼ ਰੂਪ ਹਨ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਕੋਈ ਮਨੁੱਖ ਬੰਦਾ ਸੀ, ਸਾਰੀ ਉਮਰ ਉਹਦੀ ਵਿਹਾਰਾਂ 'ਚ ਲੰਘ ਗਈ, ਬੁੱਢਾ ਹੋ ਗਿਆ, ਕਿਸੇ ਸਮੇਂ ਵੀ ਪਰਮੇਸ਼ੁਰ ਨੂੰ ਯਾਦ ਨਹੀਂ ਕੀਤਾ, ਸਾਰੀ ਉਮਰ ਜਿੰਨੀ ਸੀ ਉਹਦੀ ਵਿਅਰਥ ਚਲੇ ਗਈ ਸੀ। ਉਹਨੂੰ ਸਿੱਖਿਆ ਦੇਣ ਵਾਸਤੇ ਭਗਤ ਜੀ ਕਿਰਪਾ ਕਰਦੇ ਆ, ਕਿਉਂਕਿ ਵੱਡੇ ਪੁਰਸ਼ਾਂ ਵਿੱਚ ਦਇਆ ਹੁੰਦੀ ਹੈ, ਉਹ ਦਇਆ ਕਰਕੇ ਜੀਵਾਂ ਦਾ ਭਲਾ ਕਰਨਾ ਚਾਹੁੰਦੇ ਆ। ਜੇ ਕਰਮ ਸਾਥ ਦੇ ਜਾਏ, ਨਾ ਕਰਮ ਸਹਾਇਤਾ ਕਰੇ, ਫਿਰ ਕਿਸੇ ਦੇ ਵੱਸ ਨਹੀਂ। ਬਿੰਦ ਤੇ ਜਿਹਨੇ ਪਿੰਡ ਕੀ ਆਗ ਨੂੰ ਕੁੰਡ ਰਹਾਇਆ, ਬਿੰਦ ਪਿਤਾ ਦੀ ਅੰਸ ਤੋਂ ਇਹ ਪਿੰਡ ਜਿਹੜਾ ਸਰੀਰ ਆ ਇਹ ਪੈਦਾ ਹੋਇਆ। ਅਗਨ ਕੁੰਡ ਮਾਤਾ ਦਾ ਜਿਹੜਾ ਉਦਰ ਆ, ਜਿਸ ਅਹੰਕਾਰ ਨੇ ਮਾਤਾ ਪਿਤਾ ਦੀ ਅੰਸ਼ ਤੋਂ ਇਹ ਜਿਹੜਾ ਤੇਰਾ ਪਿੰਡ ਸਰੀਰ ਆ ਇਹਦੀ ਰਚਨਾ ਕੀਤੀ ਹੈ। ਅਗਨੀ ਦਾ ਕੁੰਡ ਇਹਨੇ ਤਲਾ ਕੀ ਹੈ, ਮਾਤਾ ਦਾ ਪੇਟ ਜਿਹੜਾ ਉਹਦੇ 'ਚ ਇਹਨੂੰ ਟਿਕਾ ਕੇ ਰੱਖਿਆ ਹੈ। 10 ਮਾਸ ਮਾਤਾ ਉਦਰ ਰੱਖਿਆ, ਬਹੁਤ ਲਾਗੀ ਮਾਇਆ। ਫਿਰ 1-2 ਮਹੀਨਿਆਂ ਦੀ ਗੱਲ ਨਹੀਂ, ਪੂਰੇ 10 ਮਹੀਨਿਆਂ ਦੇ ਅੰਤਰਗਤ ਤੈਨੂੰ ਉਸ ਨਿਰੰਕਾਰ ਨੇ ਮਾਤਾ ਦੇ ਉਦਰ ਪੇਟ ਵਿੱਚ ਰੱਖਿਆ। ਉੱਥੇ ਤਾਂ ਤੂੰ ਨਿਰੰਕਾਰ ਨੂੰ ਚੇਤੇ ਕਰ ਰਿਹਾ ਸੀ, ਜਿਹਦੇ ਕਰਕੇ ਜਠਰਾਗ ਨੇ ਸਭ ਕੁਝ ਖਾਧਾ ਪੀਤਾ ਭਸਮ ਕਰਦੇ ਸੀ, ਤੇਰੀ ਰੱਖਿਆ ਕੀਤੀ। ਕਿ ਜਿਸ ਸਮੇਂ ਤੂੰ ਮਾਤਾ ਦੇ ਉਧਰ ਤੋਂ ਬਾਹਰ ਆਇਆ, ਫਿਰ ਉਹ ਮਾਇਆ ਦਾ ਐਸਾ ਬੁੱਲਾ ਪੈ ਗਿਆ, ਮਾਇਆ ਤੇਰੇ ਮਗਰ ਲੱਗ ਗਈ, ਉਹ ਪਰਮੇਸ਼ਰ ਜਿਹੜਾ ਉਹਨੂੰ ਤੂੰ ਭੁਲਾ ਦਿੱਤਾ। ਪ੍ਰਾਣੀ ਕਾਹੇ ਕੋ ਲੋਹ ਲਾਗੇ ਰਤਨ ਜਨਮ ਖੋਇਆ, ਹੇ ਗੁਰੂ ਪਿਆਰਿਆ ਕਾਹਦੇ ਵਾਸਤੇ ਤੂੰ ਦੁਨੀਆਂ ਦੇ ਪਦਾਰਥਾਂ ਦੇ ਲੋਭ ਵਿੱਚ ਲੱਗ ਕੇ ਜਿਹੜਾ ਰਤਨ ਹੀਰੇ ਵਰਗਾ ਬੜਾ ਅਮੋਲਕ ਜਨਮ ਸੀ ਉਹਨੂੰ ਵਿਅਰਥ ਗਵਾ ਲਿਆ ਹੈ। ਪੂਰਵ ਜਨਮ ਕਰਮ ਭੂਮ ਬੀਜ ਨਾ ਹੀ ਬੋਇਆ ਰਹਾ, ਪੂਰਵ ਦੇ ਕਰਮਾਂ ਕਰਕੇ ਤੈਨੂੰ ਜਨਮ ਭੂਮ ਇਹ ਮਨੁੱਖ ਸਰੀਰ ਰੂਪੀ ਜਿਹੜੀ ਭੂਮੀ ਧਰਤੀ ਮਿਲੀ ਹੈ, ਇਸ ਵਾਸਤੇ ਤੂੰ ਸ੍ਰੇਸ਼ਟ ਜਿਹੜਾ ਨਾਮ ਰੂਪੀ ਬੀਜ ਸੀ ਉਹਨੂੰ ਬੀਜਿਆ। ਇਹ ਕਰਮ ਭੂਮੀ ਭਾਵ ਭਾਰਤ ਖੰਡ ਦੀ ਜਿਹੜੀ ਧਰਤੀ ਹੈ, ਪਿਛਲੇ ਜਿਹੜੇ ਪੁੰਨ ਕਰਮ ਹੁੰਦੇ ਆ ਇੱਥੇ ਤੂੰ ਇਹ ਮਾਨਸ ਦੇ ਨੂੰ ਪਾ ਕੇ ਜਨਮ ਧਾਰਿਆ, ਜਿਹੜਾ ਸ੍ਰੇਸ਼ਟ ਚੰਗੇ ਕਰਮਾਂ ਦਾ ਬੀਜ ਸੀ ਉਹ ਨਹੀਂ ਤੂੰ ਬੀਜਿਆ, ਮਾੜੇ ਕੰਮੇ ਕਰਦਾ ਰਿਹਾ, ਰਹਾਓ ਵਿਸਰਾਮ ਦੇ ਕੇ ਰਤਨ ਕਰਦੇ ਹਾਂ। ਬਾਲਕ ਤੇ ਬਿਰਧ ਪਿਆ ਹੋਣਾ ਸੋ ਹੋਇਆ, ਪਹਿਲਾਂ ਬਾਲ ਅਵਸਥਾ ਸੀ, ਜਵਾਨੀ ਵੀ ਚਲੇ ਗਈ, ਜਵਾਨੀ ਨੇ ਬਾਲ ਅਵਸਥਾ ਨੂੰ ਖਾ ਲਿਆ, ਜਵਾਨੀ ਨੂੰ ਬੁਢਾਪੇ ਨੇ ਖਾ ਲਿਆ, ਹੁਣ ਜਿਹੜਾ ਹੁਣ ਉਹ ਤੋਂ ਹੋ ਗਿਆ ਭਾਵ ਕੀ ਹੈ ਇਵੇਂ ਉਮਰ ਗਵਾ ਲਈ, ਤੇਰਾ ਜਿਹੜੀ ਮੌਤ ਦੇ ਦਿਨ ਨੇੜੇ ਆ ਗਏ ਹਨ। ਜਾ ਜਮ ਆਏ ਝੋਟ ਪਕੜਿਆ ਤਬ ਹੈ ਕਾਹੇ ਕਾਹੇ ਰੋਇਆ, ਜਦੋਂ ਜਮ ਰਾਜਾ ਨੇ ਆ ਕੇ ਤੈਨੂੰ ਝੋਟ ਮੈਨੂੰ ਝਾਟਿਆ ਜੁੰਡਿਆਂ ਤੋਂ ਕੇਸਾਂ ਤੋਂ ਫੜ ਲਿਆ ਤੇ ਤੂੰ ਰੋਏਗਾ। ਜਮ ਕਹਿਣਗੇ ਹੁਣ ਕਿਉਂ ਰੋਨਾ, ਹੁਣ ਕਹਿੰਦਾ ਸੋਚੇਗਾ ਤੇ ਮੈਨੂੰ ਸਮਾਂ ਤਾਂ ਮਿਲਿਆ ਸੀ, ਮੈਂ ਭਜਨ ਜਨਮ ਭਜਨ ਜਿਹੜਾ ਸੀ ਉਹਦਾ ਕੀਤਾ ਨਹੀਂ, ਜਨਮ ਵਿਅਰਥ ਗਵਾ ਲਿਆ, ਭਜਨ ਸਿਮਰਨ ਤੋਂ ਬਿਨਾਂ ਜਨਮ ਵਿਅਰਥ ਗਵਾ ਲਿਆ, ਕਿਉਂ ਦਾ ਸਿਮਰਨ ਕੀਤਾ। ਫਿਰ ਕਹਿੰਦੇ ਕਿ ਇਸ ਵੇਲੇ ਕਾਹੇ ਕੀ ਹੋਇਆ, ਹੁਣ ਤਾਂ ਰੋਣਾ ਹੀ ਹੋਏਗਾ, ਸਮਾਂ ਤਾਂ ਹੱਥੋਂ ਲੰਘ ਗਿਆ, ਤਬ ਇਹ ਕਾਹੇ ਰੋਇਆ, ਹੁਣ ਕਹਿੰਦੇ ਰੋ ਕੇ ਕੀ ਕਰੇਗਾ, ਉਹ ਸਮਾਂ ਬੀਤ ਗਿਆ। ਜੀਵ ਨੇ ਕੀ ਆਸ ਕਰਿਆ ਜਮ ਨੇ ਹਾਰਿਆ ਸਾਸਾ, ਹੇ ਪੁਰਸ਼ਾ ਹੁਣ ਤੂੰ ਜੀਉਣ ਦੀ ਆਸ ਕਰਨਾ, ਬਹੁਤ ਚਿਰ ਜਿੰਦਾ ਰਹਾਂ, ਦਵਾਈਆਂ ਖਾਣਾ ਕੀ ਕੁਝ ਕਰਨਾ, ਜਮ ਜਿਹੜਾ ਤੇਰੇ ਸਵਾਸਾਂ ਨੂੰ ਦੇਖ ਰਿਹਾ, ਕਦੋਂ ਇਹਦੇ ਸਵਾਸ ਮੁੱਕਣ ਅਤੇ ਇਹਨੂੰ ਫੜ ਕੇ ਮੈਂ ਲੈ ਜਾਵਾਂ, ਉਹ ਤੇਰੇ ਸਵਾਸ ਪੀਣ ਰਿਹਾ ਹੈ। ਬਾਜੀ ਮੇਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ, ਪੱਗ ਜੀ ਕਹਿੰਦੇ ਜਿੰਨਾ ਵੀ ਸੰਸਾਰ ਆ, ਜਿਵੇਂ ਬਾਜੀਗਰ ਦੀ ਬਾਜੀ ਹੁੰਦੀ ਨਾ, ਖੇਲ ਹੁੰਦੀ ਹੈ, ਇਸ ਤਰ੍ਹਾਂ ਹੀ ਉਹ ਦੇਖਣ ਨੂੰ ਤਾਂ ਬਹੁਤ ਕੁਝ ਹੁੰਦਾ ਹੈਗਾ, ਝੂਠ ਪਸਾਰਾ ਹੀ ਹੈ, ਇਸ ਤਰ੍ਹਾਂ ਸੰਸਾਰ ਦੇਖਣ ਨੂੰ ਬੜਾ ਕੁਝ ਨਜ਼ਰ ਆ ਰਿਹਾ, ਇਹ ਬਾਜੀਗਰੀ ਖੇਲ ਵਾਂਗੂ ਝੂਠਾ, ਇਸ ਵਾਸਤੇ ਇਹ ਗੁਰਮੁਖਾ ਤੂੰ ਨਿਰੰਕਾਰ ਨੂੰ ਚੇਤੇ ਕਰਨ ਰੂਪੀ ਪਾਸਾ ਜਿਹੜਾ ਇਹਨੂੰ ਢਾਲਣਾ ਕਰ, ਇਹਦੇ ਤਿੰਨ ਗੁਣਾਂ ਰੂਪੀ ਪਾਸੇ ਨੂੰ ਢਾਲ ਕੇ ਸਤੋ ਰਜੋ ਤਮੋ ਤਿੰਨਾਂ ਗੁਣਾਂ ਤੇ ਉਹ ਰਹਿਤ ਹੋ ਜਾਏ, ਮਾਇਆ ਦੇ ਗੁਣ ਇਹਨਾਂ ਚੋਂ ਨਿਕਲ, ਨਿਰੰਕਾਰ ਨੂੰ ਚੇਤੇ ਕਰ, ਔਰ ਸੰਸਾਰ ਪਾਸੇ ਵੱਲੋਂ ਆਪਣੇ ਮਨ ਨੂੰ ਢਾਲ ਲਾ ਹਟਾ ਲਾ, ਨਿਰੰਕਾਰ ਨੂੰ ਚੇਤੇ ਕਰਨਾ ਕਰ। ਆਸਾ ਤਨ ਰਹਿਣੀ ਮਨ ਪੁਨਰਪ ਕਰ ਪਾਚੋ ਤਤ ਬਰਤ। ਕਬੀਰ ਸਾਹਿਬ ਦੇ ਪਰਿਵਾਰ ਚੋਂ ਕਿਸੇ ਕੰਨਿਆਂ ਦਾ ਵਿਆਹ ਸੀ, ਉਹ ਕਬੀਰ ਸਿੰਘ ਬੇਨਤੀ ਕਰਨ ਲੱਗੇ ਮਹਾਰਾਜ ਸਿੰਘ ਜੀ ਵਿਆਹ ਕਰ ਜਾਂ ਚਾਹੋ, ਭਗਤ ਜੀ ਕਹਿਣ ਲੱਗੇ ਸਾਡੇ ਘਰ ਤੋਂ ਸਾਡਾ ਵਿਆਹ ਹੋ ਰਿਹਾ, ਇਸ ਕਰਕੇ ਮੈਂ ਕੀ ਜਾਣਾ, ਰੂਪਾਂ ਕਲੰਕਾਰ ਦੁਆਰਾ ਇਹ ਵਿਆਹ ਦਾ ਸਾਰਾ ਰੰਗ ਢੰਗ ਦੱਸ ਰਿਹਾ ਕਿ ਵਿਆਹ ਦੇ ਸਮੇਂ ਕਿਸ ਤਰ੍ਹਾਂ ਹਾਂਜੀ ਕੱਪੜੇ ਕੁਪੜੇ ਰੰਗ ਬਿਰੰਗੇ ਪਾਉਂਦੇ ਆ, ਭਗਤ ਜੀ ਕਹਿ ਰਹੇ ਹਨ। ਤਨ ਰਹਿਣੀ ਮਨ ਪੁਨਰਪ ਕਰ ਪੰਚੋ ਤੱਤਵ ਰਾਤੀ, ਇਹ ਜਿਹੜਾ ਸਥੂਲ ਸਰੀਰ ਆ ਇਹਨੂੰ ਜਿਹੜਾ ਪੰਜਾਂ ਵਿਕਾਰਾਂ ਤੋਂ ਰਹਿਤ ਕਰਨਾ, ਇਹ ਕਹਿੰਦੇ ਰੰਗਣ ਵਾਲੀ ਰਹਿਣੀ ਮੈਨੇ ਅਸੀਂ ਮਟਕੀ ਬਣਾਈ ਹੋਈ, ਨਾਮ ਰੂਪੀ ਜਾਲਿਆ ਹਾਂਜੀ ਜਾਂ ਭਗਤੀ ਰੂਪੀ ਰੰਗ ਪਾ ਕੇ ਪੁੰਨ ਮੈਨੇ, ਫਿਰ ਇਹ ਜਿਹੜਾ ਮਨ ਰੂਪੀ ਵਸਤਰ ਹੈ ਇਹਨੂੰ ਹੋ, ਕਹਿੰਦੇ ਮੈਂ ਰੱਬ ਮੈਨੇ ਰੰਗਣਾ ਕੀਤਾ ਹੈ। ਪਾਚੋ ਹਾਂਜੀ ਪੰਜ ਜਿਹੜੇ ਸ੍ਰੇਸ਼ਟ ਕੌਣ ਮਹਾਂਪੁਰਖ ਜਿਹੜੇ ਤਤ ਮਿਥਿਆ ਝੂਠ ਦਾ ਸਤ ਅਸਥਾ ਵਿਚਾਰ ਕਰਨ ਵਾਲੇ ਹੈ, ਇਹ ਸਾਡੇ ਬਰਾਤੀ ਮੈਨੇ ਬਰਾਤੀ ਹੈ ਜਿਨੇਤੀਏ ਆਏ ਹੋਏ ਹੈ। ਆਰਾਮ ਰਾਏ ਸੋ ਭਾਵਰ ਲੈ ਹੋ ਆਤਮ ਤੇ ਰੰਗ ਰਾਤੀ, ਆਰਾਮ ਰਾਏ ਦਾ ਮਤਲਬ ਜਿਹੜਾ ਰਾਮ ਰਮਿਆ ਰਾਏ ਪ੍ਰਕਾਸ਼ ਰੂਪ ਨਿਰੰਕਾਰ ਉਹਦੇ ਨਾਲ ਮੈਂ ਭਾਵਰ ਮੈਨੇ ਹਾਂਜੀ ਭਾਵਰੀਆਂ ਫੇਰੇ ਲੈ ਰਹੀ ਔਰ ਜਾਗਰਤ ਸੁਪਨ ਸੁਖੋਪਤੀ ਇਹ ਜਿਹੜੀਆਂ ਤਿੰਨ ਅਵਸਥਾਵਾਂ ਤੋਂ ਹੁਣ ਮੈਂ ਲੰਘ ਗਿਆ ਔਰ ਚੌਥੀ ਲਾਭ ਜਿਹੜੀ ਹੈ ਉਹ ਕਿਹੜੀ ਹੈ ਤੁਰੀ ਆਪਾਂ ਗਿਆਨ ਭੂਮਿਕਾ ਉਹਦੇ ਵਿੱਚ ਮੇਰੀ ਜੀਵ ਆਤਮਾ ਚੱਲੀ ਹੈ ਆਤਮਾ ਮੈਨੇ ਜਿਹੜੀ ਬੁੱਧੀ ਹੈ ਉਸ ਨਿਰੰਕਾਰ ਦੇ ਰੰਗ ਪ੍ਰੇਮ ਵਿੱਚ ਰੰਗੀ ਹੋਈ ਹੈ ਉਸ ਆਤਮਾ ਦੇ ਰੰਗ ਵਿੱਚ ਮੇਰੀ ਬਿਰਤੀ ਰੰਗੀ ਹੋਈ ਹੈ ਰੰਗ ਚੜਿਆ ਹੋਇਆ ਗਾਵੋ ਗਾਓ ਗੌਰੀ ਦੁਲਹੀ ਮੰਗਲ ਸਾਰਾ ਔਰ ਪਿੱਛੇ ਜਿਹੜੇ ਤਤਵੇ ਅਤੇ ਗਿਆਨ ਮਹਾਤਮਾ ਰੂਪੀ ਜਨੇਤੀ ਕਹਿ ਕੇ ਆਏ ਇਸ ਵਾਸਤੇ ਇੱਥੇ ਇੱਕੋ ਜਿਹੀਆਂ ਸਖੀਆਂ ਨੂੰ ਕਥਨ ਕਰ ਰਹੇ ਹਨ ਇਹ ਦੁਲਹਨੀ ਇਹ ਪਿਆਰੀਓ ਸਖੀਓ ਤੁਸੀਂ ਆਪਸ ਵਿੱਚ ਮਿਲ ਕੇ ਉਹ ਜਿਹੜਾ ਸੁੰਦਰ ਸਰੂਪ ਨਿਰੰਕਾਰ ਉਹਦੇ ਮੰਗਲ ਅਚਾਰਾਂ ਨੂੰ ਖੁਸ਼ੀਆਂ ਦੇ ਗੀਤਾਂ ਨੂੰ ਗਾਓ ਗਾਉਣਾ ਕਰੋ ਗਾਉਣਾ ਕਰੋ ਤਥਾ ਇੰਦਰੀਆਂ ਨੂੰ ਕਹਿੰਦੇ ਇਹ ਮੇਰੀ ਇੰਦਰੀਓ ਤੁਸੀਂ ਮੰਗਲਾਚਾਰ ਖੁਸ਼ੀ ਦੇ ਗੀਤ ਗਾਉਣ ਵਾਲੀਆਂ ਹੋ ਕੇ ਗਾਉਣਾ ਕਰੋ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ ਰਾਮ ਕਿਉਂ ਮੇਰੇ ਹਿਰਦੇ ਰੂਪੀ ਘਰ 'ਚ ਰਾਜਾ ਰਾਮ ਨਿਰੰਕਾਰ ਰੂਪੀ ਮਾਲਕ ਆਏ ਇਸ ਕਰਕੇ ਉਹਨਾਂ ਨੇ ਬੜੀ ਕਿਰਪਾ ਕੀਤੀ ਹੈ ਨਾਭ ਕਮਲ ਮੈਂ ਬੇਦੀ ਰਚ ਲਏ ਬ੍ਰਹਮ ਗਿਆਨ ਔਰ ਉਚਾਰਾਂ ਨਾਭੀ ਕਮਲ ਔਰ ਜਿਹੜਾ ਨਿਰੰਕਾਰ ਨੂੰ ਪਰਾਬਾਣੀ ਦੁਆਰਾ ਪਰਿਪੂਰਨ ਜਾਣਿਆ ਇਹੀ ਕਹਿੰਦੇ ਜਿਵੇਂ ਹਿੰਦੂ ਮਤ ਵਿਆਹ ਕਰਦੇ ਬੇਦੀ ਰਚ ਲਏ ਬੇਦੀ ਰਚੀ ਹੋਈ ਹੈ ਨਾਭ ਕਮਲ ਦਾ ਅਰਥ ਹੈ ਧੁੰਦੀ ਇਸ ਕਰਕੇ ਕਹਿੰਦੇ ਬ੍ਰਹਮਾ ਦੀ ਭਗਵਾਨ ਦੀ ਨਾਭੀ ਪੁੱਤੀ ਹੋਈ ਹੈ ਇਸ ਵਾਸਤੇ ਕਹਿੰਦੇ ਕਿ ਬ੍ਰਹਮ ਗਿਆਨ ਸੰਬੰਧੀ ਜਿਹੜੇ ਬਚਨ ਉਚਾਰਨੇ ਹੈ ਇਹ ਅਸੀਂ ਗੋਤਰਾਚਾਰ ਪੜਿਆ ਹੈ ਜਿਹੜਾ ਉਹਦੇ ਨਾਲ ਅਭੇਦ ਹੋ ਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨਾ ਐਸੇ ਜਿਹੜੇ ਬਚਨ ਕਥਨ ਕਰਨੇ ਇਹ ਗੋਤਰਾਚਾਰ ਪੜਿਆ ਹੈ ਰਾਮ ਰਾਏ ਸੋ ਦੁਲਹੋ ਪਾਇਓ ਆਸਵਿਡ ਭਾਵੋ ਮਾਰਾ ਰਾਮ ਰਾਏ ਜਿਹੜਾ ਨਿਰੰਕਾਰ ਹੈ ਉਹਨੂੰ ਅਸੀਂ ਆਪਣਾ ਪਤੀ ਪਰਮੇਸ਼ਵਰ ਰੂਪ ਕਰਕੇ ਜਾਣਿਆ ਇਸ ਤਰ੍ਹਾਂ ਸਾਡਾ ਬਹੁਤ ਵੱਡਾ ਕਰਮ ਹੈ ਕਿਉਂਕਿ ਇਹ ਇੱਕ ਨਿਯਮ ਹੈ ਅਸੂਲ ਆ ਜੇ ਤਾਂ ਭਾਗ ਬਲੀ ਬਲ ਵਾਲੇ ਹੋਣ ਤਾਂ ਫਿਰ ਭਗਵਾਨ ਮਿਲਦਾ ਆ ਨਹੀਂ ਤਾਂ ਕਾਹਨੂੰ ਮਿਲਦਾ ਸੁਰ ਨਰਮੰਜਨ ਕੌਤਕ ਆਏ ਕੋਟ 33 ਹੋ ਜਾਂਦਾ ਸੁਰ ਮੈਨੇ ਉਹਨਾਂ ਕਰਮਾਂ ਨੂੰ ਕਰਕੇ ਜਿਹੜੇ ਸਵਰਗ 'ਚ ਪਹੁੰਚਦੇ ਨਾ ਉਹਨਾਂ ਨੂੰ ਸੁਰ ਕਹਿੰਦੇ ਕੋਟ 33 ਜਿਹੜੇ 33 ਕਰੋੜ ਅਜਾਨਾ ਮੈਨੇ ਅਜਾਨਾ ਅਜਾਨ ਸੰਗਿਆ ਵਾਲੇ ਦੇਵਤੇ ਜਿਹੜੇ ਬ੍ਰਹਮਾ ਦੇ ਨਾਲ ਪੈਦਾ ਹੋਏ ਦੇਵਤੇ ਮਨੁੱਖ ਮੁਨੀ ਅਤੇ ਜਨ ਇਹ ਸਾਰੇ ਕਹਿੰਦੇ ਸਾਡੇ ਕੌਤਕਾਂ ਨੂੰ ਦੇਖਣ ਵਾਸਤੇ ਆਏ ਆ ਅਤੇ ਘੋਰ ਕਲਯੁੱਗ ਦੇ ਵਿੱਚ ਜਿਸ ਨੇ ਮਨੁੱਖ ਜਨਮ ਨੂੰ ਪਾ ਕੇ ਥੋੜ੍ਹੀ ਉਮਰ ਆ ਕਲਯੁੱਗ ਦੀ ਪਰ ਫਿਰ ਵੀ ਆਪਣੇ ਮਨ ਨੂੰ ਮਹਾਰਾਜ ਦੇ ਚਰਨਾਂ ਨਾਲ ਜੋੜਿਆ ਅਤੇ ਇਸ ਕਲਯੁੱਗ ਦੇ ਵਿੱਚ ਅਭਿਆਸ ਕਰਕੇ ਸਰੂਪ ਗਿਆਨ ਨੂੰ ਪ੍ਰਾਪਤ ਕੀਤਾ ਹੈ ਔਰ ਬ੍ਰਹਮਾ ਨਾਲ ਪੈਦਾ ਹੋਣ ਵਾਲੇ 33 ਕਰੋੜ ਦੇਵਤੇ ਵੀ ਕਹਿੰਦੇ ਮੇਰੇ ਦਰਸ਼ਨ ਕਰਨ ਆਏ ਉਹ ਮੂੰਹੋਂ ਆਖਦੇ ਕੀ ਕਹਿੰਦੇ ਇਹ ਪੁਰਖ ਵੀ ਧੰਨ ਆ ਇਹਦਾ ਦਰਸ਼ਨ ਵੀ ਬੜਾ ਸ੍ਰੇਸ਼ਟ ਆ ਪੁੰਨਮਈ ਹੈ ਕਿਉਂਕਿ ਇਹਨੂੰ ਮਨੁੱਖ ਜਨਮ ਪਾ ਕੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਨਹੀਂ ਤਾਂ ਬਸ ਸਾਰੀ ਉਮਰ ਇਸ ਤਰ੍ਹਾਂ ਗੁਆ ਕੇ ਬੰਦਾ ਤੁਰ ਤਰ ਜਾਂਦਾ ਸੰਸਾਰ ਤੋਂ ਕੈਸ ਵੀਰ ਮੁਖ ਵਿਆਹ ਚੱਲੇ ਹੈ ਪੁਰਖੀ ਭਗਵਾਨ ਭਾਵ ਜੀ ਕਹਿੰਦੇ ਮੈਨੂੰ ਵਿਆਹ ਕੇ ਲੈ ਚੱਲੇ ਕੌਣ ਅਕਾਲ ਪੁਰਖ ਨਿਰੰਕਾਰ ਹਾਂਜੀ ਭਗਵਾਨ ਕਿਹਨੂੰ ਕਹਿੰਦੇ ਆ ਜਿਹੜਾ ਛੇ ਭਾਗਾਂ ਦੇ ਸਹਿਤ ਹੋਵੇ ਛੇ ਭਾਗਾਂ ਕਿਹੜੀਆਂ ਚਿੰਨ ਕਿਹੜੇ ਧਰਮ ਜਸ ਵੈਰਾਗ ਪੁਨ ਐਸ਼ ਵਰਜ ਸ਼੍ਰੇ ਵਿਗਿਆਨ ਇਹ ਘੱਟ ਭਗਾ ਸੁਪੰਨ ਜੋ ਕਹਿ ਤਾਂ ਭਗਵਾਨ ਜਸ ਐਸ਼ ਵਰਜ ਵੈਰਾਗ ਉਦਾਰ ਲਕਸ਼ਮੀ ਗਿਆਨ ਸੁਪੂਰਨ ਧਾਰ ਈਸ਼ਵਰ ਕੇ ਘੱਟ ਗੁਣ ਜੋ ਜਾਣ ਜਾਂਦੇ ਕਹੀਅਤ ਹੈ ਭਗਵਾਨ ਇਸ ਵਾਸਤੇ ਕਹਿੰਦੇ ਐਸਾ ਜਿਹੜਾ ਪਰਮੇਸ਼ਰ ਸੀ ਭਗਵਾਨ ਉਹਦੇ ਨਾਲ ਸਾਡਾ ਵਿਆਹ ਕੀ ਸਾਡਾ ਮਲਾਪ ਹੋ ਗਿਆ ਹੈ ਆਸਾ ਸੱਸ ਕੀ ਦੁਖੀ ਸਸਰ ਕੀ ਪਿਆਰੀ ਜੇਠ ਕੇ ਨਾਮ ਡਰ ਹੋ ਰਹੇ ਜਿਸ ਤਰ੍ਹਾਂ ਕਹਿੰਦੇ ਕੋਈ ਪ੍ਰਤੱਖ ਲੜਕੀ ਦੀ ਸ਼ਾਦੀ ਹੁੰਦੀ ਹੈ ਉਹ ਸਹੁਰੇ ਘਰ ਤੋਂ ਜਦੋਂ ਆਪਣੇ ਮਾਪਿਆਂ ਦੇ ਘਰ ਹੁੰਦੀ ਹੈ ਉਸ ਵੇਲੇ ਕੋਈ ਪਿਓ ਲੜਕੀਆਂ ਸਖੀਆਂ ਸਹੇਲੀਆਂ ਖੇਡਦੀਆਂ ਪੁੱਛਦੀਆਂ ਤੇਰੀ ਸੱਸ ਕਿਵੇਂ ਸਹੁਰਾ ਕਿਵੇਂ ਨਨਾਣ ਕਿਵੇਂ ਗੇਟ ਦੇ ਕੇ ਇਸ ਤਰ੍ਹਾਂ ਉਸ ਵੇਲੇ ਫਿਰ ਆਪਣਾ ਸਾਰਾ ਦੱਸਦੀ ਹੈ ਸਾਸ ਕੀ ਦੁਖੀ ਸਸਰ ਕਿਵੇਂ ਜੇਠ ਕੇ ਨਾਮ ਡਰ ਔਰ ਸਾਸ ਕੀ ਦੁਖੀ ਸਸਰ ਕੀ ਤੈਨੂੰ ਕਹਿੰਦੇ ਸੱਸ ਨੇ ਤਾਂ ਮੈਨੂੰ ਬੜਾ ਦੁੱਖ ਦਿੱਤਾ ਦੁਖੀ ਕੀਤਾ ਸਖੀਆਂ ਕਹਿਣ ਲੱਗੀ ਅਤੇ ਉਹਨੂੰ ਤੇਰਾ ਸਹੁਰਾ ਜਿਹੜਾ ਉਹ ਸਿੱਖਿਆ ਨਹੀਂ ਹੁੰਦਾ ਕਿ ਤੂੰ ਨੌ ਰਾਣੀ ਨੂੰ ਕਿਉਂ ਤੰਗ ਕਰਦੀ ਕਹਿੰਦੇ ਉਹ ਤਾਂ ਸਹੁਰੇ ਦੀ ਬੜੀ ਪਿਆਰੀ ਹੈ ਸਹੁਰਾ ਭਲਾਇਆ ਉਹ ਵਿਚਾਰਾ ਉਹਨੂੰ ਕਿਵੇਂ ਸਮਝਾ ਸਕਦਾ ਮੇਰਾ ਜਿਹੜਾ ਆਪਣਾ ਪਤੀ ਹੈ ਔਰ ਉਹਦਾ ਜਿਹੜਾ ਵੱਡਾ ਭਰਾ ਕੀ ਜੇਠ ਉਹ ਐਸਾ ਸਖ਼ਤ ਸੁਭਾਅ ਵਾਲਾ ਜੇ ਉਸੇ ਕੱਲ੍ਹ ਨੂੰ ਪੌੜੀਆਂ ਚੜ੍ਹਦਾ ਹੈ ਉਸੇ ਵੇਲੇ ਉਹਦਾ ਨਾਮ ਸੁਣ ਕੇ ਮਨ 'ਚ ਬੜਾ ਡਰ ਪੈਦਾ ਹੋ ਜਾਂਦਾ ਹੈ ਸਖੀ ਸਹੇਲੀ ਆਨੰਦ ਗੇਹਲੀ ਦੇਵਰ ਕਹਿ ਬਿਰਹਿ ਜਰੌਰੇ ਸਖੀ ਸਹੇਲੀ ਜਿਹੜੀਆਂ ਪਿਆਰੀਆਂ ਸਖੀਆਂ ਆਨੰਦ ਮੈਨੇ ਨਣਾਨ ਦੇਵਰ ਮੈਨੇ ਦਿਓਰ ਉਹ ਫਿਰ ਕਥਨ ਕਰਦੀ ਇਹ ਪਿਆਰੀ ਉਹ ਸਖੀ ਹੋਜੀ ਉਹ ਜਿਹੜੀ ਨਣਾਨ ਹੈ ਉਹ ਤਾਂ ਮੈਨੂੰ ਘਰ ਦੇ ਕੰਮਾਂ 'ਚ ਇੰਨਾ ਗਲਤਾਨ ਕੀਤਾ ਹੈ ਟਿਕਣੀ ਨਹੀਂ ਦਿੰਦੀ ਔਰ ਦੇਰ ਜਿਹੜਾ ਉਹ ਤਾਂ ਚੰਗਾ ਲੋਕ ਉਹ ਤਾਂ ਕਹਿਣਾ ਮੰਨਦਾ ਪਰ ਉਹ ਘਰ 'ਚ ਨਹੀਂ ਦਿੰਦਾ ਇਸ ਕਰਕੇ ਫਿਰ ਹੈ ਵਿਛੋੜੇ ਦੇ ਵਿੱਚ ਜਰਾ ਦਿਨ ਰਾਤ ਸੜਦੀ ਮੱਚਦੀ ਰਹਿੰਦੀ ਹੈ ਮੇਰੀ ਮੱਤ ਬੋਰੀ ਮੈਂ ਆਰਾਮ ਬਸਾਰੇ ਉਹ ਕਿਨਵੇਂ ਦੇ ਰਹਿਣ ਰਹਾ ਰਹੇ ਪਰ ਕਸੂਰ ਮੇਰੇ 'ਚ ਵੀ ਹੈ ਮੇਰੀ ਮੱਤ ਜਿਹੜੀ ਬੋਰੀ ਹੋ ਰਹੀ ਮੈਂ ਆਪਣਾ ਜਿਹੜਾ ਮਾਲਕ ਸੀ ਉਹਨੂੰ ਭੁਲਾ ਦਿੱਤਾ ਉਹਦੀ ਪਰਵਾਹ ਨਹੀਂ ਕਰਦੀ ਕਿਉਂਕਿ ਰਾਤ ਨੂੰ ਉਹ ਬੜੀ ਦੇਰੀ ਨਾ ਆਉਂਦਾ ਇਸ ਕਰਕੇ ਮੈਂ ਬੇਪਰਵਾਹ ਹੋ ਕੇ ਆਰਾਮ ਕਰਦੀ ਹਾਂ ਦੋਸਤੋ ਇਸ ਤਰ੍ਹਾਂ ਸੁੱਖ ਦੀ ਰਹਿਣੀ ਵਿੱਚ ਕਿਵੇਂ ਰਹਿਣਾ ਕਰਾਂ ਸੇ ਜੈ ਰਮ ਤਨੈਨੀ ਵੇਖੋ ਇਹ ਦੁੱਖ ਕਾ ਸੌਖਾ ਹੋ ਰਹੇ ਰਹੋ ਕਹਿੰਦੇ ਮੇਰੇ ਵੀ ਬਰਾਜਿਆਂ ਸੇਜਾ 'ਤੇ ਆ ਕੇ ਰਮਣ ਕਰਦਾ ਮੈਂ ਅੱਖਾਂ ਨਾਲ ਦੇਖਦੀ ਨਹੀਂ ਇਹ ਸਾਰਾ ਹੁਣ ਦੁੱਖ ਕਿਹਨੂੰ ਕਹਿ ਕੇ ਸੁਣਾਵਾਂ ਰਹੋ ਬਾਪ ਸਭ ਕਾ ਕਰੇ ਲੜਾਈ ਮਾਇਆ ਸਦਮਤ ਵਾਰੀ ਜਦੋਂ ਪੇਕੇ ਘਰ ਜਾਗ ਰਹਿੰਦੀ ਸਾਬਕਾ ਮੈਨੂੰ ਸਾਬਾ ਔਰ ਜਿਹੜਾ ਮਤਰੇਆ ਪਿਓ ਆ ਉਹ ਮੇਰੇ ਨਾਲ ਲੜਾਈ ਝਗੜਾ ਕਰਦਾ ਕਹਿੰਦਾ ਜਾ ਆਪਣੇ ਘਰ ਚਲ ਜਾ ਹੈਂ ਤੈਨੂੰ ਵਿਆਹ ਇਸਨੂੰ ਮੁੜ ਮੁੜ ਕੇ ਇੱਥੇ ਨੂੰ ਫੇਰ ਆਉਣੀ ਹੈਂ ਇਸ ਕਰਕੇ ਜਾ ਤੇ ਮਾਇਆ ਮਾਂ ਜਿਹੜੀ ਸਦਾ ਉਹ ਵੀ ਚੱਲੀ ਬੋਰੀ ਉਹ ਵੀ ਅੱਗੋਂ ਕਹਿੰਦੀ ਠੀਕ ਹੈ ਲੜਕੀਆਂ ਨੂੰ ਆਪਣੇ ਘਰ ਰਹਿਣਾ ਚਾਹੀਦਾ ਹੁਣ ਸਾਰਾ ਮਾਪਿਆਂ ਨੂੰ ਥੋੜ੍ਹੇ ਚਿੰਬੜਿਆਂ ਰਹਿਣਾ ਉਹ ਵੀ ਹੈ ਕਿਹਨੇ ਗੱਲਾਂ ਕਰਦੇ ਮੈਂ ਕਹਿੰਦੇ ਤਾਂ ਸਾਨੂੰ ਹੀ ਰਾਹੂ ਕਿ ਤੂੰ ਹੋਈ ਚਿੰਬੜੀ ਹੋਈ ਉਹ ਵੀ ਹੈ ਕਿਹਨੇ ਗੱਲਾਂ ਕਰਦੇ ਵੱਡੇ ਭਾਈ ਗਏ ਜਬ ਸੰਗ ਹੋਤੀ ਤਬ ਹੋਣਾ ਹੁੰਦਾ ਜਦੋਂ ਕਹਿੰਦੇ ਮੈਂ ਆਪਣੇ ਵੱਡੇ ਭਰਾ ਦੇ ਨਾਲ ਹੁੰਦੀ ਸੀ ਜਿੰਨਾ ਚਿਰ ਉਹ ਮੇਰੇ ਦੁੱਖ ਸਗਾ ਜਾਂ ਸੁੱਖ ਸਗਾ ਹੈ ਉਹ ਗੱਲ ਸੁਣਦਾ ਸੀ ਤੇਰੇ ਦੁੱਖ ਸੁੱਖ ਦੀ ਭਾਈ ਵਾਲੀ ਕਰਦਾ ਸੀ ਅਤੇ ਜਦੋਂ ਮੈਂ ਆਪਣੇ ਪਤੀ ਨੂੰ ਸਤਿਕਾਰ ਤਦ ਲੱਗਦੀ ਤਾਂ ਮੇਰਾ ਵੱਡਾ ਭਰਾ ਮੇਰੇ ਪਤੀ ਨੂੰ ਸਮਝਾਉਂਦਾ ਰਹਿੰਦਾ ਸੀ ਕਹਿਤ ਵੀਰ ਪੰਜ ਕੋ ਝਗੜਾ ਝਗੜੇ ਜਾਂ ਮੰਗਵਾਇਆ ਵੀਰ ਸਾਹਿਬ ਕਹਿੰਦੇ ਆ ਪੰਜਾਂ ਸੱਤਾਂ ਜਿਹੜੇ ਹੈ ਕਿ ਘਰ ਦੇ ਸੰਬੰਧੀ ਝਗੜਾ ਹੈ ਝਗੜਿਆਂ ਕਹਿੰਦੇ ਆ ਜਿਹੜਾ ਮਨੁੱਖ ਜਨਮ ਗਵਾ ਲਿਆ ਝੂਠੀ ਮਾਇਆ ਸਭ ਜੀ ਬੰਨਿਆ ਮੈਂ ਆਰਾਮ ਰਾਮ ਸੁੱਖ ਪਾਇਆ ਇਹ ਝੂਠੀ ਮਾਇਆ ਦੇ ਮੋਹ ਸਾਰਾ ਸੰਸਾਰ ਬੰਨਿਆ ਹੋਇਆ ਕਹਿੰਦੇ ਤੁਸੀਂ ਬੰਨੇ ਹੋਏ ਹੈਗੇ ਆ ਕਹਿੰਦੇ ਮੈਂ ਤਾਂ ਪਰਮੇਸ਼ੁਰ ਨਾਮ ਜਾਲ ਸਚਾਰ ਕੇ ਸੁੱਖ ਪਾਉਣਾ ਕੀਤਾ ਤਾਂ ਪਹਿਲਾਂ ਬਾਹਰਲਾ ਦ੍ਰਿਸ਼ਟਾਂਤ ਦੇ ਕੇ ਹੁਣ ਅੰਤਰੀ ਵੀ ਦ੍ਰਿਸ਼ਟਾਂਤ ਸਮਝਾਉਣਗੇ ਜੇ ਆਸੂਰੂਪੀ ਜਿਹੜੀ ਸਖੀ ਹੈ ਉਹ ਆਪਣੀ ਸਾਰੀ ਮਨ ਦੀ ਦਸ਼ਾ ਜਿਹੜੀ ਹੈ ਉਹ ਬ੍ਰਹਮ ਗਿਆਨੀ ਮਹਾਤਮਾ ਕੇ ਸਖੀਆਂ ਨੂੰ ਸੁਣਾਉਂਦੀ ਸਾਸਕੀ ਦੁਖੀ ਸਸਰ ਕੀ ਪਾਰੀ ਜਿਹੜੇ ਸੰਸੇ ਆਤਮਕ ਵਿਰਤੀ ਰੂਪੀ ਸਾਖਿਆ ਹੈ ਇਹ ਹੁਣ ਕਹਿੰਦੀ ਮੈਨੂੰ ਬੜਾ ਦੁਖੀ ਕੀਤਾ ਔਰ ਦੇਹ ਅਧਿਆਸ ਰੂਪੀ ਸਹੁਰੇ ਦੀ ਪਿਆਰੀ ਔਰ ਵਿਦਿਆ ਰੂਪੀ ਸੱਸ ਨੇ ਬਹੁਤ ਤੰਗ ਕੀਤਾ ਔਰ ਗਿਆਨ ਰੂਪੀ ਸਹੁਰੇ ਦੀ ਪਿਆਰੀ ਜੇਠ ਕੇ ਨਾਮ ਡਰ ਔਰ ਨਰਕਾਂ ਵਿੱਚ ਠਾ ਠਹਿਰਨ ਵਾਲਾ ਕੌਣ ਜਿਹੜਾ ਧਰਮ ਰਾਜਾ ਉਹਦਾ ਨਾਮ ਸੁਣ ਕੇ ਮੈਂ ਬਹੁਤ ਡਰਦੀ ਹਾਂ ਜੇ ਮੈਨੇ ਜਿਹੜਾ ਠਾ ਮੈਨੇ ਠਹਿਰਨ ਵਾਲਾ ਕੌਣ ਧਰਮ ਰਾਜਾ ਉਹਦਾ ਨਾਮ ਸੁਣ ਕੇ ਬੜਾ ਡਰ ਲੱਗਦਾ ਅਤੇ ਪਤਾ ਨਹੀਂ ਕੀ ਸਜ਼ਾ ਮਿਲਣੀ ਹੈ ਇੱਥੇ ਮਾੜੇ ਕਰਮ ਕੀਤੇ ਸਖੀ ਸਹੇਲੀ ਆਨੰਦ ਗੇਹਲੀ ਕਹਿੰਦੇ ਉਹ ਬ੍ਰਹਮ ਗਿਆਨ ਨੂੰ ਧਾਰਨ ਵਾਲੇ ਮਹਾਤਮਾ ਰੂਪੀ ਵਾਲੇ ਸਖੀ ਹੈ ਆਨੰਦ ਨੂੰ ਧਨ ਦੇਣ ਵਾਲੇ ਇੰਦਰੀਆਂ ਮੈਨੂੰ ਗੇਹਲੀ ਮੈਨੇ ਪਕੜਿਆ ਹੋਇਆ ਦੇਵਰ ਕਬਿਰਾ ਜਰੋਰੇ ਦੇ ਜਮਾਂ ਵਰ ਜਿਹੜਾ ਸ੍ਰੇਸ਼ਟ ਹੈ ਦੇਣ ਵਾਲਾ ਕੀ ਜਿਹੜੇ ਸ਼ੁਭ ਵਿਚਾਰ ਆ ਉਹਦੇ ਵਿਛੋੜੇ ਕਰਕੇ ਮੈਂ ਜਰੋ ਮੈਨੇ ਸੜ ਦੇਣੀ ਮੇਰੀ ਮਾਤ ਬੋਰੀ ਮੈਂ ਆਰਾਮ ਵਿਸਾ ਰਿਹਾ। ਮੇਰੀ ਜਿਹੜੀ ਬੁੱਧੀ ਹੈ ਉਹ ਬੋਰੀ ਬੜੀ ਪਾਗਲ ਹੋ ਰਹੀ ਹੈ, ਕਿਉਂ ਮੈਂ ਨਿਰੰਕਾਰ ਨੂੰ ਭੁਲਾ ਦਿੱਤਾ, ਕਿਵੇਂ ਦੇ ਰਹਿਣ ਰਹੋ ਰਹੇ, ਹੁਣ ਕਿਹੜੇ ਤਰੀਕੇ ਨਾਲ ਸੁੱਖ ਵਿੱਚ ਕਿਹੜੀ ਰਹਿਣੀ 'ਚ ਰਹਿਣਾ ਕਰਾਂ, ਅਤੇ ਜੇ ਆਰਾਮ ਤਾਂ ਮੈਂ ਨਹੀਂ ਦੇਖਾਂ ਇਹ ਦੁੱਖਾ ਸੌਖਾ ਹੋ ਰਿਹਾ। ਉਹ ਨਿਰੰਕਾਰ ਤਾਂ ਤੁਸ਼ਮਣ ਵੀ ਸੇਜਾ ਅਤੇ ਰਮਣ ਕਰ ਰਿਹਾ, ਪਰ ਮੇਰੀ ਮਨ ਬੁੱਧੀ ਨੇਤਰਾਂ ਕਰਕੇ ਮੈਂ ਉਹਨੂੰ ਦੇਖ ਨਹੀਂ ਸਕਦੀ, ਇਹਨਾਂ ਦੀ ਬੁੱਧੀ 'ਤੇ ਪੜਦਾ ਆਇਆ। ਇਸ ਵਾਸਤੇ ਇਹ ਜਿਹੜਾ ਦੁੱਖ ਹੈ ਮਹਾਤਮਾ ਜੀ ਨੂੰ ਤੁਹਾਤੋਂ ਦੇਣਾ, ਹੋਰ ਕਿਹਨੂੰ ਕਹਾਂ, ਇਸ ਦੁੱਖ ਨੂੰ ਕੌਣ ਸਮਝ ਸਕਦਾ ਅਤੇ ਦੂਰ ਕਰ ਸਕਦਾ, ਉਹ ਪੂਰਨ ਮਹਾਂਪੁਰਖੇ ਕਰ ਸਕਦੇ। ਬਾਪ ਸਾਬਕਾ ਕਰੇ ਲੜਾਈ, ਬਾਪ ਜਿਹੜਾ ਸਰੀਰ ਹੈ, ਜਿਹੜਾ ਸਾਬਕਾ ਸਾਦਾ ਭਰਾ ਹੈ, ਸਾਦਾ ਭਰਾ ਇਸ ਕਰਕੇ ਗਿਆ ਜਿਹੜਾ ਜੀਵ ਦੇ ਨਾਲ ਪੈਦਾ ਹੋਇਆ, ਆ ਮਾਂ ਦੇ ਪੇਟ ਤੋਂ ਬਾਹਰ ਇਕੱਠੇ ਨਿਕਲੇ, ਇਸ ਵਾਸਤੇ ਸਾਕਾ ਕਿਹਾ ਗਿਆ। ਇਸ ਵਾਸਤੇ ਸਾਬਕਾ ਨਾਮ ਪਰਾਏ ਦਾ ਵੀ ਹੈ, ਪਰਾਇਆ ਇਸ ਵਾਸਤੇ ਗਿਆ ਜਿਹੜਾ ਜਮਾਂ ਦਾ ਪਕਸ਼ ਹੈ, ਕਿਉਂਕਿ ਇਹਨੂੰ ਜਮ ਨੇ ਜਮਰਾਜ ਨੇ ਲੈ ਜਾਣਾ, ਇਹ ਖਾਣ ਪੀਣ ਵਾਸਤੇ ਬੜੀ ਲੜਾਈ ਝਗੜਾ ਕਰਦਾ, ਮੈਨੂੰ ਫਲਾਨੀ ਚੀਜ਼ ਦਿਓ, ਫਲਾਨੀ ਲੈ ਦਿਓ, ਫਲਾਨੀ ਚੀਜ਼ ਲੈ ਦਿਓ, ਸਮਝ ਕੇ ਵੀ ਸਾਬਕ ਨਾਲ ਜਣਿਆ ਕਰਦੇ ਜਿਹਦਾ ਅਰਥ। ਇਸ ਵਾਸਤੇ ਇਹ ਅਰਥ ਵੀ ਬਣ ਸਕਦਾ ਬਾਪ ਸ੍ਰੀ ਜਿਹੜਾ ਸਾਬਕਾ ਜਣਿਆ, ਪਰ ਜਾਣਨੇ ਦਾ ਮਤਲਬ ਕਿ ਜੰਮਿਆ ਹੋਇਆ, ਇਹ ਖਾਣ ਪੀਣ ਵਾਸਤੇ ਬੜੀ ਲੜਾਈ ਕਰਦਾ ਮਾਇਆ ਸਾਨੂੰ ਮਤਵਾਰੀ। ਇਹ ਮਾਇਆ ਜਿਹੜੀ ਸਦਾ ਬਹੁਤ ਝੱਲੀ ਬਣੀ ਹੋਈ, ਇਹ ਮੈਨੂੰ ਕਮਲੇ ਕਰ ਛੱਡੇ, ਕਿਉਂਕਿ ਆ ਮਾਇਆ ਵਿੱਚ ਕਮਲੇ ਹੋਏ ਫਿਰਦੇ, ਭੜਕਦੇ ਫਿਰਦੇ ਦੇ ਨਾਲ, ਕਿਉਂਕਿ ਉਹਨਾਂ ਕਮਲਿਆਂ ਦੀ ਸੰਗਤ ਕਰੇ ਉਹ ਵੀ ਜ਼ਰੂਰ ਕਮਲਾ ਹੋ ਜਾਂਦਾ, ਉਹਨੂੰ ਕਮਲਾ ਕਰ ਦੇਣਾ ਵੱਡੇ ਭਾਈ ਕੇ ਜਬ ਸੰਗ ਹੋਤੀ। ਜਦੋਂ ਕਹਿੰਦੇ ਵੱਡਾ ਭਾਈ ਕਿਹੜਾ ਜਿਹੜਾ ਪਰੋਹ ਗਿਆ ਉਹਦੇ ਨਾਲ ਸੀ, ਤਦ ਉਹ ਨਾ ਪਿਆਰੀ, ਉਹਦੇ ਨਾਮ ਮੈਨੇ ਪਤੀ ਜਿਹੜਾ ਮਾਲਕ ਅਕਾਲ ਪੁਰਖ ਸੀ ਉਹਨੂੰ ਮੈਂ ਪਿਆਰੀ ਲੱਗਦੀ ਸੀ, ਜਦੋਂ ਗਿਆਨ ਦੇ ਸਹਿਤ ਸੀ, ਜਦੋਂ ਗਿਆਨ ਧਾਰ ਲਿਆ ਫਿਰ ਦੁੱਖੇ ਦੁੱਖਿਆ। ਕਹਿ ਕਬੀਰ ਪੰਜ ਕੁਝ, ਕਬੀਰ ਸਾਹਿਬ ਕਹਿੰਦੇ ਪੰਜ ਕਾਮ ਕ੍ਰੋਧਾਂ ਦਾ ਸਾਰਾ ਝਗੜਾ ਪੁਆੜਾ ਪਾਇਆ, ਜਿੰਨਾ ਝਗੜਾ ਜਿਹੜਾ ਪਰਮੇਸ਼ੁਰ ਹੈ ਇਹਨੂੰ ਪਰੋਖ ਗਿਆਨ ਕਹਿੰਦੇ, ਅਤੇ ਜਿਹੜਾ ਉਹਨੂੰ ਸਾਖਿਆਤ ਕਰ ਲੈਣਾ ਉਹ ਪਰੋਕਸ਼ ਗਿਆਨ। ਹੁਣ ਇਹ ਤਾਂ ਸਾਰੇ ਕਹਿੰਦੇ ਰੱਬ ਹੈਗਾ ਪਰ ਪ੍ਰਗਟ ਨਹੀਂ, ਅਤੇ ਜਿਹੜਾ ਰੱਬ ਨੂੰ ਪ੍ਰਗਟ ਕਰਨਾ ਸਤਿਅੰਗ ਗਿਆਨ ਅਨੰਤ ਬ੍ਰਹਮ ਬਜਾਨੀ ਆਦਿ ਉਹ ਵੇਦਾਂ ਦੁਆਰਾ ਮਹਾਤਮਾ ਦੁਆਰਾ ਜਾਣਨ ਯੋਗ, ਸਤ ਸਿਹਤ ਆਨੰਦ ਸਰੂਪ ਆ, ਅਤੇ ਮਹਾਂਪੁਰਖਾਂ ਦੁਆਰਾ ਜਾਣਨ ਯੋਗ। ਇਸ ਵਾਸਤੇ ਇਹ ਪੰਜਾਂ ਦਾ ਝਗੜਾ ਪਾਇਆ ਹੋਇਆ, ਝਗੜੇ ਜਾਣੂ ਹੋਇਆ, ਕਹਿੰਦੇ ਇਸ ਤਰ੍ਹਾਂ ਜਿੰਨੇ ਵੀ ਜੀਵ ਆ ਇਹਨੇ ਝਗੜੇ ਰਗੜੇ ਕਰਦੇ ਜਨਮ ਗਵਾ ਲਿਆ, ਅਤੇ ਇੱਧਰ ਦੀ ਸੋਝ ਹੀ ਨਹੀਂ ਕੋਈ ਭਜਨ ਸਿਮਰਨ ਕਰਕੇ ਜਨਮ ਸਵਾਰ ਲਈਏ, ਹੈਂ ਅਤੇ ਸਾਰਾ ਜਨਮ ਹੈ ਇਸ ਤਰ੍ਹਾਂ ਬਸ ਇਹਨਾਂ ਦਾ ਬਤੀਤ ਹੋ ਜਾਂਦਾ। ਝੂਠੀ ਮਾਇਆ ਸਮਝਣ ਵੱਧ ਇਹ ਜਿੰਨਾ ਸੰਸਾਰ ਝੂਠੀ ਮਾਏ ਨੇ ਆਪਣੇ ਮੋਹ ਦੇ ਜਾਲ ਵਿੱਚ ਬੰਨਿਆ ਹੋਇਆ ਫਸਾਇਆ ਹੋਇਆ, ਮੈਂ ਆਰਾਮ ਨਾਲ ਸੋਚਦਾ ਕਹਿੰਦੇ, ਲੇਕਿਨ ਮੈਂ ਤਾਂ ਨਿਰੰਕਾਰ ਦਾ ਨਾਮ ਉਚਾਰਨ ਕਰਕੇ ਭਗਤ ਜੀ ਕਹਿੰਦੇ ਸੁੱਖ ਪਾਉਣਾ ਕੀਤਾ ਆ।

அம்மாவுக்கு வீர மகள் மகளாக கொண்டாளாக அந்தவாடுகள் ஊனு சுமாத்தியான வாசத்தை கதனை காடுது வீர் சாத உத்தேசி ஒன்று எட்டு சாத்தி மாறி கால் அழைக்க இட்டங்கனும் வாழ்ந்தேன் கந்தையா ஜிலாம் இரு மகளில் இருந்தாங்க என்ன அப்புறம் தூங்கி கந்தி உங்க கந்தையா பெரிய ஜின்னே வீ காமியான சாரே பேடே காம பிரஷ்டாச்சாரி வாழே உன் காலச்சு ஜினேவு ਉਹ ਮੁਕੰਦਾ ਬ੍ਰਾਹਮਣ ਕਬੀਰ ਨੂੰ ਕਹਿੰਦਾ ਹੈ ਤਾਂ ਆਪ ਭ੍ਰਿਸ਼ਟਿਆ ਹੈ ਕਹਿੰਦਾ ਕਬੀਰ ਤੇਰੇ ਸਾਰੇ ਕੰਮ ਭ੍ਰਿਸ਼ਟਾਚਾਰ ਵਾਲੇ ਤੂੰ ਗੱਲ 'ਚ ਕੋਈ ਜਨੇਊ ਨਹੀਂ ਪਾਇਆ ਇਸ ਕਰਕੇ ਤੂੰ ਆਚਾਰਜ ਗੁਰੂ ਬਣਨ ਦੇ ਯੋਗ ਨੇ ਇਹ ਗੱਲ ਸੁਣ ਕੇ ਭਗਤ ਜੀ ਕਹਿਣ ਲੱਗੇ ਮੁਕੰਦਿਆ ਸੁਣ ਲਾ ਆਮ ਕਰ ਸੂਤਾਂ ਨੇ ਨੇਤਾ ਨਾ ਕੰਠ ਜੇ ਤੁਮਾਰੇ ਕਹਿੰਦੇ ਮੁਕੰਦਿਆ ਸਾਡੇ ਘਰ 'ਚ ਹਮੇਸ਼ਾ ਆਹ ਜਿਹੜਾ ਸੂਤ ਆ ਨਾ ਇਹਦਾ ਤਾਣਾ ਤਣਿਆ ਜਾਂਦਾ ਤੇਰੇ ਗੱਲ ਜਿਹੜਾ ਮਾਸਾ ਦੋ ਮਾਸ ਦਾ ਆ ਜੰਜੂ ਪਾਇਆ ਨਾ ਥੋੜ੍ਹਾ ਜਿਹਾ ਇਹ ਥੋੜ੍ਹੇ ਜਿਹੇ ਸੂਤ ਦਾ ਨਾ ਇਹ ਸੂਤ ਵੀ ਅਸੀਂ ਕੱਤਿਆ ਆ ਉਵੇਂ ਤੂੰ ਨਫ਼ਰਤ ਕਰਦਾ ਹਾਂ ਜਿਹੜਾ ਸੂਤ ਆ ਉਹ ਕੱਤਿਆ ਜਲਾਇਆ ਹੁੰਦਾ ਜੀ ਬਣਾਇਆ ਹੋਇਆ ਕਹਿੰਦੇ ਤੂੰ ਥੋੜ੍ਹਾ ਜਿਹਾ ਸੂਤ ਤਾਂ ਧਾਗਾ ਪਾ ਕੇ ਹੰਕਾਰ ਕਰਨਾ ਸਾਡੇ ਘਰ ਤਾਂ ਕਹਿੰਦੇ ਸੂਤ ਦੀਆਂ ਬੜੀ ਬੜੀਆਂ ਤਾਣੀਆਂ ਪਈਆਂ ਹੈਂ ਇਸ ਕਰ ਤੇਰੇ ਨਾਲ ਸਾਡੇ ਤਾਂ ਫਿਰ ਬੜੀ ਵਿਸ਼ੇਸ਼ ਹੈਂ ਅਵਸਥਾ ਹੈਗੀ ਹੈ ਮੁਕੰਦਾ ਕਹਿਣ ਲੱਗਾ ਅਸੀਂ ਤਾਂ ਵੇਦਾਂ ਨੂੰ ਪੜ੍ਹਦੇ ਹਾਂ ਗਾਇਤਰੀ ਪੜ੍ਹਦੇ ਹਾਂ ਤੈਨੂੰ ਇਹਨੇ ਪੜ੍ਹਨ ਦਾ ਕੋਈ ਹੱਕ ਨਹੀਂ ਕਿਉਂਕਿ ਤੂੰ ਜਲਾ ਨੀਣ ਜਾਤੀ ਦਾ ਤੁਮ ਤਾਂ ਵੇਦ ਪੜ੍ਹੋ ਗਾਇਤਰੀ ਗੋਬਿੰਦ ਰਹਿਣ ਵਾਲੇ ਅਸੀਂ ਕਹਿੰਦੇ ਅੱਛਾ ਪੰਡਿਆ ਤੂੰ ਤਾਂ ਵੇਦਾਂ ਨੂੰ ਪੜ੍ਹਦਾ ਗਾਇਤਰੀ ਦਾ ਜਾਪ ਕਰਦਾ ਹੈਂ ਕਹਿੰਦੇ ਸਾਡੇ ਤਾਂ ਹਾਂਜੀ ਪਰੰਤੂ ਪਰਮਾਤਮਾ ਦੇ ਬੁੱਝੇ ਤੋਂ ਬਿਨਾਂ ਇਹ ਸਾਰੀਆਂ ਗੱਲਾਂ ਫਜ਼ੂਲ ਹੋਈਆਂ ਕਹਿੰਦੇ ਵੇਦ ਅਤੇ ਗਾਇਤਰੀ ਮੰਤਰ ਪਰਮਾਤਮਾ ਬਾਰੇ ਦੱਸਦੇ ਆ ਉਹ ਜਿਹੜਾ ਗੋਬਿੰਦ ਨਿਰੰਕਾਰ ਆ ਉਹ ਸਾਡੇ ਹਿਰਦੇ 'ਚ ਪ੍ਰਗਟ ਆ ਇਸ ਵਾਸਤੇ ਅਸੀਂ ਤੇਰੇ ਨਾਲੋਂ ਵੱਡੇ ਹਾਂ ਤੁਸੀਂ ਤਾਂ ਕਦੇ ਨਾਮ ਜਪਦੇ ਹੀ ਨਹੀਂ ਗੱਲਾਂ ਕਰੀ ਜਾਂਦੇ ਮੇਰੀ ਜਿਹਾ ਬਿਸਨ ਨੇ ਨਾਰਾਇਣ ਹਿਰਦੇ ਵਸਿਆ ਗੋਬਿੰਦ ਦਾ ਭਾਵੇਂ ਕਹਿੰਦੇ ਮੇਰੀ ਜਿਹੜੀ ਜਵਾਨ ਆ ਬਿਸਨ ਨੇ ਜਾਪ ਕਰਦੀ ਮੇਰੇ ਨੇਤਰਾਂ ਵਿੱਚ ਨਾਰਾਇਣ ਨਿਰੰਕਾਰ ਵਸ ਰਿਹਾ ਹਿਰਦੇ ਵਿੱਚ ਵੀ ਗੋਬਿੰਦ ਦਾ ਧਿਆਨ ਜਿਹੜਾ ਉਹਨੂੰ ਵਸਾਇਆ ਹੋਇਆ ਹੈ ਜਮਦੁਆਰ ਜਾਂ ਕੋਸ਼ ਬਬਰ ਤੁਮ ਕਿਆ ਕਹਿ ਸਮਕੰਦਾ ਨੂੰ ਉਹ ਪਾਗਲ ਮੁਕੰਦਿਆ ਜਦੋਂ ਜਮਾਂ ਦਾ ਦੁਆਰ ਕੀ ਧਰਮ ਰਾਜਾ ਦੇ ਦਰਵਾਜ਼ੇ ਤੈਨੂੰ ਪੁੱਛਣਗੇ ਸੰਸਾਰ ਜਾ ਕੇ ਤੂੰ ਕਿਹੜਾ ਕੋਈ ਚੰਗਾ ਕੰਮ ਕਰਦੇ ਉਸ ਵੇਲੇ ਦੱਸ ਕੀ ਕਰੇਗਾ ਰਾਹ ਉਹ ਬ੍ਰਾਹਮਣ ਕਹਿਣ ਲੱਗਾ ਕਹਿੰਦਾ ਤੁਸੀਂ ਤਾਂ ਕਬੀਰਾ ਸਾਡੀਆਂ ਗਾਈਆਂ ਆ ਅਸੀਂ ਤੁਹਾਡੇ ਗਸਾਈ ਵਾਲੇ ਇਹ ਸੁਣ ਕੇ ਭਗਤ ਜੀ ਕਹਿ ਰਹੇ ਹਮ ਗੁਰੂ ਤੋਂ ਗੁਆਰ ਗਸਾਈ ਜਨਮ ਜਨਮ ਲਖਵਾਰੇ ਜੇ ਅਸੀਂ ਤੁਹਾਡੀਆਂ ਗਊਆਂ ਆ ਅਤੇ ਤੁਸੀਂ ਸਾਡੇ ਗੁਸਾਈ ਮਾਲਕ ਗਵਾਲੇ ਹਾਂ ਕਿ ਜਨਮਾਂ ਜਨਮਾਂ ਤੋਂ ਹੈ ਤੁਸੀਂ ਸਾਡੀ ਰੱਖਿਆ ਕਰਨ ਵਾਲੇ ਪਰ ਇਸ ਗੱਲ ਦਾ ਬੜਾ ਭਾਰੀ ਅਫਸੋਸ ਆ ਕਬੂ ਨਾ ਪਾਰ ਉਤਾਰ ਚਰਾ ਇਹੋ ਕੈਸੇ ਖਤਮ ਮਾਰੇ ਹੈਂ ਕਦੇ ਵੀ ਤੁਸੀਂ ਆਸਾ ਤ੍ਰਿਸ਼ਨ ਰੂਪੀ ਜਿਹੜੀ ਨਦੀ ਵਹਿ ਰਹੀ ਹੈ ਹੈਂ ਇਹ ਤੋਂ ਸਾਨੂੰ ਉਹਦੀ ਪਾਰ ਉਤਾਰਾ ਤਾਂ ਦਿੱਤਾ ਨਹੀਂ ਹੈਂ ਸਾਨੂੰ ਕੋਈ ਸ਼ੁਭ ਗੁਣ ਨਹੀਂ ਦਿੱਤਾ ਇਹ ਜਿਹੜਾ ਬ੍ਰਹਮਾਨੰਦ ਰੂਪੇ ਹਰਿਆ ਘਾਹ ਆ ਇਹ ਤਾਂ ਤੁਸੀਂ ਸਾਨੂੰ ਖਿਲਾਇਆ ਨਹੀਂ ਚਰਾਇਆ ਨਹੀਂ ਹੈਂ ਫਿਰ ਤੁਸੀਂ ਸਾਡੇ ਮਾਲਕ ਕਿਵੇਂ ਬਣ ਸਕਦੇ ਹਾਂ ਗਵਾਲਾ ਤਾਂ ਗਊਆਂ ਨੂੰ ਪੱਠੇ ਦੱਸੇ ਪਾਉਂਦਾ ਹੈਂ ਅਤੇ ਤੁਸੀਂ ਤਾਂ ਸਾਨੂੰ ਕਦੀ ਬ੍ਰਹਮਾਨੰਦ ਰੂਪੀ ਘਾਹ ਚਰਾਇਆ ਨਹੀਂ ਤੂੰ ਬਾਹਮਣ ਕਾ ਸੀਕ ਜੋ ਲਹਾ ਬੁਝੋ ਮੁਰ ਗਿਆ ਨਾ ਹੈਂ ਕਬੀਰ ਸਾਹਿਬ ਕਹਿੰਦੇ ਸੁਣ ਪੰਡਿਆ ਤੂੰ ਤਾਂ ਮੰਗ ਤਿੰਨ ਕੇ ਖਾਣ ਵਾਲਾ ਬਾਹਮਣ ਅਸੀਂ ਕਾਸ਼ੀ ਪੂਰੀ ਨਗਰ ਜਿਹੜਾ ਜਲਾਣੇ ਹੈਂ ਭਾਵੇਂ ਅਸੀਂ ਛੋਟੀ ਜਾਤੀ ਦੇ ਹਾਂ ਪਰ ਦਸਾਂ ਨਾਂ ਦੀ ਧਰਮ ਦੀ ਗਲਤ ਗੱਲ ਖਾਂਦੇ ਵੀ ਹਾਂ ਅਤੇ ਦੂਜਿਆਂ ਨੂੰ ਖਿਲਾਉਂਦੇ ਹਾਂ ਅਤੇ ਤੂੰ ਮੰਗ ਚੌਂਕੇ ਖਾਣਾ ਅਤੇ ਫਿਰ ਬੜਾ ਕਿਵੇਂ ਹੋਇਆ ਤੂੰ ਬ੍ਰਾਹਮਣ ਮੈਨੇ ਬਾਵਨ ਅਵਤਾਰ ਮੈਂ ਬੜਾ ਲੋਭੀ ਹਾਂ ਪਹਿਲਾਂ ਤਾਂ ਕਹਿੰਦਾ 2.5 ਕਦਮਾਂ ਅਤੇ ਉਹਦਾ ਰਾਜ ਹੀ ਮਿਲ ਲਿਆ ਸੀ ਬ੍ਰਾਹਮਣ ਮੈਨੇ ਬਾਂਬ ਮਾਰ ਗਿਆ ਮੰਗ ਉੱਠੀ ਚਾਲ ਚੱਲਣ ਵਾਲਾ ਹੈਂ ਬ੍ਰਾਹਮਣ ਬਾ ਮੈਨੇ ਬ੍ਰਾਹਮਣ ਜਾਤੀ ਦਾ ਮਨ ਮਾਨੀ ਹੰਕਾਰੀ ਹੈ ਔਰ ਮਨ ਦੀ ਮੱਤ ਦੇ ਨਾਲ ਚੱਲਣ ਵਾਲਾ ਅਤੇ ਕਸਤੀਕ ਜਿਹੜਾ ਪ੍ਰਕਾਸ਼ ਰੂਪ ਲਾਭ ਦੇਣ ਵਾਲਾ ਆਤਮਾ ਬਾਂਧਿਆ ਕਹਿੰਦੇ ਅਸੀਂ ਉਹਨੂੰ ਜਾਣਨਾ ਕੀਤਾ ਇਸ ਵਾਸਤੇ ਤੂੰ ਦਲੀਲ ਦੇ ਕੇ ਮੇਰਾ ਜਿਹੜਾ ਗਿਆਨ ਹੈ ਇਹਨੂੰ ਸਮਝਣਾ ਕਰ ਜਾਤੀ ਦਾ ਹੰਕਾਰ ਵਾਲਾ ਸ੍ਰੇਸ਼ਟ ਹੁੰਦਾ ਹੈ ਜਾਂ ਪਰਮਾਤਮਾ ਦੇ ਸਿਮਰਨ ਵਾਲਾ ਸ੍ਰੇਸ਼ਟ ਚੰਗਾ ਹੁੰਦਾ ਹੈਂ ਫਿਰ ਤੂੰ ਮੰਗਤਾ ਹੈ ਜਿਹੜਾ ਮੰਗਤਾ ਹੁੰਦਾ ਉਹਦਾ ਮਾਣ ਕਾਹਦਾ ਹੁੰਦਾ ਮੰਗਤ ਮੰਨਣਾ ਪਾਇਆ ਤੁਮ ਤੋਂ ਜਾਜੇ ਭੂਤ ਰਾਜੇ ਹਰ ਸੁ ਮੋਰਤਿਆਂ ਨੂੰ ਤੁਸੀਂ ਤਾਂ ਜਾ ਕੇ ਭੂਮਪਤੀ ਜਿਹੜੇ ਧਰਤੀ ਦੇ ਪਤੀ ਰਾਜੇ ਮਾਲਕ ਹੈ ਉਹਨਾਂ ਕੋਲ

0: ਮੇਰਾ ਜਿਹੜਾ ਧਿਆਨ ਹੈ ਉਹਦਾ ਨਿਰੰਕਾਰ ਦੇ ਚਰਨਾਂ 'ਚ ਲੱਗ ਰਿਹਾ। ਇਸ ਵਾਸਤੇ ਆਪਣੇ ਮਨ ਚੰਗੀ ਤਰ੍ਹਾਂ ਵਿਚਾਰ ਕੇ ਦੇਖ ਲਾ, ਉੱਤਮ ਤੂੰ ਆ ਜਾਂ ਮੈਂ। ਜਦੋਂ ਉਪਦੇਸ਼ ਸੁਣਿਆ ਜਿਹੜਾ ਮਕੰਦਾ ਸੀ ਨਾ, ਬਸ ਇਹ ਤਾਂ ਅਹੰਕਾਰ ਦਾ ਪਹਾੜ ਹੀ ਡਿੱਪਿਆ, ਚਰਨਾਂ ਡਿੱਪਿਆ। ਮਾਰਾ ਬਖ ਚਲੋ, ਤੂੰ ਨਫ਼ਰਤ ਨੂੰ ਸਾਰੀ ਦੂਰ ਹੋ ਗਈ। ਐਸੀ ਅਵਸਥਾ ਭਗਤ ਲੋਕਾਂ ਦੀ ਹੁੰਦੀ। ਆਸਾ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ। ਹੁਣ ਭਗਤ ਜੀ ਮਹਾਰਾਜ ਅੱਜ ਦੱਸਦੇ ਆ ਵੀ ਜੀਵ ਕਿਸ ਤਰ੍ਹਾਂ ਅਗਿਆਨੀ ਬਣੇ ਬੈਠੇ, ਉਹਨਾਂ ਦੀ ਅਗਿਆਨਤਾ ਬਾਰੇ ਦੱਸ ਰਿਹਾ। ਸੰਸਾਰ ਦੇ ਜੀਵਨ ਰੂਪੀ ਨਿਰੰਕਾਰ ਨੂੰ ਲੋਕਾਂ ਨੇ ਇਸ ਤਰ੍ਹਾਂ ਸਮਝਿਆ ਸੁਪਨੇ ਵਾਂਗ। ਜਿਸ ਤਰ੍ਹਾਂ ਰਾਤ ਨੂੰ ਸੁਪਨਾ ਆ ਜਾਂਦਾ ਅਤੇ ਝੂਠਾ ਹੁੰਦਾ, ਉਹਨੇ ਸੁਪਨੇ ਵਾਂਗ ਰੱਬ ਨੂੰ ਵੀ ਮਿਥਿਆ ਨਿਸ਼ਚੇ ਕੀਤਾ, ਪਰਮੇਸ਼ੁਰ ਹੈਗਾ ਕਿ ਨਹੀਂ। ਅਤੇ ਜਿਹੜਾ ਜੀਣਾ ਸੁਪਨੇ ਦੇ ਸਮਾਨ ਝੂਠਾ ਆ, ਉਹਨੂੰ ਸੱਚਾ ਮਨ ਕਰਕੇ ਮੰਨੇ ਬੈਠੇ। ਸਾਜ ਕਰਮ ਗਾਂਠ ਦੀ ਨਹੀਂ ਛੋਟ ਪਰਮ ਨਿਧਾਨ, ਉਹ ਜੀਣੇ ਨੂੰ ਤਾਂ ਸੱਚਾ ਕਰਕੇ ਮੰਨੇ ਬੈਠੇ। ਸਾਹਮਣੇ ਜਿੰਨੇ ਸਾਰੇ ਜੀਵਾਂ ਨੂੰ ਇਹ ਗੰਢ ਪੱਕੀ ਦੇ ਰੱਖੀ, ਦ੍ਰਿੜ ਐਸਾ ਵਿਸ਼ਵਾਸ ਕੀਤਾ ਕਿ ਅਸੀਂ ਮਰਨਾ ਹੀ ਨਹੀਂ, ਗਾਂਠ ਦੇਣੀ, ਪ੍ਰੀਤੀ ਦੇਣਾ ਦੇਣੀ ਕੀਤੀ। ਉਹ ਜਿਹੜਾ ਭਰਮ ਵੱਡੀਆਂ ਨਿਧੀਆਂ ਖਜ਼ਾਨਿਆਂ ਦਾ ਮਾਲਕ ਨਿਰੰਕਾਰ, ਉਹਨੂੰ ਛੱਡਦਾ। ਭਜਨ ਸਿੰਘ ਤਾਂ ਬਿਲਕੁਲ ਕਰਦੇ ਹੀ ਨਹੀਂ, ਜੇ ਮਾੜਾ ਮਾੜਾ ਕਰਦੇ ਆ ਉਹ ਵੀ 50 ਮੰਗਾਂ ਰੱਖੀਆਂ। ਜੇ ਚਾਰ ਦਿਨ ਝਾੜੂ ਫਿਰਿਆ, ਗੁਰਦੁਆਰਾ ਮੱਥਾ ਟੇਕਣ ਗਿਆ, ਇਹ ਨਹੀਂ ਜਾਂਦੇ ਸ਼ਰਧਾ ਨਾਲ, ਕਲਿਆਣ ਵਾਸਤੇ ਨਹੀਂ, ਮੁਕਤੀ ਵਾਸਤੇ ਨਹੀਂ, ਜਨਮ ਮਰਨ ਸਫਲ ਕਰਨ ਲਈ ਜਾਂਦੇ, ਫਿਰ ਬਾਸ਼ਨਾ ਲੈ ਲੈ ਜਾਂਦੇ। ਕੋਈ ਬਾਸ਼ਨਾ ਨਹੀਂ, ਪੰਡਾਂ ਹੀ ਚੁੱਕੀ ਫਿਰਦੇ। ਬਾਬਾ ਮਾਇਆ ਮੋਹਿਤ ਕੀਨ ਜਿਨ ਗਿਆਨ ਰਤਨ ਹਿਰਦੀ ਨਾ, ਬਾਬਾ ਤੋਂ ਸੰਬੋਧਨ ਕਰਕੇ ਭਾਈਓ ਇਹ ਜੀਵਾਂ ਨੇ ਉਹ ਜਿਹੜਾ ਪੂਰੀ ਮਾਇਆ ਦੇ ਮੋਹ ਵਿੱਚ ਹਿਰ ਬਹੁਤ ਪ੍ਰੇਮ ਕੀਤਾ, ਜਿਹੜੀ ਮਾਇਆ ਨੇ ਗਿਆਨ ਰੂਪੀ ਰਤਨ ਫਿਰ ਮੈਨੇ ਚੁਰਾ ਲਿਆ। ਕੁਦਰਤ ਧਿਆਨ ਹੀ ਨਹੀਂ, ਰਾਵ ਵਿਸਰਾਮ ਦੇ ਕੇ ਕਹਿ ਰਹੇ ਹਨ, ਨੈਣ ਦੇਖਤਾ ਗੁਰਜਿਆ ਪਾਸਣਾ ਦੇ ਖਿਆਲ। ਜਿਸ ਤਰ੍ਹਾਂ ਪਤੰਗਾ ਭਵਾਕੜ ਹੁੰਦਾ ਅੱਖਾਂ ਨੂੰ ਦੇਖ ਕੇ ਨਾ, ਜਦੋਂ ਦੀਵੇ ਦੀ ਲਾਟ ਦੇਖਦਾ ਉਹਦੇ ਉਹਦੇ ਉੱਤੇ ਉਰਜੇ ਉਲ ਜਾਂਦਾ, ਪਾਸ ਪੈ ਜਾਂਦਾ, ਪਾਸ ਪਤੰਗਾ ਅੱਗ ਵੱਲ ਨਹੀਂ ਦੇਖਦਾ, ਮੈਨੂੰ ਸਾੜ ਛੁੱਟੇਗੀ, ਉੱਥੇ ਜਾ ਕੇ ਸੜ ਕੇ ਮਰ ਮਰ ਜਾਂਦਾ। ਇਸ ਤਰ੍ਹਾਂ ਜਿੰਨੇ ਕੰਮ ਹੀ ਜੀਵ ਆ ਇਹ ਵੀ ਸੜ ਸੜ ਮਰ ਰਹੇ। ਕਾਲ ਪਾਸਣ ਮੁਗਧ ਚੇਤ ਕਣਕਾਂ ਮੁੰਡਾ, ਇਸ ਤਰ੍ਹਾਂ ਮੁਗਧ ਜਿਹੜੇ ਮੂਰਖ ਲੋਕ ਆ ਇਹ ਕਾਲ ਦੀ ਪਾਸ਼ ਨੂੰ ਚੇਤੇ ਨਹੀਂ ਕਰਦੇ। ਕਣਕ ਸੋਨਾ ਆ ਹੋਰ ਪਦਾਰਥਾਂ ਨੂੰ ਇਹਨਾਂ ਨੂੰ ਇਕੱਠੇ ਕਰਨ 'ਚ ਲੱਗੇ ਹੋਏ ਕੰਮ, ਇਸ ਤਰ੍ਹਾਂ ਚੇਤਨ ਮਾਇਆ ਦੇ ਪ੍ਰੇਮ 'ਚ ਲੱਗ ਰਹੇ ਆ। ਕਰ ਵਿਚਾਰ ਵਿਕਾਰ ਪਰ ਰਤਨ ਤਾਰਨ ਸੋਏ, ਤਰਨ ਤਾਰਨ ਸੋਏ। ਹੇ ਪੁਰਖੋ, ਉਸ ਨਿਰੰਕਾਰ ਦਾ ਜਿਹੜਾ ਨਾਮ ਆ ਉਹ ਸੰਸਾਰ ਸਾਗਰ ਤੋਂ ਤਾਰਨ ਨੂੰ, ਤਰਨ ਮੈਨੇ ਜਹਾਜ਼ ਰੂਪ ਹੈ, ਜਿਵੇਂ ਮਹਾਰਾਜ ਨੇ ਤਰਨ ਤਾਰਨ ਸਾਹਿਬ ਬਣਾਇਆ ਅਤੇ ਸਰੋਵਰ ਦੇ ਕਿਨਾਰੇ ਦੇ ਗੁਰਦੁਆਰਾ ਨੂੰ, ਜਿਵੇਂ ਸਮੁੰਦਰ ਦੀ ਬੰਦਰਗਾਹ 'ਤੇ ਜਹਾਜ਼ ਖੜ੍ਹਾ ਹੁੰਦਾ। ਸਰੋਵਰ ਦਾ ਮਤਲਬ ਸੰਸਾਰ ਸਾਗਰ ਆ, ਗੁਰਦੁਆਰਾ ਦਾ ਮਤਲਬ ਇੱਥੇ ਨਾਮ ਰੂਪੀ ਬੇੜਾ ਵਿੱਚ ਬੈਠੋਗੇ ਅਤੇ ਤਰਨ ਤਾਰ, ਤਰਨ ਮੈਨੇ ਜਹਾਜ਼ ਰੂਪ ਹੈ ਸੰਸਾਰ ਨੂੰ, ਤਾਰਨ ਤਰਨ ਜਹਾਜ਼ ਰੂਪ ਮਹਾਰਾਜ ਨੇ ਕੀਤਾ। ਕਿੰਨੇ ਕੋੜੇ ਰਾਜੀ ਹੁੰਦੇ ਉਹਨਾਂ ਦੇ ਮਹਾਰਾਜ ਕਿਰਪਾ ਕਰਦੇ ਆ, ਤਰਨ ਤਰਨ ਸਾਹਿਬ ਬਖਸ਼ਾਂ ਕਰਦੇ ਸਾਨੂੰ ਗੁਰੂ ਅਰਜਨ। ਇਸ ਵਾਸਤੇ ਨਿਰੰਕਾਰ ਦੇ ਸਿਮਰਨ ਦਾ ਵੀ ਇੱਥੇ ਵਿਚਾਰ ਕਰ ਲਾ। ਇਹ ਵਿਸ਼ੇ ਵਿਕਾਰ ਹਰ ਵੇਲੇ ਮਨ ਉੱਧਰ ਲੱਗਿਆ, ਪਰ ਮੈਨੇ ਇਹਨੂੰ ਤਿਆਗ ਦੇਣਾ। ਪਰ ਕਹਿ ਕਬੀਰ, ਜਗ ਜੀਵਨ ਐਸਾ ਦੁਤੀ ਦੁਤੀ ਨਾ ਹੀ ਕੋਈ। ਭਗਤ ਜੀ ਕਹਿੰਦੇ ਆ ਜਗ ਜੀਵਨ ਉਹ ਨਿਰੰਕਾਰ ਐਸਾ ਕਿਰਪਾਲੂ ਦਿਆਲੂ ਆ, ਜਗਤ ਨੂੰ ਜੀਵਨ ਦੇਣ ਵਾਲਾ ਦੁਤੀ ਉਹਦੇ ਬਰਾਬਰ, ਹੋਰ ਤਾਂ ਦੂਜਾ ਕੋਈ ਹੈ ਨਹੀਂ। ਦੁਤੀ ਉਹਦੇ ਬਰਾਬਰ ਹੋਰ ਨਹੀਂ ਕੋਈ ਵੀ ਹੈ। ਉੱਥੇ ਮੁਗਤੇ ਨਾ ਜਿਹੜਾ ਹੈਗਾ ਜਨ ਖੰਨਾ ਹੁੰਦਾ ਅਤੇ ਦੁਤੀਆ ਬਣ ਜਾਣਾ ਸੀ, ਦੁਤੀ ਬੋਲਾ ਜਿਹਾ। ਸੋ ਇਸ ਵਾਸਤੇ ਆਸਾ ਜੋ ਮੈਂ ਰੂਪ ਕੀ ਹੈ ਵੋ ਤੇਰੇ ਆਪਣ ਰੂਪ ਨਾ ਹੋਈ। ਕਬੀਰ ਜੀ ਦੇ ਇੱਕ ਸੇਵਕ ਸੀ, ਉਹ ਬੇਨਤੀ ਕਰਦੇ ਆਪ ਜੀ ਕਦੀ ਜੂਨਾਂ 'ਚ ਗਏ ਕਿ ਨਹੀਂ ਗਏ, ਜੋ ਮੈਂ ਰੂਪ ਕੀ ਹੈ ਵੋ ਤੇਰੇ ਆਪਣ ਰੂਪ ਨਾ ਹੋਈ। ਜਦੋਂ ਕਹਿੰਦੇ ਮੈਂ ਅਗਿਆਨੀ ਸੀ ਉਸ ਵੇਲੇ, ਬਹੁਤ ਰੂਪ ਕਈ ਜਨਮ ਧਾਰਨੇ ਕੀਤੇ, ਜੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਹੋ ਗਈ, ਬ੍ਰਹਮ ਗਿਆਨ ਹੋ ਗਿਆ, ਕੋਈ ਰੂਪ ਹੁਣ ਜਨਮ ਨਹੀਂ ਹੋਏਗਾ, ਹੁਣ ਤਾਂ ਕੰਮ ਮਿਟ ਗਿਆ, ਕਿਉਂਕਿ ਜੰਮਣ ਦੇ ਮਰਨ ਦੇ ਨਾਲ ਜਿਹੜੀ سمگری کٹھی کر پردہ سی وہ ساری ناش ہو گئی، ختم ہو گیا کم. کرے منت سنچت کرم گیان اگنی نہ ناش کرتے ہیں پر بھوگن تو بعد پہلے جیون مکتی پھر تیاگن بعد بڑے مکتی چید ہو جائیں گے. تاگا تنت ساج سب تھاکا آرام نم بست ہوئی، یہ مورکی جڑا تاگا ہے، یہ جڑا دیہ دیاس دیہ کا پرم سی نا، یہ بھی تاگا باشن روپی جڑی تارا سی اور جڑے سکام کرم پورنے رکھ کے کرم کرنا، یہ سارا ساج اس مجھ تھک گیا ہو گیا. بس ہوں تو سکام کرم یہ جمن من دن والے آ، ہوں تو کہ میرا من یہاں ول نہیں لگنا، پرمیشر کے نام کے بس میں ہو گیا، رام نام بس ہو گیا، بس یہ بس چ ہو گیا. آ مجھے ناچنو نہ آوے، میرا من مندری نہ بجاوے رہو. اس واسطے ہوں مینو 84 لاکھ جنا چ نچن کا ٹپن کا کدن کا سماں آ کے پراپت ہوئے گا نہیں، کیونکہ میرا من جی دویش روپی دیہ دیاس روپ مندری آ، ہوں اس ڈھولکی نہیں بجا، ہوں تو کم ہو گیا، ختم ہو گیا. ہوں جڑا نچنا سی بھج بھج کے جانا سی ماڑے پاس وہ تو ختم ہو گیا، اس وقت ہوں نہیں آ کے پراپت ہوئے گا. بجن نسن ہو گیا راو وشرام دے کے کہہ رہا ہے کام کرو تو مایا رہا جاری کرشن گاگر پوت، جہے کام کرو لو اہنکار سی کے نال مایا کی اچھا سی، انہوں بھی پرمیشر کی جدو کرپا ہوئی برہم گیان ہو گیا، یہ ساری چیزوں ساڑ دتا ہے. ستگران کا اپدیش لے کے نا یہ جن پنجے وکار سی مایا یہ ساڑتا، اور پدارتھوں کے کٹھیا کرن کی جڑی من چ دن رات ترشنا پٹکنا لگی ہو سی نا، وہ گاگر وہ کڑی بھی ہوں فٹ گئی ہے، ختم ہو گئی، ٹوٹ گئی ہے. کام چولنا پیا ہے پرانا گیا پرم سو چھوٹی، کام کامنا پی چولا کے تو کامنا کدی کوئی کامنا آ گئی، کدی کوئی کامنا آ گئی، ساری کامنا پورنے باشنا دور ہو گئی، پھر سارا پرم جڑا پوتوں بھی چھٹکارا ہو گیا. سر پوت ایک اگر جانے چوکے بعد وہ ہوں تو اِسی نرنکار سر پوت سارے کا پوت میں نے روپ کر کے جاننا چاہتا، یہ سارے کا وہی ہے، سارے جیوان ایک نرنکار کا سروپ کر کے جان لیا. ہوں اپنے مت کا منڈن کرنا بعد ہوں اپنے مت کا منڈن کرنا، ووادا ہوں پرائے مت کا کھنڈن کرنا. بعد میں نے گل بوادا میں نے جڑے فضول جھگڑے سی نا چک گئے، مک گئے، دور ہو گئے. جڑے آم آ گیانی بندے وہ دن رات ایون دن سی جانے ایو نہیں ایو جی میں بھی جھگڑی جانا، جڑے گرم پیارے ہے جھگڑا کوئی نہیں، وہ آنند سروپ چ رہتے. کہہ کبھی میں پورا پایا پائے رام پرسن پاگ جی کہندے ہے رام نرنکار جی پرساد ہے میں نے جدو کرپا ہو گئی اسی پورا جڑا نام گیان سی اس وسط پا کے آنند سروپ ہو گئے. آس پر اجاگر مناو اللہ تعالی جی سنگارا، کیونکہ مہاپرکھوں کو طرح طرح کی دنیا آتی ہے، کسی کا کوئی سنکلپ کسی کا کوئی ہے، وہ سارے شانکے مٹا کے جہو جہ کو ہوئے وہ مت کے مطابق انہوں اپدیش دے کے سنتوشت کر دیں. ایک کا جی کہنے لگا جڑا مسلمان مت سارے سریشٹ، تھی یہ رو ریتوں سے چلو تمہوں بہشت مل جاؤ. ایک ویر صاحب کہنے لگے روزہ تر مناو اللہ مناو اللہ سواد جی سنگارا، ایک آ جی آ تو روزہ ورتوں را اللہ کی منوت کر دیں، پر جیو کے سواد واسطے جڑا تو بکرے آدھ جی ہے انہوں نے کھو کھو کے مار دیں، یہ جڑا پاپ ہتیا کا دوش ہے یہ کتنے جا کے لائیں گا، ہوں تو منہ کے سواد نہ کھائی جانا. آپا دے خبر نہیں دیکھا کاہے کو چک مارا، جس طرح تو اپنے آپ دیکھنا اپنے تو کہنا مینوں کوئی دکھ نہ ہو، اپنی جان بہت پیاری سمجھنا ہورنا وال نہیں دیکھتا. جی ترنکار سارے پاس پریپورن جانے پھر تو کس واسطے چک چکا مارے گا، ہاتھ چک نہ مچھلی کا مچھلی مارے گا، چک نہ گپا ماروں گا، تو جیوان کی ہتیا کرنی تو نال روزے رکھنا کوئی ورت رکھا نال نوازاں پڑھنی، یہ تو سب ایویں پھر چلے جانی نسفلے یہاں کا کوئی پھل نہیں ملتا. قاضی صاحب ایک تو ہی میں تیرا سوچ وچار نہ دیکھا، یہ قاضی آ کی صاحب نرنکار ایک تیرے چ ہو رہا جڑا تیرا پکھی ہے، جہاں تیرا مول لے آیا ਹੈਂ ਤੂੰ ਇਹ ਗੱਲ ਨੂੰ ਸੋਚ ਵਰਗੇ ਦੇਖਦਾ ਹੀ ਨਹੀਂ, ਮੈਂ ਜੋ ਮਰਜ਼ੀ ਕਰੀ ਜਾਵਾਂ, ਹੁਣ ਰੱਬ ਤਾਂ ਆਪਣਾ ਹੀ ਆ, ਸਾਨੂੰ ਕਿਹੜਾ ਪੁੱਛਣ ਵਾਲਾ, ਆ ਲੀਡਰਾਂ ਦਾ ਐਵੇਂ ਹੁੰਦਾ, ਹੁਣ ਆਪਣਾ ਲੀਡਰ ਆ, ਜੋ ਮਰਜ਼ੀ ਪੁੱਠੇ ਸਿੱਧੇ ਕਰੀਏ, ਪਰ ਇੱਥੇ ਤਾਂ ਚੱਲ ਜਾਓ ਉੱਥੇ ਨਹੀਂ ਚੱਲਦੇ। ਹੈਂ ਕਬੀਰ ਸਾਹਿਬ ਕਹਿੰਦੇ ਸਾਨੂੰ ਤਾਂ ਇਸ ਬਚਨ ਦੀ ਬੜੀ ਸੋਚ ਆ, ਤੂੰ ਵਿਚਾਰ ਕੇ ਦੇਖਦਾ ਹੀ ਨਹੀਂ। ਖਬਰ ਨਾ ਕਰੇ ਦੀਨ ਕੇ ਬੋਰੇ ਤਾਂ ਇਹ ਜਨਮ ਅਲੇਖਿਆ ਰਹੋ। ਇਸਤੇ ਧਰਮ ਦੇ ਦੀਵਾਨੇ ਆਪਣੇ ਮਾਝ ਸ਼ਰ੍ਹਾਂ ਦੇ ਦੀਵਾਨੇ ਹੋਇਆ ਪਰ ਤੂੰ ਆਪਣੇ ਜੀਵਨ ਨੂੰ ਸਵਾਰਨ ਦੀ ਖਬਰ ਨੂੰ ਤਾਂ ਜਾਣਦਾ ਹੀ ਨਹੀਂ, ਉਹ ਨਹੀਂ ਖਬਰ ਕਰਦਾ, ਲੋਕਾਂ ਨੂੰ ਖਬਰਾਂ ਦੇ ਰਿਹਾ, ਨਾਮ ਕਰਦੇ ਸਿਮਰਨ ਦੀ ਖਬਰ ਤੋਂ ਕਰਦਾ ਹੀ, ਉਹ ਤਾਂ ਤੈਨੂੰ ਕਿਆ ਦੇਣ। ਇਸ ਵਾਸਤੇ ਤੇਰਾ ਜਿਹੜਾ ਮਨੁੱਖ ਜਨਮ ਲੇਖੇ ਤੋਂ ਬਿਨਾਂ ਹੋਣ ਕਰਕੇ ਉਹ ਨਿਸਫਲ ਜਾ ਰਿਹਾ ਹੈ। ਰਹੋ ਕਾਜੀ ਕਹਿਣ ਲੱਗਾ, ਔਰ ਦੀਨ ਦੇ ਵਧਾਉਣ ਵਾਸਤੇ ਖਬਰ ਤਾਂ ਕਤੀਬਾਂ ਵੀ ਕਹਿ ਰਹੀਆਂ, ਕਬੀਰ ਸਾਹਿਬ ਉਹਨੂੰ ਦੱਸ ਰਹੇ, ਸਾਜਕ ਦੇ ਬਖਾਨੇ ਅਲਹ ਨਾਰ ਪੁਰਖ ਨਹੀਂ ਕੋਈ, ਕਤੀਬਾਂ ਤੇ ਇੱਕ ਸੱਚਾ ਜਿਹੜਾ ਅੱਲਾ ਨਿਰੰਕਾਰ ਪਰਮੇਸ਼ਵਰ ਉਹਦਾ ਕਥਨ ਕਰਦੀ, ਉਹਦੇ 'ਚ ਨਾ ਕੋਈ ਇਸਤਰੀ ਆ ਨਾ ਕੋਈ ਪੁਰਸ਼ ਹੈ, ਕਿਉਂਕਿ ਜਿਹੜਾ ਬ੍ਰਹਮ ਆ ਉਹਨੂੰ ਵਦੰਤੀ ਇਸ ਤਰ੍ਹਾਂ ਨਪੁੰਸਕ ਕਹਿ ਰਿਹਾ, ਉਹ ਨਪੁੰਸਕ ਵੀ ਨਹੀਂ ਹੈ, ਪੜ੍ਹੇ ਗੁਣੇ ਨਾ ਹੀ ਕਛ ਬੋਰੇ ਜੋ ਦਿਲ ਮੈਂ ਖਬਰ ਨੂੰ। ਕਹਿੰਦੇ ਇਹ ਪਾਗਲ ਕਾਜੀ ਇਸ ਤਰ੍ਹਾਂ ਪੜ੍ਹਨ ਤੇ ਗੁਣੇ ਹੈ ਵੇਦਾਂ ਅਥਵਾ ਕਤੀਬਾਂ ਨੂੰ ਵਿਚਾਰਨ ਨਾਲ ਕੋਈ ਲਾਭ ਨਹੀਂ ਹੁੰਦਾ, ਜੇ ਤੂੰ ਆਪਣੇ ਮਨ ਦੇ ਵਿੱਚ ਅੱਲਾ ਦੀ ਰੱਬ ਦੀ ਪ੍ਰਾਪਤੀ ਦੀ ਤੈਨੂੰ ਖਬਰ ਨਹੀਂ। ਇਹ ਬੋਰੇ ਪਾਗਲ ਕਾਜੀ ਪੜ੍ਹਦਾ ਤਾਂ ਹੈਗਾ, ਕੁਰਾਨ ਪੜ੍ਹਦਾ ਲੇਕਿਨ ਵਿਚਾਰ ਨਹੀਂ ਕਰਦਾ, ਇਸ ਕਰਕੇ ਤੇਰਾ ਮਨ ਜਿਹੜਾ ਉਹਦੇ 'ਚ ਖੁਦਾ ਦੀ ਖਬਰ ਨਹੀਂ ਹੁੰਦੀ। ਅੱਲਾਹ ਗੈਬ ਸਗਲ ਕਟ ਪੀਤਰ ਹਿਰਦਾ ਲਿਓ ਵਿਚਾਰੀ, ਉਹ ਤਾਂ ਸਾਰਿਆਂ ਹਿਰਦਿਆਂ 'ਚ ਅੱਲਾਹ ਨਿਰੰਕਾਰ ਬੈਠਾ ਆ। ਕਹਿੰਦੇ ਦੀਦਾ ਨਹੀਂ, ਕਹਿੰਦੇ ਗੈਬ ਗੁਪਤਿਆ ਛੁਪਿਆ ਹੋਇਆ, ਤੂੰ ਆਪਣੇ ਹਿਰਦੇ ਵਿਚਾਰ ਕੇ ਦੇਖ ਲੈ, ਕਿਉਂਕਿ ਉਹਨੂੰ ਪ੍ਰਗਟ ਕਰਨ ਵਾਸਤੇ ਯਤਨ ਬਹੁਤ ਕਰਨਾ ਪੈਂਦਾ, ਜਿਵੇਂ ਧਰਤੀ 'ਚ ਪਾਣੀ ਕਿਸੇ ਦੀ ਪਿਆਸ ਨਹੀਂ ਨਾ ਬੁਝਾਉਂਦਾ, ਅਤੇ ਜੇ ਖੂਹ ਜਾਂ ਬੋਰ ਲਾ ਕੇ ਕੱਢਾਂਗੇ ਫੇਰ ਪਿਆਸ ਬੁਝਾਉਂਦਾ। ਪਾਣੀ ਹੈਗਾ, ਕਈ ਜਗ੍ਹਾ ਉੱਤੇ ਵਗਦਾ, ਕਈ ਜਗ੍ਹਾ ਥੋੜ੍ਹਾ ਥੱਲੇ ਜਾਣਾ, ਕਈ ਬਹੁਤ ਡੂੰਘਾ। ਇਸ ਤਰ੍ਹਾਂ ਜਿਨ੍ਹਾਂ ਦੇ ਬ੍ਰਹਮ ਗਿਆਨੀ ਹਿਰਦੇ ਪਵਿੱਤਰ ਹੈ, ਉੱਥੇ ਰੱਬ ਹਰ ਵੇਲੇ ਸਾਖਤ ਜੇ ਗਿਆ ਸੂਹਾਂ ਨੂੰ ਯਤਨ ਜਿਹੜੇ ਸਮਰ ਜਾਂਦੇ, ਅਤੇ ਜਿਹੜੇ ਉਹੋ ਜਿਹੇ ਬੰਦੇ ਆ ਉਹਨਾਂ ਲਈ ਤਾਂ ਦੂਰ ਹੋਇਆ, ਹਿਰਦਾ ਬਹੁਤ ਮੈਲਾ ਹੋ ਗਿਆ, ਉਹਨੂੰ ਕਿੱਥੋਂ ਦੇਖਣਾ, ਮਿਹਨਤ ਕਰਨੀ ਪੈਂਦੀ। ਹਿੰਦੂ ਤੁਰਕ ਦੂਹੂ ਮੈਂ ਇੱਕ ਹੈ ਕਹਿ ਕਬੀਰ ਪਰਿਵਾਰ, ਚਾਹੇ ਹਿੰਦੂ ਹੈ ਮੁਸਲਮਾਨ ਹੈ ਸਾਰਿਆਂ 'ਚ ਪਰਮੇਸ਼ੁਰ ਇੱਕੋ ਹੀ ਹੈ। ਕਬੀਰ ਸਾਹਿਬ ਕਹਿੰਦੇ ਅਸੀਂ ਇਹ ਗੱਲ ਪਕਾਰ ਕੇ ਉੱਚੀ ਸੁਰ 'ਚ ਲਲਕਾਰ ਕੇ ਕਹਿੰਦੇ ਹਾਂ, ਆਸਾ ਇਹ ਪਤਾ ਇੱਕ ਤੋਂ ਗਾ ਜੀਓ ਸ਼ਿੰਗਾਰ ਮਿਲਣ ਕੇ ਤਾਈ, ਹਰ ਨਾ ਮਿਲੇ ਜਗ ਜੀਵਨ ਜਗ ਜੀਵਨ ਗੁਸਾਈ। ਨਿਰੰਕਾਰ ਦੇ ਮਿਲਣ ਲਈ ਮੈਂ ਆਪਣੇ ਬੜੇ ਜਪ ਤਪ ਰੂਪੀ ਕਈ ਤਰ੍ਹਾਂ ਦੇ ਸ਼ਿੰਗਾਰ ਕੀਤੇ, ਲੇਕਿਨ ਜਗ ਦਾ ਜੀਵਨ ਗੁਸਾਈ ਮਾਲਕ ਜਿਹੜਾ ਪਰਮਾਤਮਾ ਨੂੰ ਮਿਲੇ ਨੇ, ਹਰ ਨਾ ਮਿਲੇ ਜਗਨ ਉਹ ਮੈਨੂੰ ਮਿਲੇ ਨੇ, ਹਰ ਮੇਰੋ ਪਿਰ ਹੋ ਹਰ ਕੀ ਬਾਹਰ, ਉਹ ਨਿਰੰਕਾਰ ਮੇਰਾ ਮਾਲਕ ਹੈ, ਮੈਂ ਉਸ ਪਰਮਾਤਮਾ ਦੀ ਬਹੁਰੀ ਹੈ, ਜੀਵ ਰੂਪੀ ਇਸਤਰੀ ਹਾਂ, ਰਾਮ ਵੱਡੇ ਮੈਂ ਤਨਕ ਲਹੁਰੀਆ ਰਹਾਂ। ਉਹ ਪਰਮੇਸ਼ਰ ਰਾਮ ਤੋਂ ਬਹੁਤ ਵੱਡੇ ਦੇਸ਼ ਕਾਲ ਵਸਤੂ ਪਰਿਛੇਦ ਤੋਂ ਰਹਿ ਤੇ ਮੈਂ ਤਨਕ ਛੋਟੀ ਜਿਹੀ ਲਹੁਰੀ ਹੈ, ਮੈਨੂੰ ਉਸ ਨਿਰੰਕਾਰ ਦੀ ਦਾਸੀ ਹਾਂ ਸੇਵਕ ਹਾਂ। ਰਾਮ ਤਾਨ ਫਿਰ ਇੱਕ ਹੈ ਸੰਗ ਬਸੇਰਾ ਸੇਜ ਇੱਕ ਪੈ ਮਿਲਣ ਦੋਹੇਰਾ, ਧਨ ਜੀਵ ਰੂਪੀ ਇਸਤਰੀ ਫਿਰ ਪਰਮਾਤਮਾ, ਉਹਨਾਂ ਦਾ ਇੱਕ ਅੰਤਸ਼ਕਰਨ ਰੂਪੀ ਸੇਜਾ ਥਾਂ ਅਤੇ ਨਵਾਬ ਸੁਣ ਕਰਕੇ ਆਪਸ ਵਿੱਚ ਸੰਗ ਮੇਲ ਰਿਹਾ, ਪਰ ਦੋਵਾਂ ਦੀ ਸੇਜਾ ਇੱਕ ਆ ਜਿਹੜਾ ਜੀਵ ਅੰਤਸ਼ਕਰਨ ਵਿਸ਼ੇਸ਼ ਹੈ ਅਤੇ ਸਾਖੀ ਚੇਤਨ ਅੰਤਸ਼ਕਰਨ ਅਪੈਤ ਹੈ, ਪਰ ਆਪਸ ਵਿੱਚ ਦੋਵਾਂ ਦਾ ਮਿਲਣਾ ਬਹੁਤ ਦੇਹਰਾ ਕਠਿਨ ਹੈ, ਕਿਉਂਕਿ ਅਗਿਆਨਤਾ ਰੂਪੀ ਪੜਦਾ ਆਇਆ ਹੋਇਆ, ਬੁੱਧੀ ਦੇ ਪੜਦਾ ਪੈ ਜਾਣ ਅੰਦਰ ਹੁੰਦੀ ਚੀਜ਼ ਨਜ਼ਰ ਨਹੀਂ ਆਉਂਦੀ, ਲਾਈਟ ਨਾ ਜਗਦੀ ਹੋਵੇ ਕਈ ਵਾਰੀ ਚੀਜ਼ ਕੋਲੇ ਹੁੰਦੀ ਹੈ ਦੀਦੀ ਨੂੰ, ਲਾਈਟ ਹੋਵੇ ਤਾਂ ਲੈ ਕੋਲੇ ਸੀ ਆਪਾਂ ਨੂੰ ਬਾਹਰੇ ਲਾਈ ਦੇ ਰਹੇ, ਇਸ ਤਰ੍ਹਾਂ ਪਰਮਾਤਮਾ ਅੰਦਰ ਹੀ ਔਰ ਉਹ ਅਗਿਆਨਤਾ ਰੂਪੀ ਹਨੇਰਾ ਕਰਕੇ ਨਜ਼ਰ ਨਹੀਂ ਆਉਂਦਾ, ਜਦੋਂ ਗਿਆਨ ਦਾ ਪ੍ਰਕਾਸ਼ ਹੋਇਆ ਲੈ ਅਸੀਂ ਬਾਹਰ ਲਾਈ ਦੇ ਰਹੇ ਉਹ ਤਾਂ ਅੰਦਰ ਹੀ ਬੈਠਾ ਹੋਇਆ ਸੀ। ਧੰਨ ਸੁਹਾਗਣ ਜੋ ਪੀ ਪਾਵੈ ਕਹਿ ਕਬੀਰ ਫਿਰ ਜਨਮ ਨਾ, ਕਹਿੰਦੇ ਉਹ ਸੁਹਾਗਣ ਇਸਤਰੀ ਜੀਵਾਤਮਾ ਧਨਤਾ ਜੋ ਗਿਆ ਜਿਹਦਾ ਉਹਦੇ ਨਾਲ ਮਿਲਾਪ ਹੋ ਗਿਆ, ਉਹ ਆਪਣੇ ਪਿਆਰੇ ਮਾਲਕ ਨੂੰ ਪਾ ਜਾਂਦੀ ਹੈ। ਫਿਰ وہ جنم مرن وچ نہیں ہوندی، جمنا مرنا ہوندا ختم ہو جاتا ہے ویر کر جان نال، نہ جنم یا جنم نہیں تے پھر مرنا کتھوں ہونا، جمو گا تے مرو گا، یا جمنا ہی مو گیا مرنا آپ ہی ختم ہو گیا۔ آج سے شری کبیر جی ہو کے دو پتے ایک اوہنکار ستگر پرساد آسار آ گیا شری کبیر جی مہاراج ستکار جو دو پن شبد اچارن کر رہے واحگرو جی سان اوہنکار پرکاش روپن ستگر پرساد کرپا نہ ملتے ہیں۔ ہیرا ہیرا بےد پون ونسا جی رس مائی سگل جو تین ہیرا بےدی ستگر بچنی میں پائی ہردی کتا اناج مان ہنس ہوئے ہیرا لے پیشانی راؤ راؤ دنیا تو گندوار کیتا جائے گا۔ کہنے جڑا نانکار اسی پتا کھانا آہت عادت ہو رہا تے کراس سارے بن رہی ہے وہ کتھا تھوڑی بند ہوں جی ہنس جڑا آیا دھد پانی رب ویچن کرتا وہی چوئی کٹیائی جلے پاؤں پانی ایک پاس ہونا پوٹیاں پوٹیاں سالوں کا پانی پیا رہا اس طرح جڑا جیو ہے مہاپرکھوں کی سنگت کر کے مہاتما دی وہ تاتے متیا تات سچائی ہے متیا ٹھیک ہے وچار والے ہوں تاکہ وہ پرماتما پچھان لیں گے سن سن کے من روپی ہیرا ساتگر کے اپدیش روپی ہیرا پھر میں نے ملیا پاؤن دیا انہوں چنچل من سی نا پھر ستے سے بیان کر دے سن سما گیا بھجن کی شکتی کر کے پھر روپی جا ہیرا سی نرکار روپی ہیرے پھر میں نے مل گیا پھر نیچے یہ کیتا کہ سارے چیز ہیرے نرکار نے اپنی دوست جڑی ہے وہ ملائی ہوئی پر یہ گل ستگران کے بچن جانی ہے پائی ہے کہہ کبھی ہیرا دیکھو جگ میں راس میں پگ جگہ میں ایسا ہیرا نرکار دیکھا جڑا سارے سنسار استھی بھرتی کریا روپ ہو رہا ساتھیت آنند روپ ہو کے سما رہا ہے گپتا ہیرا پرگٹ پیو جب گرگم کی ارخ گپتا ہیرا جڑا نرکار سی میرے ہردے پرگٹ ہو گیا کدوں جدو گیان گم گیان کی گم تالے پورے ستگر نے مینو دکھاتا ایوی کا پٹکتا پھر ہائی پرمیشر آسا پہلی گروپ کو یاد کو لکھنی ساؤ ہو رہے پی ہے گرو ہوں پگ جی مہاراج پہلے دشان دین گے پھر راجستھان پہلی نورا نام کر کے جڑی کہ عورت سی گروپ کو جی تے پکے رنگ والے نک بڑا چوڑا موٹے موٹے بول سی بلیاں اکھاں کو جات کوٹی نیویں جات کو لکھنی پیڑے لچھن کیونکہ جڑے دن بھی کبیر صاحب نے گھر چی اس دن تو کوئی نہ کوئی بہت نقصان ہی ہوتا رہتا ہے کدے گاؤں مر گئی کدے مائی مر گئی کدی گھوڑی مر گئی ہیں تو سہورے گھر بھی کے کے گھر سارا پوری دن اس واسطے وہ دسم پاشا نے کہنا پانی کے منگت پاتھر مار پنار کروں کر نہ پانی منگتا پتیو پتھر مار دی کہ استری ہے جا کوئی شیرنی بک رہی اس واسطے کہتے وہ کسی دے کہنے لگتی مندی نہ کہ اس واسطے انہوں کلکھنی کے کناری لکھیا گیا ہے۔ آپ کی سروپ سجان سلکھنی سہجی ادھر سے پہلے نہ آدھی پنورا نہ آدھی کبیر کی استری سی وہ اس طرح کا سوال سا وہ اشارہ جا دیتا ہوں اگے سمجھاونا تھا انہوں نے انتریبی ارتھ ہے پہلے گاؤنی ارتھ کر کے پھر سمجھا ہوں لوئی دار آدھے پیو بڑا ست بچن آگیا کاری ہے سنگت کی سیوا کر دی آپ کی سروپ سجان سل سن سہجے ادھر کری ہوں کہ پچھوں جڑی بیائی لوئی نا دی استری آئی ہے چنگے روپ والی آئے گئے انتم اپنی سیوا کر پہلے تو کوئی بچہ نہیں چاہا یہ ستے ہی کوئی علاج وغیرہ جسم کیتے دینا ادھر کری اس نے چنگی گھر بار آن کی ہے چنگی عورت ہوں ਇਸਤਰੀ ਹੁੰਦੀ ਜਿਹੜੀ ਪਤੀ ਦੀ ਆਗਿਆ ਵਿੱਚ ਚੱਲਦੀ ਹੈ। ਭਲੀ ਸਰੀ ਮੋਈ ਮੇਰੀ ਪਹਿਲੀ ਵਾਰੀ, ਜੋ ਜੋ ਜੀਵਨ ਮੇਰੀ ਅੱਗ ਕੀ ਤਰੀ ਰਹੋ। ਚੰਗਾ ਹੋਇਆ ਉਹ ਪਹਿਲੀ ਵਾਰੀ ਜਿਹੜੀ ਵਿਆਹੀ ਸੀਗੀ ਉਹ ਮਰ ਗਈ, ਮਨ 'ਚ ਭੁੱਲ ਗਈ। ਚੰਗਾ ਰੱਬ ਚੰਗੀ ਗੱਲ ਕਰੀ। ਹੁਣ ਜਿਹੜੀ ਵਿਆਹ ਕੇ ਲਿਆਉਂਦੀ ਹੈ ਦੋਈ, ਅਤੇ ਜੋ ਜੋ ਜੀਂਦੀ ਰਹੇ ਰਹੋ। ਕਹੋ ਕਿ ਜਦ ਲੋਹਰੀ ਆਈ ਤਾਂ ਬੜੀ ਗੱਲ ਸੌਟ ਵੀ ਹਾਂ ਜਿਹੜੇ ਲੋਹਰੀ ਨਵੀਨ ਇਹ ਲੋਈ ਛੋਟੀ ਆਈ ਹੈ ਪਹਿਲੀ, ਫਿਰ ਸੁਹਾਗ ਜਿਹੜਾ ਉਹਦੇ ਵੱਲੋਂ ਮਨੋਂ ਤੁਸੀਂ ਹਟ ਗਿਆ, ਦੂਰ ਹੋ ਗਿਆ। ਲੋਹਰੀ ਤੰਗ ਪਈ ਆ ਮੇਰਾ ਜੇਠੀ ਵੱਲ ਤੁਰ, ਲੋਹਰੀ ਜਿਹੜੀ ਨਵੀਨ ਲੋਈ ਹੁਣ ਮੇਰੇ ਨਾਲ ਹੋਈ ਹੈ। ਜੇਠੀ ਵਾ ਪਹਿਲੀ ਨੂਰਾਂ ਜਿਹੜੀ ਇਸਤਰੀ ਹੈ ਉਹ ਕਿਸੇ ਹੋਰ ਪਾਸੇ ਜਾ ਕੇ ਧਾਰ ਲਿਆ, ਕਿਉਂਕਿ ਭੈੜੇ ਲੱਛਣਾਂ ਵਾਲੀ ਸੀ। ਇਹ ਤਾਂ ਇੱਕ ਗੁਣੀ ਅਰਥ ਹੈ, ਹੁਣ ਅਸਲੀ ਅੰਤਰੀ ਵੀ ਅਰਥ ਸਮਝਾਉਣ, ਕਿਉਂਕਿ ਆਮ ਬੰਦੇ ਨੂੰ ਪਹਿਲੀ ਗੱਲ ਕਰੀਏ ਚੰਗੀ ਸਮਝ ਨਹੀਂ ਆਉਂਦੀ। ਪਹਿਲਾਂ ਇੱਕ ਹੋਰ ਦ੍ਰਿਸ਼ਟਾਂਤ ਦੇ ਥੋੜ੍ਹਾ ਜਿਹਾ ਦਿਮਾਗ ਛੇਤੀ ਪੈ ਜਾਂਦਾ। ਪਹਿਲੀ ਗਰੁੱਪ ਕੋ ਯਾਦ ਕਰ ਲਖਣੀ ਸਹੁਰੇ ਪਈ ਹੈ ਪੂਰੀ। ਕਹਿੰਦੇ ਜਿਹੜੇ ਅਗਿਆਨ ਅਵਸਥਾ ਸੀ ਪਹਿਲਾਂ ਜਿਹੜੀ, ਇਸ ਜੀਵ ਨੇ ਕੁਬੁੱਧੀ ਧਾਰੀ ਹੋਈ, ਉਹ ਕੁਰੂਪ ਸਫਾਈ ਰੂਪੀ ਰਹਿਤ ਰੂਪ ਤੋਂ ਰਹਿਤ ਕੁਜਾਤ, ਇਹ ਜਿਹੜੇ ਕਾਮ ਕੁਰੂਆਦ ਇਹਨਾਂ ਨੂੰ ਪੈਦਾ ਕਰਨ ਵਾਲੀ ਕੁਲੱਖਣੀ, ਜਿਹੜੇ ਸ਼ੁਭ ਗੁਣ ਆ ਉਹਨਾਂ ਨੂੰ ਖਣੀਵੇਂ ਨੇ ਉਹਨਾਂ ਦਾ ਨਾਸ ਕਰਨ ਵਾਲੀ, ਸੌਹਰੇਵੇਂ ਨੇ ਪਰਲੋਕ ਪਈਵੇਂ ਨੇ ਇਸ ਲੋਕ 'ਚ ਵੀ ਬੁਰੀ ਆ। ਅੱਬ ਕੀ ਸਰੂਪ ਸੁਜਾਨ ਸੁਲੱਖਣੀ ਸਹਿਜੇ ਉਧਰ ਕਰੀ। ਹੁਣ ਕਹਿੰਦੇ ਜਿਹੜੀ ਉਸ ਬੁੱਧੀ ਸ੍ਰੇਸ਼ਟ ਬੁੱਧੀ ਧਾਰਨ ਕੀਤੀ ਹੈ, ਸਫਾਈ ਰੂਪੀ ਸੁੰਦਰ ਰੂਪ ਵਾਲੀ ਜਾਣ ਕਰਿਆ, ਹਾਂਜੀ, ਔਰ ਚੰਗੇ ਲੱਛਣਾਂ ਵਾਲੀ ਸਭ ਗੁਣਾਂ ਦੇ ਨਾਲ ਭਰਪੂਰ ਆ ਉਹ ਜਿਹੜੀ ਬੁੱਧੀ ਸ੍ਰੇਸ਼ਟ ਬੁੱਧੀ ਹੈ, ਸਹਿਜ ਭਾਵਨਾ ਆਪਣੇ ਮਨ 'ਚ ਕਹਿੰਦੇ ਧਾਰਨ ਦੀ। ਭਲੀ ਸਰੀ ਮੇਰੀ ਪਹਿਲੀ ਵਾਰੀ, ਜੋ ਜੋ ਜੀਵਨ ਮੇਰੀ ਅੱਗੀ ਤਰੀ। ਚੰਗੀ ਗੱਲ ਤਾਂ ਇਹ ਹੋਈ ਪਹਿਲੀ ਵਾਰੀ ਜਿਹੜੀ ਕੁਬੁੱਧੀ ਰੂਪੀ ਇਸਤਰੀ ਮਰ ਗਈ। ਪਹਿਲਾਂ ਖੋਟੀ ਬੁੱਧੀ ਹੁੰਦੀ ਜਿਹੜੀ ਪੁੱਠੇ ਪਾਸੇ ਲਾਉਂਦੀ, ਹੁਣ ਕਹਿੰਦੇ ਜਿਹੜੀ ਤਾਰੀ ਉਸ ਬੁੱਧੀ ਸ੍ਰੇਸ਼ਟ ਬੁੱਧੀ ਰੂਪੀ ਇਸਤਰੀ ਹੈ, ਇਹ ਜੋਗਾਂ ਜੋਗਾਂ ਜੀਂਦੀ ਰਹੇ, ਕਿਉਂਕਿ ਸ੍ਰੇਸ਼ਟ ਬੁੱਧੀ ਹੋਵੇ ਤੇਰੇ ਬੰਦਾ ਭਲੇ ਪਾਸੇ ਲੱਗਦਾ, ਨਹੀਂ ਤਾਂ ਮਾੜੀ ਬੁੱਧੀ ਮਾੜੇ ਪਾਸੇ ਪ੍ਰੇਰ ਪ੍ਰੇਰ ਕੇ ਲੈ ਜਾਂਦੀ ਹੈ। ਉਹ ਭੈੜੇ ਕੰਮ ਕਰਾਉਂਦੀ, ਬੰਦੇ ਦੀ ਬੇਇੱਜ਼ਤੀ ਕਰਾਉਂਦੀ, ਜੇਲ੍ਹਾਂ ਤੱਕ ਦਿਖਾਲ ਦਿੰਦੀ। ਰਾਹੋ ਬਿਸਰਾਮ ਦੇ ਕੇ ਕਹਿ ਰਿਹਾ ਕਹੋ ਕਿ ਜਦ ਲੋਹਰੀ ਆਈ ਵੱਡੀ ਦਾ ਸਵਾਗਤ। ਅੱਜ ਹੀ ਕਹਿੰਦੇ ਜਦੋਂ ਸਤਿਗੁਰਾਂ ਦੀ ਮਿਲਾਪ ਨਾ ਨਵੀਨ ਆਨੰਦ ਦੇਣ ਵਾਲੀ ਸ੍ਰੇਸ਼ਟ ਬੁੱਧੀ ਰੂਪੀ ਇਸ ਲਈ ਮੇਰੇ ਹਿਰਦੇ ਕਰਤ ਆ ਗਈ, ਉਦੋਂ ਦੇ ਕਹਿੰਦੇ ਵੱਡੀ ਬੁੱਧੀ ਦਾ ਵਿਹਾਰ ਜਿਹੜਾ ਆਨੰਦ ਸੀ ਭਾਵ ਸੋਖ ਟਲ ਗਿਆ। ਪਹਿਲਾਂ ਜਿਹੜੀ ਬੁੱਧੀ ਹੁੰਦੀ ਹੈ ਮਾੜੇ ਕੰਮ ਕਰਨ 'ਚ ਬੰਦਾ ਖੁਸ਼ ਹੁੰਦਾ, ਸਮਝ ਨਹੀਂ ਨਾ ਉਹ 'ਚ ਆਨੰਦ ਮੰਨਦਾ, ਸ਼ਰਾਬੀ ਕੇ ਆਨੰਦ ਹੋ ਰਿਹਾ ਹੈ। ਹਾਲਾਂਕਿ ਦੇਹ ਗੱਲ ਦੀ ਹੈ, ਪੈਸੇ ਬਰਬਾਦ ਨੇ ਸਾਰੀ ਕਲਾ ਸੁਣਦੀ ਹੈ, ਖੁਸ਼ ਹੁੰਦੇ ਆ ਮਾੜੇ ਕੰਮ ਕਰਕੇ। ਹੈਂ ਜਿਹਦੇ ਸਮਝ ਆਉਂਦੀ ਪਏ ਆ ਪਏ ਤਾਂ ਜੀਵਨ ਬਰਬਾਦ ਕਰ ਲਏ। ਲੋਹਰੀ ਸੰਗ ਪਈ ਆ ਮੇਰਾ ਜੇਠੀ ਔਰ ਕਰੋ, ਲੋਹਰੀ ਜਿਹੜੀ ਨੀਤੀ ਨਵੀਨ ਸ੍ਰੇਸ਼ਟ ਬੁੱਧੀ ਉਹ ਮੇਰੇ ਨਾਲ ਮੇਲ ਵਾਲੀ ਹੋ ਗਈ। ਜੇਠੀ ਜਿਹੜੀ ਵੱਡੀ ਬੁੱਧੀ ਸੀ ਹੁਣ ਕਿਉਂ ਦੋਸਤ ਨੂੰ ਯਾਦ ਧਾਰ ਲਿਆ, ਭਾਵ ਹੁਣ ਗਲੋਂ ਲੈ ਗਈ ਹੈ ਆਸਾ। ਮੇਰੀ ਬੋਰੀਆ ਕੋ ਧਨੀਆ ਨਾ ਹੋ, ਲੇ ਰੱਖ ਰਾਮ ਜਨੀਆਂ ਨਾ ਹੋ। ਕਬੀਰ ਸਾਹਿਬ ਹਾਂਜੀ ਅਤੇ ਮਨ ਆਏ ਗਏ ਜਿਹੜੇ ਮਹਾਂਪੁਰਖ ਹੁੰਦੇ ਸੀ ਉਹਨਾਂ ਦੀ ਸੇਵਾ ਬੜੇ ਸ਼ੌਕ ਨਾਲ ਕਰਦੇ ਸੀ, ਅਤੇ ਲੋਹੇ ਪਾਸੋਂ ਵੀ ਕਰਾਉਂਦੇ ਸੀ। ਮਹਾਂਪੁਰਖ ਬੜੇ ਖੁਸ਼ ਸੀ, ਉਹ ਜੇ ਮਧੂਕੜੀ ਮੰਗਣ ਆਉਂਦੇ ਸੀ ਉਹ ਫਿਰ ਰਾਮ ਜਨੀ ਕਹਿ ਕੇ ਬੁਲਾਉਂਦੀ ਸੀ, ਕਿ ਲੋਹੀ ਸੇਵਾ ਕਰਦੀ ਸੀ ਮੂੰਹੋਂ ਰਾਮ ਰਾਮ ਕਹਿੰਦੀ ਸੀ। ਉਹ ਰਾਮ ਰਾਮ ਕਹਿਣ ਕਰਕੇ ਨਾ ਉਹਨੂੰ ਫਿਰ ਰਾਮ ਜਨੀ ਸੰਤ ਕਹਿਣ ਲੱਗ ਪਿਆ, ਜਿਵੇਂ ਸਾਡੇ ਸੰਤ ਸੀ ਨਾ, ਨਾਂ ਦਾ ਨਿਹਾਲ ਸਿੰਘ ਸੀ ਅਤੇ ਫਿਰ ਟਹਿਲ ਸਿੰਘ ਹੋ ਗਿਆ, ਅਤੇ ਅਮਰਿਆ ਭਗਵਾਨ ਸਿੰਘ ਰਾਮ। ਅਤੇ ਜਦੋਂ ਲੰਗਰ ਵਰਤਾਉਣਾ ਆਓ ਮਹਾਰਾਜ ਆਓ ਮਹਾਰਾਜ ਆਓ ਮਹਾਰਾਜ, ਉਹਨਾਂ ਦਾ ਨਾਂ ਹੀ ਮਹਾਰਾਜ ਸਿੰਘ ਪੱਕ ਗਿਆ। ਬਾਬਾ ਵੀਰ ਸਿੰਘ ਨਿਹਾਲ ਸਿੰਘ ਆਈ ਟਹਿਲ ਕਰਦਾ ਟਹਿਲ ਹੋ ਗਿਆ, ਅਤੇ ਅਮਰਿਆ ਭਗਵਾਨ ਸਿੰਘ ਰੱਖਿਆ, ਹੁਣ ਆਪੇ ਮਹਾਰਾਜ ਬਣ ਗਿਆ ਇਹ। ਹੈਂ ਕਹਿੰਦੇ ਸਿੰਘ ਨਾਲ ਜ਼ਰੂਰ ਚਾਹੀਦਾ, ਕਿ ਇਕੱਲਾ ਮਹਾਰਾਜ ਬਣ ਕੇ ਸਿੰਘਾਂ ਵਾਲੀ ਭਵਕੀ ਨਾ ਛੱਡ ਬੈਠੇ ਦੇਖ ਲਓ। ਅਤੇ ਬ੍ਰਿਟਿਸ਼ ਸਰਕਾਰ ਉਹਨਾਂ ਕੋਲ ਕਿਵੇਂ ਥਰ ਥਰ ਕੰਬਦੀ ਸੀ, ਹੰਸਲ ਸਿੰਘਾਪੁਰ ਦੀਆਂ ਕਾਲ ਕੋਲੇ ਰਹੇ ਆ, ਅਤੇ ਆਪਣੇ ਦ੍ਰਿੜ ਵਿਸ਼ਵਾਸ ਵਿੱਚ ਸਮਾ ਗਿਆ ਬੇਗਨ ਆਪਣੇ ਧਰਮ ਨੂੰ ਬੱਟਾ ਨਹੀਂ ਲਗਨ ਦਾ। ਇਸ ਵਾਸਤੇ ਕਿ ਜਿਹੜਾ ਭਜਨ ਬੋਲਦੇ ਹੋਏ ਆਓ ਮਹਾਰਾਜ ਆਓ ਮਹਾਰਾਜ, ਕਹਿੰਦੇ ਹੁਣ ਇਸ ਤਰ੍ਹਾਂ ਜਿਹਦੀ ਲੋਹੀ ਹੈ ਉਹ ਰਾਮ ਰਾਮ ਕਹਿੰਦੀ ਹੈ, ਸੰਤਾਂ ਨੂੰ ਉਹਦਾ ਨਾਂ ਹੈ ਰਾਮ ਜਨੀ ਰਾਤਾ। ਉਹਨੇ ਰਾਮ ਜਨੀ ਉਹਦਾ ਨਾਂ ਰੱਖ ਦਿੱਤਾ। ਮੇਰੀ ਬੋਹਰੀਆ ਕੋ ਧਨੀਆ ਨਾ ਉਹਦੇ ਰੱਖ ਦਿਓ ਰਾਮ ਜਨੀ ਨਾਂ। ਮੇਰੀ ਬੋਹਰੀਆ ਜਿਹੜੀ ਇਸਤਰੀ ਹੈ ਆਗਵਾਨੂ ਉਹਦਾ ਨਾਮ ਧਨੀ ਸੀ, ਪਰ ਇਹਨਾਂ ਸੰਤਾਂ ਨੇ ਇਹਦਾ ਨਾਂ ਰਾਮ ਜਨੀ ਰੱਖ ਦਿੱਤਾ। ਇਹਨ ਮੁੰਡੀ ਨੂੰ ਮੇਰਾ ਕਰਤੋਂ ਦਰਾਵਾ ਗੁਰਦੁਆਰਾ ਅਮਰ ਬੂਗਾ ਲਾਵਾ ਰਹਾ। ਇਹਨ ਮੁੰਡੀਆਂ ਨੇ ਤੇ ਸਾਧੂਆਂ ਨੂੰ ਕਿਹਾ, ਉਹ ਸਾਧੂਆਂ ਨੇ ਉਹਦੀ ਹੁਣ ਮਾਤਾ ਕਬੀਰ ਜੀ ਨੇ ਮੇਰਾ ਘਰ ਧੁੰਦਰਾਵਾ ਧੁੰਦਰਾਵਾ ਮੈਨੇ ਧੁੰਦ 'ਚ ਮਿੱਟੀ ਹੁੰਦੀ ਹੈ ਮਿੱਟੀ 'ਚ ਮਿਲਾ ਦਿੱਤਾ। ਔਰ ਮੇਰੇ ਬਿਟਵੇ ਇਹ ਬੇਟਾ ਜਿਹੜਾ ਕਬੀਰ ਆ ਇਹਨਾਂ ਸਾਧਾਂ ਨੇ ਆਰਾਮ ਦੇ ਰਮਊਆ ਆਰਾਮ ਦੇ ਉਚਾਰਨ ਵਿੱਚ ਲਾ ਦਿੱਤਾ। ਹੁਣ ਸਾਰ ਦਿਨ ਰਾਮ ਰਾਮੇ ਕਰੀ ਜਾਂਦਾ ਰਹਾ। ਕਹਿ ਕਬੀਰ ਸੁਣੋ ਮੇਰੀ ਮਾਈ ਇਹਨ ਮੁੰਡੀਆਂ ਨੂੰ ਮੇਰੀ ਜਾਤ ਦੀ ਪਾਗ ਜੀ ਕਹਿੰਦੇ ਹੈ ਮੇਰੀ ਮਾਤਾ ਸੁਣ ਲੈ ਇਹ ਜਿਹੜੇ ਮੁੰਡੀਆਂ ਨੂੰ ਇਹਨਾਂ ਸੰਤਾਂ ਨੇ ਐਸੀ ਮਿਹਰ ਕੀਤੀ ਮੇਰੀ ਜਾਤ ਪਾਤ ਦੀ ਜਿਹੜੀ ਹੰਗਤਾ ਸੀ ਉਹ ਗੁਆ ਦਿੱਤੀ। ਮੈਨੂੰ ਐਸਾ ਉੱਚਾ ਬਣਾ ਦਿੱਤਾ ਇਹਨਾਂ ਸੰਤਾਂ ਦੀ ਤੂੰ ਨਿੰਦਿਆ ਨਾ ਕਰਿਆ ਕਰ ਆਪਣੀ ਮਾਤਾ ਨੂੰ ਕਹਿੰਦੇ। ਹੁਣ ਜਿਹੜਾ ਅੰਤਰੀਵੀ ਅਰਥ ਕਰਨਗੇ ਮੇਰੀ ਬੋਹਰੀਆ ਕੋ ਧਨੀਆ ਨਾਓ ਜਿਹਨਾਂ ਕਹਿੰਦੇ ਮਹਾਂਪੁਰਖਾਂ ਦੀ ਕਿਰਪਾ ਨਹੀਂ ਸੀ ਪੂਤਨੇ ਦੇ ਤੱਕ ਮੇਰੀ ਬੋਹਰੀਆ ਬੁੱਧੀ ਦਾ ਜਿਹੜਾ ਸੀ ਸੰਸਾਰਕ ਧਨ ਇਹ ਪੇਸ਼ੇ ਕਰਨ ਵਾਲਾ ਨਾਮ ਸੀ ਇਹ ਬਿਰਤੀ ਸੰਸਾਰਾਕਾਰ ਸੀ ਮੇਰੇ ਆਖੋ ਰਾਮ ਜੀ ਨੇ ਨਾਮ ਜਿਸ ਸਮੇਂ ਮਹਾਂਪੁਰਖਾਂ ਦੀ ਮਿਹਰ ਹੋ ਗਈ ਉਹਦੇ ਬੁੱਧੀ ਦਾ ਨਾਮ ਆਰਾਮ ਦੇ ਜਾਣਨ ਵਾਲਾ ਰਾਹ ਰਾਮ ਜਨੀ ਆਰਾਮ ਦੇ ਨਾਂ ਨੂੰ ਜਨੀ ਪੈਦਾ ਕਰਨ ਵਾਲੇ ਜਾਣਨ ਵਾਲੇ ਇਹਨਾਂ ਮੁੰਡੀਆਂ ਮੇਰਾ ਘਰ ਹੁੰਦਾ ਇਹਨਾਂ ਮੁੰਡੀ ਪ੍ਰਭ ਗੁਣਾਂ ਦੇ ਮੁੰਡੀ ਦਾ ਪ੍ਰਭ ਗੁਣਾਂ ਦੇ ਮੇਰ ਤੇਲ ਦਾ ਜਿਹੜਾ ਦੇਹ ਅਧਿਆਲ ਧੂੜ 'ਚ ਮਿਲਾ ਦਿੱਤਾ ਸਾਰਾ ਭਰਮ ਬਿਰਤੀ ਖਤਮ ਕਰ ਦਿੱਤੀ। ਬੇਟਵੈ ਅਮਰ ਮੂਹਾ ਲਾਵਾ ਰਾਮ ਮੇਰੇ ਮਨ ਰੂਪੀ ਬੇਟੇ ਨੂੰ ਪਰਮੇਸ਼ਰ ਦੇ ਨਾਮ ਉਚਾਰਨ ਵਿੱਚ ਲਾ ਦਿੱਤਾ। ਕਹਿ ਤਵੀਰ ਸੁਣੋ ਮੇਰੀ ਮਾਈ ਆਪ ਜੀ ਕਹਿੰਦੇ ਮੇਰੇ ਮਾਤਾ ਪਿਤਾ ਰੂਪੀ ਸੰਤ ਜਨੋ ਆਪ ਜੀ ਸੁਣੋ ਇਹਨ ਮੁੰਡੀਆਂ ਦੀ ਗੱਲ ਇਹਨਾਂ ਸ਼ੁਭ ਗੁਣਾਂ ਨੇ ਮੇਰੀ ਜਿਹੜੀ ਜਾਤ ਪਾਤ ਦੀ ਹੰਕਾਰ ਬਿਰਤੀ ਸੀ ਇਹ ਸਾਰੀ ਗੁਆ ਦਿੱਤੀ। ਆਸਾ ਹੁਣ ਅੱਗੇ ਪਾਗ ਜੀ ਮਹਾਰਾਜ ਉਪਦੇਸ਼ ਦੇ ਰਿਹਾ ਆ ਕਿਉਂਕਿ ਮਹਾਂਪੁਰਖਾਂ ਦਾ ਸੁਭਾਅ ਹੁੰਦਾ ਦਇਆ ਵਾਲਾ ਉਹ ਕਿਰਪਾ ਕਰਦੇ ਆ ਰੋ ਰੋ ਬੋਰੀ ਉੱਥੋਂ ਗੁੱਡੀਆਂ ਕੱਢ ਕਬੀਰ ਸਾਹਿਬ ਦਾ ਪੁੱਤਰ ਜਿਹੜਾ ਕਮਾਲਾ ਸੀ ਉਹ ਖੋਲ੍ਹੀ ਪਹਿਲੀ ਜਿਹੜੀ ਉਹਦੇ ਘਰ ਵਾਲੀ ਮਰ ਗਈ ਸੀ। ਫਿਰ ਜਿਹੜੇ ਦੂਸਰਾ ਵਿਆਹ ਕੀਤਾ ਘਰ ਵਿੱਚ ਕੁਦਰਤੀ ਮਹਾਂਪੁਰਖ ਆ ਗਿਆ ਕੋਈ ਵੀ ਕਮਾਲੇ ਦੇ ਘਰ ਵਾਲੇ ਸੀ ਕੋਈ ਜਿਵੇਂ ਆਮ ਰਿਵਾਜ ਹੀ ਹੁੰਦਾ ਘੁੰਡ ਜਿਹਾ ਕੱਢ ਲਿਆ ਅਤੇ ਉਹ ਸੰਤਾਂ ਨੂੰ ਹੱਥੋਂ ਆ ਰਹੇ ਸੀ ਉਹ ਗਰਮ ਪਾਣੀ ਜਿਹੜਾ ਸੀ ਉਹ ਸੰਤਾਂ ਦੇ ਸਿਰ 'ਚ ਪੈ ਗਿਆ ਅਤੇ ਕਬੀਰ ਸਾਹਿਬ ਨੇ ਦੇਖਿਆ ਅਤੇ ਕਬੀਰ ਸਾਹਿਬ ਦੇਖ ਕੇ ਫਿਰ ਉਹਨੂੰ ਉਪਦੇਸ਼ ਦੇ ਕੇ ਸੰਸਾਰੀ ਸੰਗਤ ਨੂੰ ਸਮਝਾਉਂਦੇ ਆ ਰੋਹ ਰੋਹੀ ਬੋਹਰੀਆ ਘੂੰਗਟ ਜਨ ਕੱਢ ਹੈ ਇਹ ਬੋਹਰੀਆ ਬੋਹਰੀਆ ਮੈਨੇ ਨੌ ਰਾਣੀ ਰੋਹ ਰੋ ਤੂੰ ਠਹਿਰ ਜਾ ਠਹਿਰ ਜਾ ਘੁੰਡ ਜਨ ਕੱਢ ਬਾਤਾਂ ਕੱਢਣਾ ਗਾ ਕਹਿੰਦੇ ਅੱਧੀ ਕੌਡੀ ਮੁਰਗ ਨਹੀਂ ਰਾਹੁਲ ਇਸਲਾਮ ਦੇ ਵਿਚਾਰ ਹੈ ਘੁੰਗਟ ਕੱਢ ਗਈ ਤੇਰੀ ਅੱਗ ਹੈ ਉਹਦੀ ਗੱਲ ਤੋਂ ਇਸ ਜਨ ਦਾ ਤੇਰੀ ਜਿਹੜੀ ਸੌਕਣ ਸੀ ਉਹਨੂੰ ਵੀ ਬੜਾ ਸੀ ਉਹ ਘੁੰਗਟ ਕੱਢਣ ਵਾਲੀ ਉਹ ਕਹਿੰਦੇ ਅੱਗੇ ਚੱਲ ਗਈ ਹੈ ਅਤੇ ਪਲ ਜੀ ਕਹਿੰਦੇ ਜਿਹੜੀ ਪਹਿਲੀ ਤੇਰੀ ਸੌਕਣ ਸੀ ਉਹਦੀ ਗੈਲ ਗੈਲ ਇੱਧਰ ਤੁਸੀਂ ਜਾਓ ਨਾ ਮੋਰਿੰਡਿਆਂ ਉਹ ਸ਼ਬਦ ਬੋਲਣ ਪੱਗ ਡੰਡੀ ਜਾਂ ਪਿੱਛਾ ਜਿਹਨੂੰ ਮਤਾਂ ਤੈਨੂੰ ਵੀ ਲੱਗ ਜਾਏ ਇਸ ਵਾਸਤੇ ਹੁਣ ਕੀ ਗੈਲ ਉਹਦੇ ਪਿੱਛੇ ਨਾ ਲੱਗ ਤੂੰ ਤੂੰ ਇਹ ਸੰਗ ਲੱਗ ਗਈ ਜਾਂ ਫਿਰ ਉਹਦੇ ਮਗਰੇ ਤੂੰ ਵੀ ਚਲੇ ਜਾ ਇਸ ਕਰਕੇ ਉਹ ਤੇਰੀ ਪਹਿਲੀ ਜਿਹੜੀ ਸੌਕਣ ਦੀ ਗੈਲ ਪੱਗ ਡੰਡੀ ਦਾ ਪਿੱਛਾ ਜਿਹਨੂੰ ਮਤਾਂ ਤੈਨੂੰ ਵੀ ਲੱਗ ਜਾਏ ਤੈਨੂੰ ਵੀ ਉਹੀ ਸੁਭਾਅ ਨਾ ਪੈ ਜਾਏ ਘੁੰਗਟ ਕੱਢੇ ਕੀ ਇਹ ਬਟਾਈ ਦਿਨ ਦਸ ਪੰਜ ਗੁਰਬਲੇ ਜਿਹੜਾ ਤੂੰ ਘੁੰਡ ਜਿਹਾ ਕੱਢ ਦੇ ਇਹੀ ਵਡਿਆਈ ਹੁਕਮਾਂ ਪਿਆਰ ਪਾਰ ਦੇ ਜਿਹੜੇ ਲੋਕ ਹੈ ਪੰਜ ਦਿਨ ਦਿਨ ਇਹੀ ਕਹਿਣਗੇ ਫਲਾਣੇ ਦੀ ਨੌਂ ਜਿਹੜੀ ਉਹ ਬੜੀ ਚੰਗੀ ਹੈ ਘੁੰਗਟ ਤੇਰੋ ਤੋਂ ਪਰ ਸੱਚ ਹੈ ਹਰ ਗੁਣ ਗਾਏ ਕੁਦ ਹੈ ਅਰਨਚ ਇਹਦਾ ਤੇਰਾ ਘੁੰਡ ਜਿਹਾ ਕੱਢਿਆ ਇਹ ਤਾਂ ਹੀ ਸੱਚਾ ਹੋਏਗਾ ਜਦੋਂ ਨੱਚਣ ਕੁੱਦਣ ਪਾਪ ਸ਼ਰਮ ਆਪਾਂ ਲੱਜ ਹੋ ਕੇ ਲੋਕ ਲੱਜਿਆ ਤਿਆਗ ਕੇ ਪਰਮੇਸ਼ਰ ਦੇ ਗੁਣ ਗਾਉਣ ਨੱਚਣਾ ਕੁੱਦਣਾ ਜੇ ਸ਼ਰਮ ਮੰਨੇਗਾ ਤਾਂ ਨੱਚ ਕੁੱਦ ਨਹੀਂ ਨਾ ਸਕਦਾ ਜੇ ਹੁਣ ਗਾਉਣਾ ਹੋਊਗਾ ਤੇ ਸ਼ਰਮ ਮੰਨੂਗਾ ਗਾਊਗਾ ਤੂੰ। ਇਸ ਵਾਸਤੇ ਤੂੰ ਹੁਣ ਸੇਵਾ ਸਿਮਰਨ ਵੱਲ ਲੋਕ ਲਾਜ ਤੋਂ ਉੱਪਰ ਉੱਠ ਕੇ ਜੇ ਗੁਣ ਗਾਏਗੀ ਫਿਰ ਤੇਰਾ ਭਲਾ ਹੋਏਗਾ। ਇਸ ਵਾਸਤੇ ਕਹਿਤ ਵੀਰ ਬਹੁਤ ਅਭਿਜੀਤਾ ਅਰਗੁਣ ਗਾਵਤ ਜਨਮ ਵਿੱਚ ਭਾਵ ਜੀ ਮੈਂ ਕਹਿ ਰਿਹਾ ਹੇ ਨੌ ਰਾਣੀ ਤੂੰ ਆਪਣੇ ਮਨੁਸ਼ੀਆਂ ਨੂੰ ਤਾਂ ਜਿੱਤ ਲੈਣਗੀ ਕਿਵੇਂ ਜੇ ਪਰਮਾਤਮਾ ਦੇ ਗੁਣ ਗਾਉਂਦਿਆਂ ਗਾਉਂਦਿਆਂ ਤੇਰਾ ਜਿਹੜਾ ਜਨਮ ਹੈ ਉਹ ਬਤੀਤ ਹੋ ਜਾਏਗਾ। ਰਾਹ ਰਾਹੀ ਬੋਰੀਆ ਘੂੰਟ ਜਨ ਵੱਡ ਬੋਰੀਆ ਹੁਣ ਤਰੀਵੀ ਹਾਲ ਖਿਲਾਉਣੇ ਦੀ ਬੁੱਧੀ ਤੂੰ ਰਹਿ ਜਾ ਕਿਹੜੇ ਲੋਕ ਮਲਾਜੇ ਰੁਕੀ ਘੁੰਡ ਮਤ ਕੱਢਣਾ ਗਾ ਕਿਉਂਕਿ ਲੋਕ ਮਲਾਜਿਆਂਗੇ ਲੱਗਿਆ ਲੋਕ ਕੀ ਕਹਿਣਗੇ ਜੇ ਅਸੀਂ ਗੁਰਦੁਆਰੇ ਗਏ ਚਾਹੇ ਹੁਣੇ ਗੁਰਦੁਆਰੇ ਹੁਣ ਅਮਰ ਹੁਣੇ ਅਮਰ ਜਾਗ ਲਿਆ ਜੇ ਲੋਕ ਲਾਜ ਚ ਲੱਗਾ ਫਿਰ ਸੇਵਾ ਸਿਮਰ ਨਹੀਂ ਕਰ ਸਕਦਾ। ਅੰਤ ਕੀ ਵਾਰ ਲੈ ਹੈਗੀ ਨਾ ਅੱਡ ਹੈ ਆਰਾਮ ਜਿਹੜੇ ਅੰਤ ਵੇਲਾ ਆਇਆ ਇਹ ਲੋਕ ਮਲਾਜੇ ਰੂਪੀ ਜਿਹੜਾ ਘੁੰਡ ਕੱਢਣ ਦਾ ਫਲ ਅੱਡ ਹੈ ਅੱਡ ਨਾ ਮਾਸਰਾ ਰੂਪ ਨਿਰੰਕਾਰ ਨੂੰ ਲੈਣਗੇ ਇਹਨੂੰ ਪ੍ਰਾਪਤ ਨਹੀਂ ਲੈਣਗੇ ਉਸ ਨੂੰ ਪ੍ਰਾਪਤ ਨਹੀਂ ਸਿੱਧੇ ਹੋ ਕੇ ਬੈਠੋ ਰੱਬ ਵਿਸਰਾਮ ਦੇ ਕੇ ਘੂੰਡ ਕੱਢ ਗਈ ਤੇਰੀ ਅੱਗ ਹੈ ਹੁਣ ਕੀ ਗੱਲ ਤੋਂ ਇਹ ਸਮਝਣ ਲੱਗ ਗਿਆ। ਕਹਿੰਦੇ ਇਹ ਲੋਕ ਮਲਾਜੇ ਰੂਪੀ ਘੁੰਡ ਕੱਢਣ ਵਾਲੀ ਤੇਰੀ ਸੌਕਣ ਕਿਹੜੀ ਭੈੜੀ ਬੁੱਧੀ ਖੋਟੀ ਬੁੱਧੀ ਤੇਰੇ ਆਉਣ ਤੋਂ ਪਹਿਲਾਂ ਹੀ ਚਲੇ ਗਈ ਉਹ ਬੁੱਧੀ ਦੀ ਅਗੈਲ ਪਿੱਛਾ ਤੈਨੂੰ ਮਤਾਂ ਲੱਗ ਜਾ ਤੂੰ ਵੀ ਉਸੇ ਰਾਸਤੇ ਨਾਲ ਕਿਤੇ ਪੈ ਜਾ ਘੂੰਡ ਕੱਢੇਗੀ ਇਹ ਵਡਾਈ ਦਿਨ ਦਸ ਪਾਂਚ ਲੋਕ ਭਲੇ ਇਹ ਲੋਕ ਮਲਾਜੇ ਰੂਪੀ ਘੁੰਡ ਕੱਢਣ ਦੀ ਇਹ ਵਡਿਆਈ ਹੈ ਜੋ ਇਸ ਬਹੁ ਬੁੱਧੀ ਨੂੰ ਪੰਜ ਦਾ ਦਿਨ ਤੋਂ ਚੰਗਾ ਕਹਿਣਗੇ ਆਖਦੇ ਘੁੰਗੜ ਤੇਰੇ ਤੋਪਰ ਸੱਚ ਹਰ ਗੁਣ ਗਾਏ ਖੁਦ ਹੈ ਨਸ ਇਹ ਲੋਕ ਮਲਾਜ ਰੂਪ ਘੁੰਡ ਜਿਹੜਾ ਕੱਢਿਆ ਤੇਰਾ ਤਾਂ ਸੱਚਾਇਆ ਜੇ ਨਿਰੰਕਾਰ ਦੀ ਗੁਣ ਗਾਵੇਂ ਔਰ ਇਹ ਜਿਹੜੇ ਪੰਜਾਂ ਵਿਕਾਰਾਂ ਨੂੰ ਖੁਦ ਹੈ ਇਹਨਾਂ ਨੂੰ ਤਹਿ ਮੈਨੇ ਨਾਸ ਕਰ ਦੂੰ ਅਤੇ ਸੱਤ ਸਦਾਨ ਨਾਚੇ ਮੈਨੇ ਨਿਰਣਾ ਕਰੇ ਸੱਚ ਕੀ ਹੈ ਅਤੇ ਝੂਠ ਕੀ ਹੈ ਝੂਠ ਨੂੰ ਤਿਆਗਿਆ ਜਾਏ ਸੱਚ ਨੂੰ ਗ੍ਰਹਿਣ ਕੀਤਾ ਜਾਏ ਕਹਿ ਕਬੀਰ ਬਹੁਤ ਅਭਿਜੀਤ ਹੈ ਹਰਗੁਣ ਗਾਵਤ ਜਨਮ ਜੀਤ ਭਗ ਜੀ ਮਹਾਰਾਜ ਕਹਿੰਦੇ ਬਹੁ ਇਹੜੀ ਬੁੱਧੀ ਹੈ ਕਿ ਤਾਂ ਸੰਸਾਰ ਦੀ ਬਾਤ ਜੀ ਨੂੰ ਜਿੱਤ ਕੇ ਜਾਏਗੀ ਅਤੇ ਨਿਰੰਕਾਰ ਦੇ ਪਵਿੱਤਰ ਗੁਣ ਨੂੰ ਗਾਉਂਦਿਆਂ ਇਹਦਾ ਜਨਮ ਜਿਹੜਾ ਹੈ ਬਤੀਤ ਹੋ ਜਾਏਗਾ। ਅੱਛਾ ਇੱਕ ਸ਼ਾਹੂਕਾਰ ਸੀ ਕਰਮਾਂ ਦੀ ਗਤੀ ਐਸੀ ਹੈ ਉਹਨੂੰ ਕੋੜ ਹੋ ਗਿਆ ਕੋੜ ਦੁਰਗਾ ਨੇ ਬੜੇ ਯਤਨ ਕੀਤੇ ਪਰ ਹਟਿਆ ਨਾ ਤੰਗ ਆ ਕੇ ਦੇ ਰਾਸਤੇ ਹੀ ਬਹਿ ਗਿਆ ਰੋਂਦਾ ਕੋਈ ਲੰਘਣ ਵਾਲਾ ਇਲਾਜ ਦਾ ਸੀ ਉੱਥੇ ਗੁਜ਼ਰਦੀ ਕਬੀਰ ਸਾਹਿਬ ਦੇ ਸੇਵਾਦਾਰ ਆਏ ਉਹ ਰੋ ਰਿਹਾ ਸੀ ਅਤੇ ਉਹਦਾ ਦੁੱਖ ਦੇ ਸੀ ਕੰਬ ਗਿਆ ਅਤੇ ਕਬੀਰ ਜੀ ਦੀ ਕਾਸ਼ੀ ਦੱਸ ਪਈ ਤੂੰ ਉੱਥੇ ਜਾ ਤੇਰਾ ਜਿਹੜਾ ਕੋੜ ਆ ਦੂਰ ਹੋ ਜਾਏਗਾ ਅਤੇ ਕਬੀਰ ਸਾਹਿਬ ਕੋਈ ਬੰਦਾ ਮਰ ਗਿਆ ਸੀ ਜੋ ਸ਼ਮਸ਼ਾਨ ਘਾਟ ਗਏ ਉਸ ਅਤੇ ਗੱਲ ਮਾਤਾ ਜੀ ਸੀ ਉਹ ਬੜਾ ਰੋ ਰਿਹਾ ਸੀ ਅਤੇ ਮਾਤਾ ਦਾ ਹਿਰਦਾ ਨਰਮ ਹੁੰਦਾ ਤਰਸ ਆਇਆ ਅਤੇ ਦੱਸ ਭਲਿਆ ਕੀ ਗੱਲ ਹੈ ਕਹਿੰਦੇ ਮਾਤਾ ਜੀ ਇਸ ਤਰ੍ਹਾਂ ਰੋਗ ਲੱਗ ਗਿਆ ਹਟ ਨਹੀਂ ਗਿਆ ਕਬੀਰ ਸਾਹਿਬ ਕੋ ਆਇਆ ਸੀ ਇਹ ਮਿਹਰ ਕਰ ਅਤੇ ਉਹ ਕਹਿੰਦੇ ਉਹ ਤਾਂ ਸ਼ਮਸ਼ਾਨ ਘਾਟ ਕਹਿੰਦੇ ਪਛਾਣ ਕਿਵੇਂ ਉੱਥੇ ਤਾਂ ਬਹੁਤ ਹੋਣਗੇ ਕਹਿੰਦੇ ਉਹਨਾਂ ਦੇ ਸਿਰ 'ਤੇ ਕੱਲ ਵੀ ਹੋਈ ਗਿਲੇ ਗਿਆ ਉਹ ਸਾਰਿਆਂ ਦੇ ਸਿਰਾਂ ਮੁੜ ਕੇ ਆਏ ਤੇ ਹੋ ਕੇ ਦੇ ਮੈਨੂੰ ਇਸ ਵਾਸਤੇ ਉਹ ਕਹਿੰਦੇ ਉੱਥੇ ਤਾਂ ਸਾਰਿਆਂ ਨੇ ਉਹ ਕਹਿੰਦੇ ਭਾਈ ਜਿਨ੍ਹਾਂ ਦੇ ਆਉਂਦੇ ਸਮੂਹ ਉਦੋਂ ਤਾਂ ਸਾਰਿਆਂ ਨੂੰ ਬਰਾਗ ਹੁੰਦਾ ਨਾ ਅਤੇ ਜਿਹੜੇ ਫਿਰ ਸੰਸਕਾਰ ਕਰੇ ਆ ਜਾਂਦੇ ਆ ਫਿਰ ਦੁਨੀਆਂ ਵਾਲੇ ਬਿਹਾਰਾਂ ਲੋਕ ਪੈ ਭੁੱਲ ਭੁਲਾ ਜਾਂਦਾ ਸਾਰਾ ਇਸ ਵਾਸਤੇ ਫਿਰ ਵੀਰ ਦਰਸ਼ਨ ਹੋਇਆ ਉਹ ਜਿਸ ਵੇਲੇ ਮਾਤਾ ਜੀ ਕਹਿਣ ਲੱਗੇ ਚਲੋ ਕੋਈ ਗੱਲ ਨਹੀਂ ਗੁਰੂ ਘਰ ਆਇਆ ਤਿੰਨ ਵੇਰੀ ਰਾਮ ਰਮ ਕਹਾਇਆ ਮਨਮਣੀ ਸ਼੍ਰੀ ਵਾਹਿਗੁਰੂ ਦਾ ਕੋੜ ਦੂਰ ਕਰਤਾ ਜਿਹੜੇ ਕਬੀਰ ਸਾਹਿਬ ਆਏ ਉਹ ਜਾਣ ਜਾਣ ਸੀ ਅਤੇ ਉਹਨਾਂ ਨਮਸਕਾਰ ਕਰਨੀ ਸੀ ਅਤੇ ਉਹਨਾਂ ਨੇ ਕਰਵਟ ਕਰ ਲਈ ਅਤੇ ਫਿਰ ਉਹ ਬੇਨਤੀ ਕੀਤੀ ਕਰਵਟ ਭਲਾ ਨਾ ਕਰਵਟ ਤੇਰੀ ਲਾਗ ਲਏ ਸੁਣ ਬੇਨਤੀ ਮੇਰੀ ਅਤੇ ਮੇਰੇ ਸਵਾਮੀ ਜੀ ਕਾਚੀ ਦਾ ਜਿਹੜਾ ਕਰਵਤ ਕਲਵੱਤਰ ਆ ਰਿਹਾ ਨਾ ਉਹ ਤਾਂ ਚੰਗਾ ਪਰ ਕਰਵਟ ਜਿਹੜਾ ਤੁਸੀਂ ਮੈਨੂੰ ਕੰਡ ਕੀਤੀ ਹੈ ਚੰਗੀ ਮੇਰੀ ਬੇਨਤੀ ਸੁਣੋ ਕਰ ਲਾਓ ਭਾਵ ਮੈਨੂੰ ਆਪਣੇ ਸਨਮਾ ਕਰੋ ਜੇ ਤੂੰ ਕੀ ਗਲਤੀ ਹੋਈ ਮਾਫ਼ ਕਰੋ ਮੈਨੂੰ ਇਹ ਭਰੋਸਾ ਹੋਵੇ ਕਿ ਆਪ ਦਾ ਜਿਹੜਾ ਕ੍ਰੋਧ ਆ ਉਹ ਦੂਰ ਹੋ ਗਿਆ ਆਉਣ ਵਾਲੀ ਮੁੱਖ ਫੇਰ ਪਿਆਰੇ ਕਰਵਟ ਦੇ ਮੁੱਖੋਂ ਕਾਹੇ ਤੋਂ ਮਾਰੇ ਰਹੋ ਹੇ ਸਵਾਮੀ ਜੀ, ਮੈਂ ਆਪ ਤੋਂ ਸਦਕੇ ਬੁਲਿਆਰ ਜਾਵਾਂ, ਤੁਸੀਂ ਮੇਰੇ ਵੱਲੋਂ ਮੂੰਹ ਫੇਰੋ, ਅਸੀਂ ਕਰਵਟ ਪਿੱਠ ਦੇ ਕੇ ਮੈਨੂੰ ਕਾਹਦੇ ਵਾਸਤੇ ਮਾਰ ਰਹੇ ਹਾਂ, ਕਿਰਪਾ ਕਰੋ, ਭੁੱਲ ਮਾਫ਼ ਕਰੋ ਰਹੋ, ਜੋ ਤਨ ਜੀ ਰਹਿ ਆਉਂਦਾ ਨਾ ਮੋਰੋ ਪਿੰਡ ਭਰਿਆ ਤੋਂ ਪੀ ਦੇਣਗੇ, ਜੋ ਜੇ ਆਪ ਕਹਿੰਦੇ ਆ ਰਹੇ ਨਾ ਮੇਰੇ ਸਰੀਰ ਨੂੰ ਵੀ ਚੀਰ ਦਿਓ ਨਾ, ਫਿਰ ਮੈਂ ਪਤੀ ਵਰਤਾ ਧਰਮ ਤੋਂ ਸਦਕੇ ਬੁਲਿਆਰ ਜਾਵਾਂ, ਅੰਗ ਨਹੀਂ ਮੋਰਾਂਗੇ, ਜਵਾਬ ਜਵਾਬ ਨਹੀਂ ਕਰਾਂਗੇ, ਜੇ ਪਿੰਡ ਭਰੇ ਸਰੀਰ ਨਾਸ ਵੀ ਹੋ ਜਾਏ, ਤੁਹਾਡੇ ਚਰਨਾਂ ਦੀ ਜਿਹੜੀ ਪ੍ਰੀਤੀ ਹੈ ਇਹਨੂੰ ਲੱਕੜੀ ਚੀਨ ਵਾਲਾ ਇੱਕ ਡੰਡੇ ਵਾਲਾ ਸਾਂਧੋ ਨਾਰਾ ਕਹਿੰਦੇ ਨੇ, ਇਸ ਤਰ੍ਹਾਂ ਹਮ ਤੁਮ ਬੀਜ ਪੈ ਨਹੀਂ ਕੋਈ, ਤੂੰ ਮੈਂ ਸੁਖੰਤ ਨਾਰਮ, ਹਮ ਮੇਰੇ ਤੁਹਾਡੇ ਵਿੱਚ ਵਿਚੋਲਾ, ਕੋਈ ਵੀ ਆ ਕੇ ਨਹੀਂ ਖੁਲਾਇਆ, ਤੁਸੀਂ ਮੇਰੇ ਮਾਲਕ ਹੈ, ਮੈਂ ਆਪ ਜੀ ਨਾਲ ਪਤੀ ਵਰਤਾ ਇਸ ਤਰੀ, ਜਦੋਂ ਇਤਨੀਆਂ ਬੇਨਤੀਆਂ ਕੀਤੀਆਂ, ਕਿਹਾ ਤੂੰ ਸੁਣ ਲੈ ਲੋਹੇ, ਅਬ ਤੂੰ ਮੇਰੀ ਪ੍ਰਤੀਤ ਨੂੰ ਪਗ ਜੀ ਮਾਰਾ ਕਹਿੰਦੇ ਲੋਹੇ ਸੁਣ ਲੈ, ਸਾਨੂੰ ਹੁਣ ਤੇਰੇ 'ਤੇ ਭਰੋਸਾ ਨਹੀਂ, ਤੂੰ ਪਰਮੇਸ਼ਰ ਦੇ ਨਾਮ ਦੀ ਕਦਰ ਨਹੀਂ ਜਾਣੀ, ਇੱਕ ਵਾਰੀ ਕਹਾ ਬਹੁਤ ਸੀ, ਅਤੇ ਤਿੰਨ ਵਾਰੀ ਕੀ ਲੋੜ ਪਈ, ਹੁਣ ਬੇਨਤੀ ਦੀ ਮਹਾਰਾਜ ਤੂੰ ਕੋੜੀ ਦੁਖੀ ਬੜਾ ਸੀ, ਇੱਕ ਵਾਰੀ ਕਹਾ ਕੇ ਸਰੀਰ ਦਾ ਦੋਖ ਦੂਰ ਕਰਦਾ, ਦੂਜੀ ਵਾਰੀ ਮੰਨਦਾ, ਤੀਜੀ ਵਾਰੀ ਉਹਦੀ ਰਸਮਾਂ ਦਾ ਦੋਸ਼, ਇੱਕ ਵੀਰ ਪਰੇਸ਼ਾਨ ਹੋ ਗਿਆ, ਤੇਰਾ ਬੜੀ ਸਿਆਣੀ, ਇਹ ਤਾਂ ਹੈਗਾ ਗਾਉਣੀ ਅਰਥ, ਹੁਣ ਤਰੀਵੀ ਕਰਨਗੇ, ਹੁਣ ਸਾਖੀ ਚੇਤਨ ਨੂੰ ਸ੍ਰੇਸ਼ਟ ਬੁੱਧੀ ਆਪਣੀ ਗੱਲ ਕਹਿ ਰਹੀ, ਕਰਵਤ ਭਲਨ ਕਰਵਟ ਤੇ, ਇਹ ਸਵਾਮੀ ਜੀ ਮਹਾਰਾਜ ਜਦੋਂ ਮੁਕਤੀ ਹੋਣ ਦਾ ਸਮਾਂ, ਮੇਰਾ ਅਭਾਵ ਕਰਨਾ ਰੂਪ ਇਹਦਾ ਕਲੋਤਰ ਲੈਣਾ ਚੰਗਾ ਆ, ਪਰ ਇਸ ਵੇਲੇ ਕੁਮੱਤੀ ਦੇ ਸਮਾਨ ਜਾਣ ਕੇ ਮੇਰੇ ਵੱਲ ਆਪਦੀ ਪਿੱਠ ਕਰਨੀ ਚੰਗੀ, ਭਾਵ ਇਸ ਵੇਲੇ ਮੈਨੂੰ ਨਾ ਛੱਡੋ, ਮੇਰੇ ਨਾਲ ਰਹੋ, ਲਾ ਗਲੇ ਸੁਣ ਬੇਨਤੀ, ਅਤੇ ਮਾਲਕ ਮੇਰੀ ਬੇਨਤੀ ਸੁਣੋ, ਮੇਰੇ ਗੱਲ ਨਾ ਲੱਗੋ, ਭਾਵ ਮੈਨੂੰ ਪ੍ਰਕਾਸ਼ ਕਰੋ, ਗਿਆਨ ਦਾ ਪ੍ਰਕਾਸ਼ ਕਰੋ, ਆਉਣ ਵਾਲੀ ਮੁੱਖ ਫੇਰ ਗਿਆ, ਅਤੇ ਮਾਲਕ ਮੈਂ ਤੁਹਾਤੋਂ ਬਾਲ ਬੁਲਿਆਰ ਜਾਂਦੀ, ਮੇਰੀ ਵੱਲ ਮੂੰਹ ਨਾ ਫੇਰੋ, ਭਾਵ ਕੀ ਹੈ, ਚੰਗੀ ਤਰ੍ਹਾਂ ਮੇਰੇ ਦੇ ਗਿਆਨ ਦਾ ਪ੍ਰਕਾਸ਼ ਕਰ, ਕਰਵਟ ਦੇ ਮੁੱਖੋਂ ਕਾਹੇ ਬਿਮਾਰੇ ਰਹੋ, ਇਸ ਰਾਮ ਦੇ ਕਹਿੰਦੇ ਕੁਮੱਤੀ ਵਾਂ ਮੁੰਡਾ ਦੇ ਕੇ ਪਿੱਠ ਫੇਰ ਕੇ ਕਾਹਦੇ ਵਾਸਤੇ ਬੇਮੁੱਖ ਕਰਕੇ ਮਾਰ ਦਿਓ, ਕੁਮੱਤੀ ਵਾ ਜਾਣ ਕੇ ਮੈਨੂੰ ਤਿਆਗਣਾ ਨਾ ਕਰੋ, ਚੌਦਨ ਜੀ ਰਹਿਗਾ ਨਾ ਮੋਰ, ਜੇ ਤੁਸੀਂ ਮੇਰੇ ਸਰੀਰ ਨੂੰ ਵੀ ਚੀਰਦੇ ਹੋ, ਜਿਵੇਂ ਭਾਈ ਮਤੀ ਦਾਸ ਜੀ ਨੂੰ, ਅਤੇ ਹੋਰਨਾਂ ਪ੍ਰਧਾਨ ਦੇਖਿਆ ਜਾਣ ਕੇ ਮੇਰਾ ਆਪ ਹੀ ਕਰ ਦਿਓ, ਫਿਰ ਵੀ ਆਂਦ ਨਹੀਂ ਮੋੜ, ਆਪ ਆਪ ਦੀ ਚਾਹ ਇੱਛਾ ਬਣ ਬਣੇ, ਤੁਹਾਨੂੰ ਬੇਮੁੱਖ ਨਹੀਂ, ਮਹਾਰਾਜ ਸੋਨੇ ਪੰਜ ਸਾਹਮਣੇ ਦੇਖ ਰਿਹਾ, ਮਤੀ ਦਾਸ ਆਰਾ ਕਰ ਰਿਹਾ, ਆਰਾ ਪਿਆਰਾ ਲੱਗਦਾ, ਸਾਰਾ ਕਰੋ ਬਣਾਏ, ਮੇਰਾ ਸਿਰ ਜਾਏ ਤਾਂ ਜਾਏ, ਸਿੱਖੀ ਸਿੱਧਕ ਨਾ, ਜਪੁਜੀ ਸਾਹਿਬ ਪੜ ਰਿਹਾ, ਦੁਬਾੜ ਹੋ ਗਿਆ, ਅਤੇ ਸ੍ਰੀ ਜਪੁਜੀ ਸਾਹਿਬ ਆਵਾਜ਼ ਆ ਰਹੀ, ਇਸ ਵਾਸਤੇ ਉਹ ਬੇਮੁੱਖ ਨਹੀਂ ਹੁੰਦੇ, ਭਾਵੇਂ ਕਿੰਨਾ ਸੰਕਟ ਹੈ, ਆਮ ਦੁਨੀਆ ਮਾੜਾ ਦੁੱਖ ਆ ਜਾਏ, ਲੈ ਅਸੀਂ ਇੰਨਾ ਚਿਰ ਗੁਰਦੁਆਰਾ ਜਾਂਦੇ, ਉੱਥੋਂ ਸਾਨੂੰ ਕੀ ਮਿਲਿਆ, ਨਹੀਂ ਛੱਡਦਾ ਕੋਈ ਨਹੀਂ, ਪਰ ਜਿਹੜੇ ਪੱਕੇ ਪਰਮੇਸ਼ਵਰ ਦੇ ਪਿਆਰੇ ਆ, ਉਹ ਨਹੀਂ ਤਾਂ ਗੁਰੂ ਘਰੋਂ ਪਿੱਠ ਦਿੰਦੇ, ਪਿੰਡ ਭਰਿਆ ਤੋਂ ਪ੍ਰੀਤ ਨਾ ਦੂਰ, ਜੇ ਮੇਰਾ ਪਿੰਡ ਸ੍ਰੀ ਨਾਸ ਵੀ ਹੋ ਜਾਏ, ਕਿਉਂਕਿ ਤੁਹਾਡੇ ਗਿਆਨ ਕਰਕੇ ਇਹਨੂੰ ਮਿਥਿਆ ਜਾਣਨ ਕਰਕੇ ਮੇਰਾ ਅਭਾਵ ਵੀ ਹੋ ਜਾਏ, ਨਾਸ ਵੀ ਹੋ ਜਾਏ, ਤੁਹਾਡੇ ਨੂੰ ਪ੍ਰੀਤੀ ਨਹੀਂ ਤੋੜਾਂਗੇ, ਭਾਵ ਆਪ ਦੇ ਸਰੂਪ ਵੱਲੋਂ ਹਟਾਏ ਨਹੀਂ ਹਟਾਂਗੇ, ਹਮ ਤੋਂ ਬੀਜ ਪਿਆ ਨੂੰ ਕੋਈ, ਅੱਜ ਤੱਕ ਸਾਡੇ ਅਤੇ ਤੁਹਾਡੇ ਵਿੱਚ ਕੋਈ ਸੰਸਾ ਹੀ ਨਹੀਂ ਹੋਇਆ, ਨਾ ਤਾਂ ਨੌਮੀ ਨੂੰ ਸੰਸਾ ਹੋਇਆ, ਅਤੇ ਨਾ ਮਤੀ ਦਾ ਸਤੀ ਦਾ ਨੂੰ ਹੋਇਆ, ਹੈ ਨੌਵੇਂ ਪਾਤਸ਼ਾਹ ਕੋਲ ਜਿਹੜੀ ਪੜ੍ਹਾਈ ਕਰਾਈ ਉਸ ਪੂਰੇ ਨੰਬਰ ਲੈ ਰਹੇ, ਅਤੇ ਸੋਚਿਆ ਅਸੀਂ ਪੂਰੇ ਨੰਬਰ ਲੈ ਕੇ ਪਾਸ ਹੋ ਰਹੇ, ਤੁਮੈਂ ਸੁਖਾਂਤ ਨਾਰਮ ਸੋਈ, ਤੁਸੀਂ ਸਾਡੇ ਮਾਲਕ ਹੋ, ਅਸੀਂ ਤੁਹਾਡੇ ਜੀਵਾਤਮਾ ਜੀਵ ਰੂਪੀ ਇਸਤਰੀ ਹਾਂ, ਕਹਿ ਤੁਸੀਂ ਸੁਣ ਲੋਏ ਆਪ ਤੁਹਾਡੀ ਪ੍ਰਤੀ ਨੂੰ, ਪਗ ਜੀ ਕਹਿੰਦੇ ਆ ਕਿ ਸਾਖੀ ਚਦਨ ਵੱਲੋਂ ਸਬੁੱਧੀ ਨੂੰ ਇਹ ਉੱਤਰ ਦੇ ਰਿਹਾ, ਇਹ ਲੋਈ ਪ੍ਰਕਾਸ਼ ਰੂਪ ਬੁੱਧੀ, ਸੁਣ ਲੈ ਸਾਨੂੰ ਚੰਗੀ ਤਰ੍ਹਾਂ ਇਹ ਗੱਲ ਨਿਸ਼ਚੇ ਪ੍ਰਤੀਤ ਹੋ ਚੁੱਕੀ ਹੈ ਕਿ ਮੁਕਤੀ ਦੀ ਦਸ਼ਾ ਸਮੇਂ ਤੇਰੀ ਇਸਤਰੀ ਬਿਲਕੁਲ ਨਹੀਂ, ਹੁਣ ਅੱਗੇ ਰਾਤ ਬ੍ਰਹਮ ਵਿਦਿਆ ਜੀ ਇਸ ਪ੍ਰਤੀ ਪ੍ਰਤਨ ਕਰ ਰਹੀ, ਅੰਬਾਰੀ ਮੁੱਖ ਫੇਰ ਪਿਆਰੇ ਕਰਵਟ ਕਰਵਟ ਦੇ ਉਹ ਕਾਰਕ ਇਹ ਪਿਆਰੇ ਜੀ ਗਿਆਸੂ ਆ, ਅਸੀਂ ਤੁਹਾਤੋਂ ਬੁਲਿਆਰ ਜਾਂਦੇ, ਤੁਸੀਂ ਮੇਰੇ ਵੱਲੋਂ ਆਪਣਾ ਮੂੰਹ ਫੇਰਨਾ, ਭਾਵ ਧਾਰਨਾ ਦਾ ਮੇਰੀ ਗੱਲ ਕਰਵਟ ਪਿੱਠ ਦੇ ਕੇ ਮੈਨੂੰ ਕਿਉਂ ਮਾਰਦੇ, ਕਰਵਟ ਵਾਲਾ ਕਰਵਟ ਕੇ ਜਿਹੜੇ ਦਵੈਤਵਾਦੀਆਂ ਤਰਕਾਂ ਨੂੰ ਕਲਵੱਤਰ ਲੈਣਾ ਮੈਨੂੰ ਅੱਛਾ, ਲੇਕਿਨ ਤੇਰੀ ਪਿੱਠ ਦੇਣੀ ਚੰਗੀ ਨਹੀਂ, ਲਾਗਲੇ ਸੁਣਨੇ ਸੀ ਮੇਰੀ ਮੇਰੀ ਬੇਨਤੀ ਸੁਣੋ ਗੱਲ ਨਾ ਲੱਗਣਾ ਗੁਰੂ ਭਾਵ ਕੀ ਕੰਠ ਤੋਂ ਅਦਵੈਤ ਏਕਤਾ ਦੇ ਕਥਨ ਕਰਨ ਵਾਲੀਆਂ ਸ਼ੁਰਤੀਆਂ ਮੰਤਰ ਹੈ ਉਹਨਾਂ ਨੂੰ ਅਚਾਰੋ ਸੋਮਵਾਰੀ ਮੁੱਖ ਫੇਰ ਪਿਆ ਅਤੇ ਪਿਆਰੇ ਅਤੇ ਪਿਆਰੀ ਜੀ ਅਸੂ ਅਸੀਂ ਤੇ ਤੂੰ ਵਲਿਆਰ ਜਾਂਦੇ ਹਾਂ ਉਹ ਮੇਰੀ ਤਰਫੋਂ ਮੂੰਹ ਫੇਰ ਭਾਵ ਮੈਨੂੰ ਧਾਰਨਾ ਕਰਵੜ ਦੇ ਮੁੱਖੋਂ ਕਾਕੂਮਾ ਕਰਵੜ ਮੁੰਡਾ ਦੇ ਮੈਨੂੰ ਕਿਉਂ ਨਹੀਂ ਮਾਰ ਰਹੇ ਹੋ ਭਾਵ ਮੈਨੂੰ ਕਿਉਂ ਤਿਆਗਦੇ ਹੋ ਜੋ ਤੁਹਾਨੂੰ ਜੀ ਰਿਹਾ ਅੰਗਨਾ ਮੋੜ ਅਤੇ ਜੇ ਗਿਆ ਸੂ ਜੇ ਤੂੰ ਮੇਰੇ ਤੋਂ ਅੰਗਨਾ ਮੋੜੋਂ ਹਿਰਦਾ ਨਾ ਮੋੜੇ ਤਾਂ ਮੇਰੇ ਤੇਰੇ ਤਨ ਅਭਿਮਾਨ ਨੂੰ ਤੇਰੇ ਤਿੰਨੇ ਸਰੀਰਾਂ ਨੂੰ ਚੀਰ ਦੇਵਾਂਗੀ ਭਾਵ ਸਥੂਲ ਸੂਖਮ ਕਾਰਨ ਇਹ ਤੇਰੇ ਤਿੰਨਾਂ ਸਰੀਰਾਂ ਦਾ ਅਭਾਵ ਕਰਦਾ ਪਿੰਡ ਭਰਿਆ ਤੋਂ ਪ੍ਰੀਤਣਾ ਤੋਰੋ ਫਿਰ ਜੇ ਗੱਲ ਸੁਣੀ ਤੇਰਾ ਪਿੰਡ ਭਰੇ ਸਰੀਰ ਵੀ ਨਾਸ ਹੋ ਜਾਏ ਤਾਂ ਵੀ ਕਹਿੰਦੇ ਮੇਰੇ ਨਾਲੋਂ ਪ੍ਰੀਤੀ ਨਾ ਤੋੜੀ ਹਮ ਤੂੰ ਬੀਜ ਪਿਆ ਨਹੀਂ ਕੋਈ ਤੁਮੇ ਸੁਖੰਦ ਨਾ ਰਮ ਸੋਈ ਬ੍ਰਹਮ ਦੇ ਦਿਆ ਇਹ ਜੀ ਗਿਆ ਸੁਣੂ ਕਹਿ ਰਹੀ ਹੈ ਹਮਾਰੇ ਤੁਹਾਰੇ ਵਿੱਚ ਕੋਈ ਭੇਦ ਨਹੀਂ ਹੋਇਆ ਆਪ ਪਤੀ ਹੈ ਆਪ ਅਧਿਕਾਰੀ ਔਰ ਮੈਂ ਉਹ ਆਪ ਦੀ ਨਾਰੀ ਜਿਸ ਵੇਲੇ ਪਹਿਲੇ ਹਾਂਜੀ ਤੇਰੇ ਜੈਸੇ ਅਧਿਕਾਰੀ ਮੈਨੂੰ ਘਰ ਦੇ ਆਏ ਆ ਕਹਿ ਤੂੰ ਸੁਣ ਲੋ ਆਪ ਦੋਨੋਂ ਪ੍ਰਤੀ ਦਿਨ ਹੋ ਗਏ ਪਗਨੀ ਮਹਾਰਾਜ ਤੋਂ ਜੀ ਗਿਆ ਸੁਣ ਗਿਆ ਇਹ ਲੋ ਜੀ ਪ੍ਰਕਾਸ਼ ਰੂਪ ਬ੍ਰਹਮ ਦੇ ਦਿਆ ਗੁਰਬਾਣੀ ਉੱਥੋਂ ਕਿਉਂਕਿ ਹੁਣ ਤੱਕ ਮੈਨੂੰ ਤੇਰੀ ਪ੍ਰਤੀਤ ਨਹੀਂ ਹੋਈ ਸੀ ਐਸੀ ਹੁਣ ਤੇਰੀ ਪ੍ਰਤੀਤ ਹੋ ਗਈ ਭਾਵੇਂ ਸਰੀਰ ਨਾਸ ਹੋ ਜਾਏ ਜੁੜੇ ਰਹਿੰਦੇ ਸਿਮਰਨ ਦੇ ਆਸਾ ਕੋਰੀ ਕੋ ਕਹੁ ਮਰਮ ਨਾ ਜਾਣਾ ਸਭ ਜਨ ਅੰਤ ਨਾ ਉਤਾਨਾ ਰਹੋ ਭਾਵ ਜੀ ਕਹਿੰਦੇ ਬ੍ਰਾਹਮਣ ਕਹਿਣ ਲੱਗੇ ਤੂੰ ਦਾ ਜਲਾਣਾ ਇਸ ਕਰਕੇ ਤੂੰ ਵੱਡਿਆਂ ਨਾਲ ਗੱਲਾਂ ਨਾ ਕਰਿਆ ਕਬੀਰ ਕਹਿੰਦੇ ਹੈਂ ਉਹ ਨਿਰੰਕਾਰ ਖੁਦ ਆਪ ਜਲਾ ਤੁਸੀਂ ਕਿਸ ਤਰ੍ਹਾਂ ਹੈਂਜੀ ਬ੍ਰਾਹਮਣ ਸਦ ਕਰ ਸਕਦੇ ਹੋ ਅੱਗੇ ਦਾ ਕੋਰੀ ਕੋ ਕਹੁ ਮਰਮ ਨਾ ਜਾਣਾ ਸਭ ਜਗ ਅੰਤ ਨਾ ਉਤਾਨਾ ਰਹੋ ਉਹ ਨਿਰੰਕਾਰ ਕੋਰੀ ਕੋਰੀ ਨਾਮ ਜਲਾਏਗਾ ਜਲਾਏ ਦਾ ਮਰਮ ਭੇਦ ਕਿਸੇ ਨੇ ਜਾਣੇ ਨਹੀਂ ਜਿਸ ਕਰਕੇ ਜਿਹੜਾ ਮਾਇਆ ਸੁਬਲ ਰੂਪੀ ਹੋ ਕੇ ਆਣ ਦਵੈ ਸਾਰਾ ਸੰਸਾਰ ਰੂਪੀ ਤਾਣਾ ਤਣਾਉਣਾ ਕੀਤਾ ਅਤੇ ਸਾਰਾ ਤਾਣਾ ਉਹਨੇ ਕਿਣਿਆ ਨਿਰੰਕਾਰ ਨੇ ਰਹੋ ਜਬ ਤੁਹਾਨੂੰ ਸੁਣ ਲਏ ਵੇਦ ਪੁਰਾਣਾ ਤਬ ਹਮ ਇਤਨ ਖਸਰੋ ਸਨ ਜਦੋਂ ਅਸੀਂ ਵੇਦਾਂ ਨੂੰ ਪੁਰਾਣਾਂ ਨੂੰ ਸੁਣਿਆ ਇਹ ਗੱਲ ਦੇ ਉੱਤੇ ਯਕੀਨ ਕੀਤਾ ਇਹ ਸਾਰਾ ਸੰਸਾਰ ਜਿੰਨਾ ਤਾਣਾ ਤਣਿਆ ਪਸਾਰਿਆ ਹੋਇਆ ਇਹ ਸਾਰਾ ਉਸ ਮਾਲਕ ਦਾ ਹੀ ਵੇਦਾਂ ਬਣਾਉਣ ਸੁਣ ਲਓਗੇ ਤੁਸੀਂ ਇਹ ਗੱਲ ਮਨ ਵਿੱਚ ਵਿਸ਼ਵਾਸ ਕਰ ਲਓਗੇ ਕਿ ਸੰਸਾਰ ਦਾ ਤਾਣਾ ਜਿੰਨਾ ਵੀ ਪਸਾਰਿਆ ਹੈ ਫੈਲਿਆ ਆ ਇਹ ਉਹਦੀ ਸੱਤਾ ਨਾਲ ਹੀ ਹੋਵੇਗਾ ਧਰਮ ਆਕਾਸ਼ ਕੀ ਕਰ ਗਹਿ ਬਣਾਈ ਚੰਦ ਸੂਰਜ ਦੁਆ ਸਾਥ ਚਲਾਈ ਧਰਤੀ ਆਕਾਸ਼ ਨੂੰ ਕਰ ਗਿਆ ਕੰਘੀ ਬਣਾਈ ਉਹ ਕੰਘੀ ਹੁੰਦੀ ਨਾ ਜਿਹਨਾਂ ਖਾਣਾ ਬਣਦੇ ਜਲਾਏ ਲੋਕ ਚੰਦਰਮਾ ਸੂਰਜ ਦੋਨੋਂ ਇਹ ਤਾਣੇ ਦੇ ਸਾਥ ਨਾਲਾਂ ਚਲਾਈਓ ਨਾਲ ਹੁੰਦੇ ਨੇ ਉਹ ਫੜਨ ਦੇ ਫਿਰ ਪਾਈ ਜੋਰ ਬਾਤ ਇਹ ਕਿੰਨੀ ਤੈਂ ਤਾਂਤੀ ਮਨ ਮਨ ਜੋ ਲਾਹੇ ਘਰ ਆਪਣਾ ਚੀਨਾ ਸਾਡੀ ਰਾਮ ਪਛਾਣ ਸਾਰੇ ਜਿੰਨੇ ਜੀਵ ਜੰਤੂ ਨੂੰ ਬਸ ਕਰਨ ਲਈ ਜਿਹੜੀ ਇੱਕ ਗੱਲ ਉਸਨੇ ਆਪਣੇ ਅਖਤਿਆਰ ਵਿੱਚ ਰੱਖੀ ਇੱਕ ਪਾਈ ਜੋਰ ਪਾਉਆਂ ਦੀ ਜੋੜੀ ਉਹ ਖੱਡੀ ਦੇ ਉੱਤੇ ਬੈਠ ਕੇ ਜਲਾਏ ਆਪਣੇ ਪੈਰਾਂ 'ਤੇ ਲਗਾਦੇ ਆ ਉਹ ਫਟੀਆਂ ਹੀ ਹੁੰਦੀਆਂ ਪਊਏ ਜਾਂ ਉਹਨੂੰ ਥੋੜ੍ਹਾ ਥੋੜ੍ਹਾ ਨਾ ਪਲੇ ਜਾਂਦੇ ਫਿਰ ਕਹਿੰਦੇ ਭਗਤ ਜੀ ਮਹਾਰਾਜ ਉਸ ਤੰਤੀ ਜਲਾਹੇ ਨੇ ਮੇਰਾ ਮਨ ਜਿਹਦੇ ਮੇਰਾ ਮਨ ਮੰਗਦੇ ਜੋ ਲਾਹੇ ਜਿਹੜਾ ਲਾਭ ਵਾਲਾ ਆਪਣਾ ਸਰੂਪ ਰੂਪ ਹੀ ਕਰ ਰਿਹਾ ਜਦੋਂ ਕਹਿੰਦੇ ਉਹਨੂੰ ਜਾਣ ਕੇ ਮਨ ਦੇ ਵਿੱਚ ਮੈਂ ਪਰਮੇਸ਼ਰ ਨੂੰ ਪਛਾਣ ਲਿਆ ਹੈ ਘੱਟ ਹੀ ਰਾਮ ਪਛਾਣਾ ਆਪਣੇ ਹਿਰਦੇ ਵਿੱਚ ਹੀ ਉਹਨੂੰ ਪਛਾਣ ਲਿਆ ਕੈਸ ਕਵੀਰ ਕਾਰਗਰ ਤੋਰੀ ਸੂਤੇ ਸੂਤ ਮਲਾਇਕ ਤੋਰੀ ਭਗਤ ਜੀ ਮਹਾਰਾਜ ਕਹਿੰਦੇ ਜਦੋਂ ਧਰਤੀ ਆਕਾਸ਼ ਰੂਪੀ ਕਾਰ ਗਏ ਅਤੇ ਕੰਘੀ ਤੋੜਤੀ ਫਿਰ ਕੀ ਹੋਇਆ ਉਸ ਵੇਲੇ ਫਿਰ ਨਿਰੰਕਾਰ ਰੂਪੀ ਕੋਰੀ ਜਲਾਹੇ ਨੇ ਸੂਤੈ ਸੂਤ ਜੋਤ ਨਾ ਜੋਤ ਮਲਾ ਇਹ ਤਾਂ ਕੋਈ ਫਰਕ ਹੀ ਨਹੀਂ ਰਹਿ ਗਿਆ ਆਸਾ ਅੰਤਰ ਮਹਿਲ ਜੇ ਤੀਰਥ ਨਾ ਹੋਵੇ ਤਿਸ ਬੇਕੁੰਠ ਨਾ ਜਾਣਾ ਲੋਕ ਦੇਣਾ ਕੁਛ ਨਾ ਹੋਵੇ ਨਾ ਹੀ ਰਾਮ ਆਉਣਾ ਉਹ ਬ੍ਰਾਹਮਣ ਕਹਿਣ ਲੱਗੇ ਜਲਾਹੇ ਤੂੰ ਬਕੁੰਠ 'ਚ ਨਹੀਂ ਆਉਣਾ ਬਕੁੰਠ ਤਾਂ ਅਸੀਂ ਬ੍ਰਾਹਮਣਾਂ ਨੇ ਜਾਣਾ ਹੈਂ ਤੂੰ ਜਲਾਹਾਂ ਤੂੰ ਉੱਥੇ ਕਿਵੇਂ ਜਾਏਗਾ ਅਤੇ ਸੁਣ ਕੇ ਕਬੀਰ ਸਾਹਿਬ ਉਹਨਾਂ ਪਖੰਡੀਆਂ ਨੂੰ ਉਪਦੇਸ਼ ਦਿੰਦੇ ਅੰਤਰ ਮਹਿਲ ਦੀ ਤੀਰਥ ਨਾ ਹੋਵੇ ਤਿਸ ਬੇਕੁੰਠ ਨਾ ਜਾਣਾ ਭਗਤ ਜੀ ਮਹਾਰਾਜ ਕਹਿੰਦੇ ਜੇ ਮਨ ਵਿੱਚ ਰਾਗ ਦਵੈਤ ਰੂਪੀ ਮੈਲ ਭਰੀ ਹੋ ਇਹ ਚਾਦਰ ਨੂੰ ਤੁਸੀਂ ਬਿਕਣ ਚੱਲ ਜਾਵਾਂਗੇ ਇਹ ਸਾਂ ਇਸ਼ਨਾਨ ਕਰ ਲਓ ਇਹ ਗੱਲ ਚੰਗੀ ਤਰ੍ਹਾਂ ਨੋਟ ਕਰ ਲਓ ਸਮਝ ਲਓ ਇਹਦੇ ਨਾਲ ਗੱਲਾਂ ਨਾਲ ਬਕੁੰਠ ਨਹੀਂ ਜਾਣਾ ਤੀਰਥਾਂ ਦੇ ਨਾਲ ਨਾ ਲੋਕ ਤਾਂ ਭਤੀਜੇ ਭਤੀ ਜਾਣਗੇ ਇੰਨੇ ਤੀਰਥ ਨਾ ਗਿਆ ਲੋਕਾਂ ਦੇ ਭਤੀਜਣ ਨਾਲ ਭਗਤ ਜੀ ਕਹਿੰਦੇ ਕੁਝ ਵੀ ਨਹੀਂ ਹੁੰਦਾ ਉਹਦਾ ਅੰਤਰਜਾਮੀ ਹੈ। ਉਹ ਜਿਹੜਾ ਰਾਮ ਆ ਉਹ ਬੱਚਿਆਂ ਵਾਂਗ ਨਿਆਣਾ ਨਹੀਂ ਸਿਆਣਾ ਆ ਕਿ ਉਹਨੂੰ ਬੁੱਧੂ ਬਣਾ ਲਵਾਂਗੇ। ਹੈਂ ਉਹਤਮ ਪੁਰਖ ਦੀ ਜਿਹੜੀ ਜਿਹੜੀ ਕਰਤੂਤ ਕਰਮ ਕਰਦਾ ਨਾ ਸਭ ਕੁਛ ਜਾਣਦਾ। ਉਹ ਕਹਿੰਦੇ ਸਾਨੂੰ ਕੀ ਕਰਨਾ ਚਾਹੀਦਾ, ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ ਰਾਮ ਦੇਵਾ ਮੈਨੂੰ ਮੇਰਾ ਪ੍ਰਕਾਸ਼ ਰੂਪ ਰਾਮ ਰਮਿਆ ਹੋਇਆ ਨਿਰੰਕਾਰ ਉਸ ਚੇਤਨ ਦੇਵ ਦੀ ਪੂਜਾ ਕਰੋ। ਸਤਿਗੁਰ ਨੇ ਜਿਹੜੀ ਸੇਵਾ ਕਰਨੀ ਹੈ ਇਹ ਸੱਚਾ ਤੀਰਥ ਹੈ। ਇਹਦੇ ਤਿੰਨ ਜਿਹੜਾ ਇਹ ਕੇਵਲ ਕਹਿੰਦੇ ਪਾਣੀ ਦੇ ਮੱਝਣ ਇਸ਼ਨਾਨ ਕਰਨ ਮੁਕਤੀ ਹੋ ਜਾਏ ਕਿ ਮੇਂਢਕ ਕਿ ਡਿਡੂਆਂ ਹੀ ਮੁਕਤੀ ਹੋਣੀ ਚਾਹੀਦੀ, ਕਿਉਂ ਮੇਂਢਕ ਡਿਡੂ ਜਿਹੜੇ ਹਮੇਸ਼ਾ ਪਾਣੀ 'ਚ ਨਹਾਉਂਦੇ ਰਹਿੰਦੇ, ਜਿਸ ਤਰ੍ਹਾਂ ਡਿਡੂ ਆ ਇਸ ਤਰ੍ਹਾਂ ਉਹ ਬੰਦੇ ਪਾਣੀ ਇਸ਼ਨਾਨ ਕਰਕੇ ਮੁਕਤੀ ਮੰਨਣ ਵਾਲੇ। ਫਿਰ ਕਹਿੰਦੇ ਫਿਰ ਫਿਰ ਮੁੜ ਮੁੜ ਕੇ ਦੁਨੀਆਂ 'ਚ ਆਈ ਜਾਂਦੇ ਆ ਜਾਈ ਜਾਂਦੇ ਆ। ਮਨੋ ਕਠੋਰ ਮਰੈ ਬਾ ਨਾਰਸ ਨਰਕ ਨਾ ਬੰਚਿਆ ਜਾਈ, ਹਰਕਾ ਸੰਤ ਮਰੈ ਹਾੜੰਬ ਹੈ ਸਗਲੀ ਸੰਤਰ। ਜਿਹੜਾ ਮਨ ਦਾ ਕਠੋਰ ਆ ਸਖ਼ਤ ਸਵਾਲ ਆ ਬਾਨਾਰਸ ਕਾਸ਼ੀ 'ਚ ਮਰ ਜਾ, ਫਿਰ ਵੀ ਕਹਿੰਦੇ ਭੂਤ ਜੂਨੀ ਰੂਪ ਨਰਕ ਤੋਂ ਬਚ ਨਹੀਂ ਸਕਦਾ। ਨਿਰੰਕਾਰ ਦੀ ਜਿਹੜਾ ਉਪਾਸ਼ਨਾ ਪੂਜਾ ਕਰਨ ਵਾਲਾ ਜੇ ਕਹਿੰਦੇ ਹੜੰਬੇ ਦੇਸ਼ ਵੀ ਮਰ ਜਾ, ਉਹ ਆਪਣੀ ਸਾਰੀ ਸੈਨਾ ਸੰਗਤ ਨੂੰ ਵੀ ਤਰਾਵੇ ਮੈਨੇ ਤਰਾ ਲੈਂਦਾ ਹੈ ਜਿੰਨੇ ਵੀ ਉਹਦੇ ਸਾਥੀ ਆ। ਕਹਿੰਦੇ ਪਰਮਾਤਮਾ ਕਿੱਥੇ ਰਹਿੰਦਾ, ਦਿਨ ਸੁਣਾ ਰਹਿਣ ਬੇਦਨੀ ਸ਼ਾਸਤਰ ਤਾਂ ਬਸ ਨਿਰੰਕਾਰਾ ਕਹਿ ਕੇ ਨਰਤ ਦਿੱਤਾ ਬਾਬ ਰਿਹਾ ਸੰਸਾਰਾ। ਕਹਿੰਦੇ ਜਿੱਥੇ ਨਾ ਦਿਨ ਆ ਨਾ ਰਾਤ ਆ ਨਾ ਵੇਦ ਸ਼ਾਸ ਦੀ ਕਲਪਨਾ ਆ ਉੱਥੇ ਨਿਰੰਕਾਰ ਪਰਮੇਸ਼ਵਰ ਨਿਵਾਸ ਕਰ। ਭਗਤ ਜੀ ਕਹਿੰਦੇ ਆ ਕਿ ਗੁਰੂ ਪਿਆਰਿਓ ਉਸ ਨਿਰੰਕਾਰ ਸਿਮਰਨ ਕਰੋ, ਉਸ ਤੋਂ ਬਿਨਾਂ ਇਹ ਜਿੰਨਾ ਸੰਸਾਰਾ ਬਾਬਰਿਆ ਇਹ ਝੱਲਾ ਪਾਗਲ ਹੋ ਰਿਹਾ। ਇੱਥੋਂ ਤੱਕ ਵੀਰ ਸਾਹਿਬ ਦੀ ਬਾਣੀ ਸੀ, ਅੱਗੇ ਭਗਤ ਨਾਮਦੇਵ ਜੀ ਮਹਾਰਾਜ ਦੀ ਬਾਣੀ ਆਰੰਭ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, ਸਿੰਘ ਸਭਾ 2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, ਸਿੰਘ ਸਭਾ 2@gmail.com।
3: You are listening Speak Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.

ਸਤਿਗੁਰੂ ਪਾਤਸ਼ਾਹ ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਸਰਬ ਸ਼ਕਤੀਮਾਨ ਵਾਲੀਏ ਕੁਲੇ ਆਲਮ ਚਵਰ ਛਤਰ ਤਖਤ ਦੇ ਮਾਲਕ ਰੂਹਾਨੀਅਤ ਦੇ ਪਹਿਰੇਦਾਰ ਜੁਗੋ ਜੁਗਿਆ ਤਲ ਸਤਿਗੁਰੂ ਦਾਤੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਸਵਾਈਮਾਨ ਗੁਰ ਪਿਆਰੀ ਗੁਰ ਸਵਾਰੀ ਗੁਰ ਸਤਕਾਰੀ ਸਾਹਿਬ ਸੰਗਤ ਜੀਓ ਆਓ ਜੀ ਫਤਿਹ ਦੀ ਸਾਂਝ ਪਾਈਏ ਪਿਆਰ ਵਿੱਚ ਆਣ ਕੇ ਸਾਰੀਆਂ ਸੰਗਤਾਂ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਤਾ ਦੇ ਯੋਗ ਸਰਬੱਤ ਸੰਗਤ ਮਾਈ ਭਾਈ ਵੱਡਿਆਂ ਭਾਗਾਂ ਵਾਲੇ ਹੋ ਜੋ ਕਿ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਤੇ ਪਵਿੱਤਰ ਦਰਬਾਰ ਦੇ ਵਿੱਚ ਹਾਜ਼ਰ ਹੋ ਕਰਕੇ ਰੋਜ਼ਾਨਾ ਦੀ ਤਰ੍ਹਾਂ ਚੱਲ ਰਹੇ ਗੁਰਬਾਣੀ ਦੇ ਅਖੰਡ ਪ੍ਰਵਾਹ ਕਥਾ ਕੀਰਤਨ ਗੁਰ ਇਤਿਹਾਸ ਨੂੰ ਸਰਵਣ ਕਰਕੇ ਮਨੁੱਖਾ ਦੇਹੀ ਦਾ ਲਾਹਾ ਪ੍ਰਾਪਤ ਕਰ ਰਹੇ ਭਾਗਾਂ ਵਾਲੇ ਮੇਰੇ ਧੰਨ ਗੁਰੂ ਕਲਗੀਧਰ ਪ੍ਰੀਤਮ ਪਾਤਸ਼ਾਹ ਨੇ ਮਨੁੱਖ ਦੇ ਉੱਤੇ ਕਿੱਡੀਆਂ ਮਹਾਨ ਬਖਸ਼ਿਸ਼ਾਂ ਤੇ ਰਹਿਮਤਾਂ ਕੀਤੀਆਂ ਨੇ ਔਰ ਸਿੱਧਿਆਂ ਹੀ ਸ਼ਬਦਾਂ ਦੇ ਵਿੱਚ ਪਰਵਰਦਗਾਰ ਦਾਤੇ ਦੀ ਸਿਫਤ ਸਲਾਹ ਨਾਲ ਮਨੁੱਖ ਨੂੰ ਜੋੜ ਦੇਣਾ। ਹਜ਼ੂਰ ਕਹਿੰਦੇ ਪਰਮੇਸ਼ਰ ਦੇ ਨਾਮ ਵਿੱਚ ਇੰਨੀਆਂ ਬਰਕਤਾਂ ਨੇ ਸੁਣੇ ਗੁੰਗ ਜੋ ਜਾਏ ਸੋ ਰਸਨਾ ਪਾਵਈ। ਔਰ ਦੁਨੀਆਂ ਦੇ ਲੋਕੋ ਜੇ ਕੋਈ ਗੁੰਗਾ ਬੰਦਾ ਸੁਣ ਲਵੇ ਤੇ ਅਕਾਲ ਪੁਰਖ ਦੇ ਪਵਿੱਤਰ ਨਾਮ ਵਿੱਚ ਇੰਨੀ ਬਰਕਤ ਹੈ ਉਹਨੂੰ ਜੀਭਾਂ ਮਿਲ ਜਾਂਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਸੇ ਬੰਦੇ ਦੇ ਮਨ ਵਿੱਚ ਭੁਲੇਖਾ ਹੋਵੇ ਔਰ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਪਾਤਸ਼ਾਹ ਦਾ ਜੀਵਨ ਪੜ੍ਹੇ ਤੇ ਪੰਜੋਖਰੇ ਦੀ ਮੁਬਾਰਕ ਧਰਤੀ ਵਿੱਚ ਜਿੱਥੇ ਛੱਜੂ ਚੀ ਵਰਦੇ ਤੇ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕਰਕੇ ਗੁੰਗੇ ਤੇ ਬੋਰੇ ਦੇ ਕੋਲੋਂ ਔਰ ਗੀਤਾ ਦੇ ਅਰਥ ਕਰਵਾ ਦਿੱਤੇ ਸੀ। ਮਹਾਰਾਜ ਕਹਿੰਦੇ ਸੁਣੇ ਗੁੰਗ ਜੋ ਜਾਏ ਸੋ ਰਚਨਾ ਪਾਵਈ। ਗੁੰਗਾ ਬੰਦਾ ਸੁਣ ਲਵੇ ਤੇ ਗੁਰੂ ਕੀ ਸੰਗਤ ਨੂੰ ਜੀਭਾਂ ਮਿਲ ਜਾਂਦੀ ਏ। ਸੁਣੇ ਮੂੜ ਚਿਤ ਲਾਏ ਚਤਰਤਾ ਆਵਈ। ਜੇ ਕਿਤੇ ਬਿਰਤੀ ਇਕਾਗਰ ਕਰਕੇ ਪਰਮੇਸ਼ਰ ਦੇ ਨਾਮ ਨੂੰ ਕੋਈ ਸੁਣ ਲਵੇ ਨਾ ਉਹਨੂੰ ਸਿਆਣ ਪਾ ਜਾਂਦੀ ਏ, ਚਤਰਾਈ ਆ ਜਾਂਦੀ ਏ। ਅੱਗੇ ਜਾ ਕੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਦੁੱਖ

ਔਰ ਹਵਾਵਾਂ ਆ ਰਹੀਆਂ ਨੇ ਔਰ ਚੜ੍ਹਦੇ ਪਾਸਿਓਂ ਨੂਰੀ ਕਿਰਨਾਂ ਨਜ਼ਰ ਆ ਰਹੀਆਂ ਨੇ ਅੱਜ ਧਰਤੀ ਦੇ ਉੱਤੇ ਚੜ੍ਹਦੇ ਪਾਸੇ ਕੀ ਜੋਜ ਵਰਤਾਇਆ ਹੈ ਤੇ ਸਮਝਣ ਦੇ ਵਿੱਚ ਗੁਰੂ ਦੀ ਸੰਗਤ ਦੇਰ ਨਾ ਲੱਗੀ ਉਹ ਭੀਖਣ ਸ਼ਾਹ ਧਰਤੀ ਦੇ ਉੱਤੇ ਜ਼ੁਲਮ ਦੀ ਅੱਗ ਹੋ ਚੁੱਕੀ ਸੀ ਇਹ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਪਟਣੇ ਦੀ ਮੁਬਾਰਕ ਧਰਤੀ ਚੜ੍ਹਦੇ ਪਾਸੇ ਮੈਂ ਦੁਸ਼ਟ ਦਮਨ ਨੂੰ ਆਪਣਾ ਪੁੱਤਰ ਬਣਾ ਕੇ ਗੁਰੂ ਤੇਗ ਬਹਾਦਰ ਦੇ ਘਰ ਘੱਲਿਆ ਹੈ ਉਹਨੇ ਮਹਾਨ ਮਾਤਾ ਗੁਜਰੀ ਜੀ ਦੀ ਕੁੱਖ ਨੂੰ ਭਾਗ ਲਾਏ ਇੰਨੀ ਅਨੁਭਵ ਤੋਂ ਮਹਿਸੂਸ ਹੁੰਦਿਆਂ ਗੁਰੂ ਦੀ ਸੰਗਤ ਉਹਨੇ ਇਸਲਾਮੀ ਰਾਜ ਦੀ ਪਰਵਾਹ ਨਹੀਂ ਕੀਤੀ ਉਹਨੂੰ ਪਤਾ ਹੈ ਉਹ ਤਖ਼ਤ ਉੱਤੇ ਬੈਠਾ ਹੈ ਕੱਟੜ ਤੇ ਮਤਸਬੀ ਜਾਨ ਉਹਨਾਂ ਵਿੱਚ ਰੰਗਿਆ ਹੋਇਆ ਔਰੰਗਜ਼ੇਬ ਬਾਦਸ਼ਾਹ ਜਿਹੜੇ ਇਲਾਕੇ ਵਿੱਚ ਮੈਂ ਵਿਚਰ ਰਿਹਾ ਚੱਪੇ ਚੱਪੇ ਤੋਂ ਮੁਸਲਮਾਨਾਂ ਦੀਆਂ ਬਾਂਗਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਕਾਜ਼ੀਆਂ ਦੀਆਂ ਬਾਂਗਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਇੱਥੋਂ ਦੇ ਹਾਕਮ ਵੀ ਜਨੂਨ ਵਿੱਚ ਰੰਗੇ ਹੋਏ ਨੇ ਪਰ ਪੀਰ ਤੇ ਫਕੀਰ ਜਿਹੜੇ ਹੁੰਦੇ ਨੇ ਗੁਰੂ ਦੀ ਸੰਗਤ ਤੇ ਕਦੇ ਕਿਸੇ ਦੀ ਪਰਵਾਹ ਨਹੀਂ ਕਰਦੇ ਜਦੋਂ ਇਹ ਅਨੁਭਵਤਾ ਮਹਿਸੂਸ ਹੋਈ ਕਿ ਦੁਖੀਆਂ ਦਾ ਦਰਦੀ ਤੇ ਸਾਂਝੀ ਵਾਲਤਾ ਦਾ ਪਿਆਰਾ ਅੱਜ ਚੜ੍ਹਦੇ ਪਾਸੇ ਪਟਨੇ ਦੀ ਧਰਤੀ ਵਿੱਚ ਆਇਆ ਹੈ ਉਹਨੇ ਲਹਿੰਦੇ ਦੀ ਬਿਛਾਏ ਮਸੱਲਾ ਜਿਹੜਾ ਸੀ ਚੱਕ ਕੇ ਚੜ੍ਹਦੇ ਬੰਨੇ ਨੂੰ ਵਿਛਾ ਲਿਆ ਜਦੋਂ ਹੋ ਕੇ ਗੋਡਿਆਂ ਭਾਰ ਦੂਰਾ ਆ ਮਸੱਲੇ ਦੇ ਉੱਤੇ ਗੁਰੂ ਦੀ ਸੰਗਤ ਕਰਕੇ ਨੇਤਰ ਬੰਦ ਚੜ੍ਹਦੇ ਵੱਲ ਨੂੰ ਮੂੰਹ ਕਰਕੇ ਨਮਾਜ਼ ਪੜ੍ਹ ਕੇ ਸਜਦਾ ਕਰਨ ਲੱਗਾ ਤੇ ਕਹਿੰਦੇ ਇਹਨੇ ਨੂੰ ਇਹਦੇ ਚੇਲੇ ਉੱਠ ਖਲੋਤੇ ਨੇ ਹਨੇ ਸਾਈ ਦਾ ਹੋਏ ਇਸਲਾਮੀ ਰਾਜ ਦੇ ਵਿਰੁੱਧ ਐਡੀ ਵੱਡੀ ਬਗਾਵਤ ਇੱਕ ਸਧਾਰਨ ਬੰਦਾ ਇਹ ਗਲਤੀ ਕਰੇ ਤੇ ਮੁਆਫੀ ਦਿੱਤੀ ਜਾ ਸਕਦੀ ਹੈ ਪਰ ਧਾਰਮਿਕ ਆਗੂ ਹੋ ਕੇ ਔਰੰਗਜ਼ੇਬ ਦੇ ਰਾਜ ਨੂੰ ਚੈਲੰਜ ਕਰਦਿਆਂ ਹੋਇਆ ਕਾਬੇ ਦੀ ਮੱਕੇ ਦੀ ਤਹੀਲ ਕਰਦਿਆਂ ਹੋਇਆ ਇੱਕ ਕੱਟੜ ਮੁਸਲਮਾਨ ਧਾਰਮਿਕ ਆਗੂ ਪੀਰ ਭੀਖਣ ਸ਼ਾਹ ਚੜ੍ਹਦੇ ਵੱਲੋਂ ਸਜਦਾ ਕਰੇ ਅੱਗ ਲੱਗ ਉੱਠੀ ਚੇਲਿਆਂ ਨੂੰ ਦੌੜ ਕੇ ਕਾਜ਼ੀ ਦੇ ਕੋਲ ਗਏ ਨੇ ਕਾਜ਼ੀ ਨੇ ਜਦੋਂ ਗੱਲ ਸੁਣੀ ਤੇ ਮੱਥੇ ਉੱਤੇ ਜਨੂਨ ਦੀਆਂ ਤਿਊੜੀਆਂ ਪੈ ਗਈਆਂ ਇੱਕ ਗਜ਼ਲ ਸੁਣਿਓ ਗੁਰੂ ਕੀ ਸੰਗਤ ਜਿਹੜੇ ਪਿਆਰੇ ਦੇ ਵਸ ਵਿੱਚ ਹੋ ਜਾਂਦੇ ਨੇ ਨਾ ਜਿਨ੍ਹਾਂ ਦੇ ਦਿਲ ਵਿੱਚੋਂ ਇੱਕ ਆਵਾਜ਼ ਉੱਠਦੀ ਏ ਮੇਰਾ ਮਨ ਲੋਕੇ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਿਆਈ ਤ੍ਰਿਖਣ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਾਂ ਭੋਲੀ ਜੀਓ ਘੋਲ ਘਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਉਹ ਕਦੇ ਕਿਸੇ ਦੀ ਪਰਵਾਹ ਨਹੀਂ ਕਰਦੇ ਹੁਣ ਕਾਜ਼ੀ ਦੇ ਮੱਥੇ ਉੱਤੇ ਜਨੂਨ ਦੀਆਂ ਤਿਊੜੀਆਂ ਪੈ ਗਈਆਂ ਨੇ ਜਨੂਨ ਦੀ ਲਾਲ ਕਿਤਾਬ ਲਈਏ ਮਾਰੀਏ ਕਿਸ਼ਤੇ ਵਿੱਚ ਤੇ ਦੌੜਿਆ ਆਉਂਦਾ ਹੈ ਨੰਗੇ ਪੈਰੀ ਤੇ ਜਦੋਂ ਉਸ ਜਗ੍ਹਾ ਤੇ ਪਹੁੰਚਿਆ ਜਿੱਥੇ ਚੜ੍ਹਦੇ ਵੱਲ ਨੂੰ ਮਸੱਲਾ ਵਿਛਾ ਕੇ ਗੋਡਿਆਂ ਭਾਰ ਦੂਰਾ ਹੋ ਕੇ ਨੈਣਾ ਵਿੱਚ ਨਾਮ ਦੀ ਖਮਾਰੀ ਲੈ ਕੇ ਭੀਖਣ ਸ਼ਾਹ ਸਜਦਾ ਕਰ ਰਿਹਾ ਸੀ ਨਮਾਜ਼ ਪੜ੍ਹ ਰਿਹਾ ਸੀ ਕਹਿੰਦੇ ਕਾਜ਼ੀ ਨੂੰ ਦੇਖ ਕੇ ਅੱਗ ਲੱਗ ਉੱਠੀ ਆਉਂਦਿਆਂ ਸਾਰੀ ਰੱਬ ਦੇ ਪਿਆਰੇ ਦੀ ਵੱਖੀ ਵਿੱਚ ਲੱਤ ਮਾਰੀ ਕਹਿਣ ਲੱਗਾ ਭੀਖਣ ਸ਼ਾਹ ਤੈਨੂੰ ਸ਼ਰਮ ਨਹੀਂ ਆਉਂਦੀ ਇਸ ਤੋਂ ਵੱਡੀ ਅੱਲਾ ਦੇ ਘਰ ਦੀ ਤੋਹੀਨ ਹੋਰ ਕੀ ਹੋ ਸਕਦੀ ਹੈ ਤੂੰ ਇੱਕ ਕੱਟੜ ਮੁਸਲਮਾਨ ਧਾਰਮਿਕ ਆਗੂ ਹੋ ਕੇ ਇੱਕ ਅੱਲਾ ਦੇ ਚਰਨਾਂ ਤੱਕ ਪਹੁੰਚਿਆ ਹੋਇਆ ਹੋ ਕੇ ਲਹਿੰਦੇ ਵੱਲ ਦੀ ਬਜਾਏ ਤੂੰ ਚੜ੍ਹਦੇ ਵੱਲ ਨੂੰ ਮੂੰਹ ਕਰਕੇ ਸਜਦਾ ਕਰੇ ਮੈਂ ਤੇਰੇ ਤੇ ਫਤਵਾ ਲਾਵਾਂਗਾ ਤੇਰਾ ਬੰਦ ਬੰਦ ਕੱਟਿਆ ਜਾਵੇਗਾ ਤੈਨੂੰ ਕੁੱਤਿਆਂ ਦੇ ਕੋਲ ਤੁੜਵਾਇਆ ਜਾਵੇਗਾ ਤੈਨੂੰ ਚਰਖੜੀ ਉੱਤੇ ਚਾੜਿਆ ਜਾਵੇਗਾ ਜਦੋਂ ਕਾਜ਼ੀ ਨੇ ਆਪਣੀ ਬਕਵਾਸ ਕਰ ਲਈ ਆ ਗੁਰੂ ਕੀ ਸੰਗਤ ਮੇਰਾ ਵਾਹਿਗੁਰੂ ਕਿਰਪਾ ਕਰੇ ਅੱਲਾ ਦੇ ਪਿਆਰੇ ਨੇ ਨਮਾਜ਼ ਪੜ੍ਹੀ ਹੈ ਤੇ ਸਜਦਾ ਕੀਤਾ ਹੈ ਲਾ ਪਿਆਰ ਵਿੱਚ ਇੱਕ ਗਜ਼ਲ ਸੁਣਿਓ ਜਦੋਂ ਕਰਕੇ ਸਜਦਾ ਤੇ ਪੜ੍ਹ ਕੇ ਨਮਾਜ਼ ਉੱਠ ਕੇ ਖੜਾ ਹੋਇਆ ਨਾ ਉਹਦੇ ਨੈਣਾਂ ਦੇ ਵਿੱਚ ਨਾਮ ਦੀ ਖੁਮਾਰੀ ਏ ਰੱਤੇ ਇਸ਼ਕ ਖਦਾਏ ਰੰਗ ਦੀਦਾਰ ਕੇ ਅਕਾਲ ਪੁਰਖ ਦੇ ਅਗੰਮੀ ਰੰਗ ਵਿੱਚ ਰੰਗਿਆ ਹੋਇਆ ਏ ਇੱਕ ਜੋੜ ਕੇ ਹੱਥ ਪਾ ਕੇ ਗਲ ਵਿੱਚ ਪੱਲਾ ਅੱਲਾ ਦਾ ਪਿਆਰਾ ਪੀਰ ਭੀਖਣ ਸ਼ਾਹ ਆਏ ਹੋਏ ਕਾਜ਼ੀ ਨੂੰ ਮੇਰੇ ਕਲਗੀ ਧਰ ਦੀ ਮਹਿਮਾ ਬਾਰੇ ਕੁਝ ਗੱਲਾਂ ਹੇ ਐਵੇਂ ਦੱਸ ਰਿਹਾ ਬਈ।

0: ہندو مسلم دو ہاتھ کرے گا بہت پیارا دو ہاتھوں ایک وکرا کرے گا سب سے بہت پیارا
1: رب دے پیارے نے گل وچ پلا پایا ہویا ہے اور کئی نے جڑے ہوئے ہاتھ تے نینا وچ نام دی خماری یہ کہن لگا قاضی تو میرے تے فتوا کیوں لا رہے ہیں اور میں کوئی غلطی نہیں کیتی میں تیرے کعبے دی توہین نہیں کیتی اسلامی راج دے ورد میں کوئی بغاوت نہیں کیتی میں دے اور جس اللہ نو اپنے بچپن تو لہندے والوں سجدہ کرنا توڑا آیا ہے نا وہ اج چڑھتے ول پٹنی کی دھرتی پرگٹ ہوا ہے کہ اپنی موج میں آن کے انہوں جیو آیا کہن واسطے چڑھتے ول نماز پڑھ کے منہ کر کے سجدہ کیتا ہے اور گرو کی سنگت کا بڑا پیارا گھر میں پلا پا کے ہاتھ جوڑ کے نینا وچ پیار دے ہنجو لے کے قاضی نو بینتیاں کر رہا ہے پیر پیخن شاہ او اللہ دا پیارا انہوں نے بینتیاں کر رہا سی کیوں کہ وہ قاضی دے کرودھ دا پارا چڑھتا جا رہا سی کہندیاں کہندیاں جنون دی لال کتاب کھولی قاضی تیرے تے فتوا ضرور لاواں اس تو وڈی اسلامی راج دے وچ ہور بغاوت کی ہو سکتی ہے جب کھول کے جنون دی لال کتاب رب دے پیارے بھیکھن شاہ دے تے فتوا لاؤن لگا نا تے کہندے نے اللہ دے پیارے نے اپنی مٹھی بند کر لی دانیاں نے ایک گل کہی ہے نہ شیر فقیر دی گودڑی نو متا اس دے وچ کوئی لال ہوئے نجر سنتا دی تار دی ڈبیاں نو بدل دیندی ہے جیون مہاریاں نو راج بٹھال دے کنگلے نو در در پیخ مگوا دے راریاں نو بدل دین تقدیر دے حرف پٹھے تے بخش دین ایمان نماریاں نو سنگت کی سادھو تے رب وچ پیڑ کوئی نہ دنیا ایویں نہیں پوجدی بانیاں اے جتنے بھی پیر جتنے بھی فقیر جتنے بھی سادھو تے سنت رب دے پیارے ہوندے نے نا اور گرو کی سنگت انہوں کا صبر جڑا ہے بہت اچا بہت سچا بہت ڈونگا کے گہرا ہوتا ہے پر جی کوئی بندہ گرو کی سنگت انہوں نے صبر کا امتحان لین لگ پوے انہوں نے صبر کی حد جڑی ہے وہ ٹوٹ جاوے تو پھر میرا واہگرو کرپا کرے یہ دھرتی بھی کمبن لگتی ہے ایک بار گج کے آخو ستنام سری واہ قاضی نو سن تک کلا دے پیارے دا پیار ہی ویکھدا آیا اے تے مٹھی بند کیتی اے تے اگر تیرے وچ کوئی پاور ہے تیرے وچ کوئی جرت ہے تے تو میرے تے فتوا لا کے دیکھ جدوں قاضی نے بھیکھن شاہ دے چہرے ول تکیا نا اودے چہرے دے اُتے سرشتی گھمدی نظر آئی اے برہمنڈ گھمدا نظر آیا اے اور گرو کی سنگت قاضی دا شریر کمبن لگا اے انہوں بھولی گیا کہ بھیکھن شاہ فقیر نے کوئی غلطی کی ہے میں یہ کوئی فتوا لاؤنا ہے میں انہوں کوئی سزا دینی ہے کتاب بند کی بس کفر کفر کہندا جدھروں آیا سی ادھر نو ہی دوڑ گیا سارے جتنے بھی چیلے سی سارے نے یہ ساتھ چھڑ دیتا دو چیلے جنہ نے یہ چرنوں نال گرو کی سنگت جیون تے مرن کی سانجھ پائی کہن لگے مترا اور تیرے نے تو بڑی ودیا گرہن کی ہے تیرے چرنوں کے وچ رہ کے اللہ کی بندگی کرن دا ول سکھے آئے زندگی وچ جیون دا ڈھنگ تیرے مبارک چرنوں کے وچوں سکھے آئے تیرے نال جیون تے مرن کی سانجھ بھاوے قاضی بھی تیرا ساتھ چھڈ گیا چیلے بھی ساتھ چھڈ گئے متر بھی ساتھ چھڈ گئے نے پر اسی تے تیرے نال جیون تے مرن دی سانجھ پائیے اللہ دے پیارے آ جو آخے گا وہ کرن واسطے تیار ہاں چہرے دے تے رونق آ گئی کہنا جی مترو یہ گل ہے تو ساڑھے 700 میل کا پیڑا ہے آپ پیدل چل کے جانا یار دے دیدار کرن واسطے اور سر ویلے تھس کے پنڈ تو پٹنے کی دھرتی والوں چالے پا دیتے پنڈ شہر ندیاں نالے جنگل بیلے پار کر دے میرے کلگی دھرتی یاد جڑے ہوئے تین آشک ترے ادارے نے میں بلہار جاوا انہوں کے چرنا تو انہوں کی بندگی تو انہوں کی کیرتی تو انہوں کی سوچنی تو بھکھری پرواہ نہیں پیاس کی پرواہ نہیں ننگیا پیروں کی پرواہ نہیں دل دے وچ تمنا کی ہے تیرا مکھ سہاوا جیو سہج تن باری کیوں ہوا دیکھا سارنگ پانی تن سو دیس جہاں تو وسیا میرے سجن میت مرارے جیو ہاں کلی ہاں تول کمائی گر سجن میت مرارے جیو دل وچ تمنا لے کے تین ربی عاشق ترے دارے تردیاں تردیاں پٹنا آن پہنچا جدو پٹنے دی دھرتی اندر پرویش کرن لگے نا اور لال لکیر دے وچ انٹر ہون لگے نی کہ دونوں چیلیاں نو کہنا متر اور سانجی والتا دے رہبر دے درشن کرنے آئے ہاں بھگوان دے پرمیشر دے اللہ دے درشن دیدارے کرن واسطے پنجاب دی مبارک دھرتی تو چل کے آئے ہاں یار دی نگری آ گئی ہے نگری دے وچ قدم رکھن لگے ہاں تے یار واسطے آپا بھیدا کی لے کے چلے ہاں جدو یار دے درشن دے دیدارے کرتے ہیں انہوں بھیدا کی ارپن کرنی تے گرو کی سنگت یہو جہ عاشق جڑے نے انہاں دی بھیدا بھی انوکھی ہوندی ہے میرا واہگرو کرپا کرے یہو جہ ربی عاشق جڑے نے گرو کی سنگت کے دنیا داراں دے نال اپنی سوچ وکھری اچھی تے سچی رکھدے نے کی بھیدا کرنی ہے ارپن باجا والے ماہی نو من پرتگیا کر رہی اور جنہیں دیداریاں دی تانگ لے کے پنجاب دی دھرتی تو 750 میل دا پیدا پیدل چل کے آئے ہاں بس یہو ہی بھیدا ہے ساری وہ چرنا دے جتنا چر تک درشن نہیں نہ دے گا اتنا چر تک بھوجن تے ایک بنے رہا پانی دی بوند تک بھی نہیں پینی ایک بار گج کے آخو ستنام ایڈی وڈی پت گیا کی پتا یہ کدو حویلی دے سامنے پہنچن دا سوگ بننا ہے کدو جا کے پہرے داراں نو بینتی کرنی ہے کدو یہ بینتی ماں گجری ماتا نانکی ماما کرپال چند تک پہنچنی ہے ادو تک تے بہت سما ہو جاوے گا پر تینوں شریر نے یہ پرتگیا کی دھار کے مرچ دھارنا کے جتنا چر تک درشن نہیں دے گا بھوجن سے ایک بنے پانی کی بوند تک نہیں پینی گلیاں تردے تردے حویلی کے سامنے آن پہنچے اتنے منگتیاں کی بہت وڈی بھیڑ لگی ہے بھیکھن شاہ نے آن کے ناد بجا دیتا ایک سکھ بیبی باہر آئی ہے کہیں کون فقیر تے کتوں آیا تو اچھی ناد بجاوے بڑا تھکیا ٹوٹیا راہی جاپ رہا ہے بڑی دور تو آیا ہے مینو تیرے کیڑے دے تے کوئی بھگتی کی رونق نظر آئی فکیرا یہ گرو نانک پاتشاہ کی نویں جوت دھن گرو تیگ بہادر کا در ہے حوصلے میں بہ جا جی مایا کی لوڑ ہے تو چوڑی آ دے گرو کلگی بھر دے ماں گجری دے ویر تے کلگی تر دے ماما کرپال چند جی گرو تیگ بہادر دے حکم نال سونے دیا مورا جڑیاں چوڑیاں بھر بھر کے وڈتے نے تیرے کو سندگیاں نہیں جانیاں اے سکھ بی بی فقیر نو سوال کر رہی ہے کہ جی مایا کی لوڑ ہے تو چوڑی اد سونے دیا مور نال بھر دیتی جاوے گی چاندی دے روپیہ نال بھر دیتی جاوے گی فقیرا کپڑیاں دی لوڑ ہے ایک چادر وچھا دے پنڈ بن کے تینوں سیس تے چکا کے توڑ دتا جاوے گا اناج دی لوڑ ہے تے بھاویں گڈا لایا گرو تیگ بہادر دے در وچ کوئی گھاٹا نہیں جدو سکھ بی بی نے تین بچن کہہ دیتے کہندے فقیر دیاں اکھاں دے وچوں ہنجو آپ مہارے ہی وگ ترے ਕਹਿਣ ਲੱਗਾ ਪਰਮਾਤਮਾ ਦੀ ਪਿਆਰੀ ਮੈਂ ਇੱਕ ਫਕੀਰ ਹਾਂ, ਫਕੀਰ ਮਾਇਆ ਦੇ ਤਿਆਗੀ ਹੁੰਦੇ ਨੇ, ਮੈਨੂੰ ਲੋੜ ਨਹੀਂ। ਇਹ ਤੂੰ ਕੱਪੜਿਆਂ ਦੀ ਗੱਲ ਕਰਦੀ ਹੈ, ਮੇਰੇ ਅੱਲਾ ਨੇ ਸਰੀਰ ਦੇ ਉੱਤੇ ਢਕਣ ਜੋਗੇ, ਤਨ ਨੂੰ ਢਕਣ ਜੋਗੇ ਕੱਪੜੇ ਵੀ ਮੈਨੂੰ ਆ ਚੰਦ ਲੀਰਾਂ ਦਿੱਤੀਆਂ ਹੋਈਆਂ ਨੇ। ਰਹੀ ਗੱਲ ਅਨਾਜ ਦਾ ਗੱਡਾ ਲੱਭ ਕੇ ਲੈ ਜਾਣ ਦੀ, ਮੈਂ ਤੇ ਯਾਰ ਦੀ ਨਗਰੀ ਵਿੱਚ ਐਂਟਰ ਹੋਣ ਲੱਗਿਆ, ਯਾਰ ਦੀ ਨਗਰੀ ਦੇ ਵਿੱਚ ਕਦਮ ਰੱਖਣ ਲੱਗਿਆ, ਸੀ ਝੁਕਾਉਣ ਲੱਗਿਆ। ਆਖਿਆ ਸੀ ਜਿਤਨਾ ਚਿਰ ਤੱਕ ਮੇਰਾ ਦਾਤਾ ਮੈਨੂੰ ਦਰਸ਼ਨ ਨਹੀਂ ਦੇਵੇਗਾ, ਭੋਜਨ ਤੇ ਇੱਕ ਬੰਨੇ ਮੈਂ ਪਾਣੀ ਦੀ ਬਰੂਦ ਤੱਕ ਨਹੀਂ ਪੀਣੀ। ਨੀ ਬੀਬੀ ਭੈਣਾ ਜੇ ਕਰਾ ਸਕਦੀ ਹੈ ਤੇ ਮੈਨੂੰ ਬਾਜਾਂ ਵਾਲੀ ਮਾਹੀ ਦੇ ਦਰਸ਼ਨ ਕਰਾ ਦੇ। ਉਹ ਬੀਬੀ ਬੜੀ ਹੈਰਾਨ ਹੋਈ, ਅੰਦਰ ਗਈ ਹੈ, ਕਹਿੰਦੇ ਮਾਮਾ ਕਿਰਪਾਲ ਚੰਦ ਜੀ ਨੂੰ, ਮਾਤਾ ਗੁਜਰੀ ਜੀ ਨੂੰ, ਮਾਤਾ ਨਾਨਕੀ ਜੀ ਨੂੰ ਇਹ ਬੇਨਤੀ ਜਾ ਕੇ ਸੁਣਾ ਦਿੱਤੀ। ਮਾਮਾ ਕਿਰਪਾਲ ਚੰਦ ਜੀ ਕਹਿੰਦੇ ਅਨੋਖਾ ਫਕੀਰ ਮਾਇਆ ਦਾ ਤਿਆਗੀ, ਕੱਪੜਿਆਂ ਦੀ ਲੋੜ ਨਹੀਂ ਤੇ ਭੁੱਖਾ ਪਿਆਸਾ ਹੀ ਬੈਠਾ। ਆਏ ਨੇ ਬਾਹਰ ਆਣ ਕੇ ਫਕੀਰ ਨੂੰ ਸਮਝਾਉਣਾ ਕੀਤਾ ਹੈ, ਹਵੇਲੀ ਬਹੁਤ ਵੱਡੀ ਹੈ, ਹਵੇਲੀ ਦੀ ਸਰਾਂ ਵਿੱਚ ਤੈਨੂੰ ਇੱਕ ਕਮਰਾ ਮਿਲ ਜਾਵੇਗਾ। ਆਹ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਸਾਮ ਦੀਆਂ ਪਹਾੜੀਆਂ ਵਿੱਚ ਗਏ ਹੋਏ ਨੇ, ਹਜ਼ੂਰ ਨੂੰ ਸੁਨੇਹਾ ਦੇਣ ਵਾਸਤੇ ਘੋੜ ਸਵਾਰ ਕੱਢੇ ਨੇ। ਫਕੀਰਾਂ ਜਦ ਤੱਕ ਗੁਰੂ ਤੇਗ ਬਹਾਦਰ ਜੀ ਦਾ ਕੋਈ ਹੁਕਮ ਨਹੀਂ ਆਉਂਦਾ, ਅਸੀਂ ਤੈਨੂੰ ਬਾਲਾ ਪ੍ਰੀਤਮ ਦੇ ਬਾਲਕ ਦੇ ਦਰਸ਼ਨ ਨਹੀਂ ਕਰਾ ਸਕਦੇ। ਤੂੰ ਜਿਤਨਾ ਚਿਰ ਮਰਜ਼ੀ ਸਰਾਂ ਦੇ ਵਿੱਚ ਰਹਿ, ਭੋਜਨ ਪਾਣੀ ਮਿਲ ਜਾਵੇਗਾ। ਮਾਮਾ ਕਿਰਪਾਲ ਚੰਦ ਜੀ ਦੇ ਕੋਲੋਂ ਬਚਨ ਸੁਣ ਕੇ ਵੀ ਅੱਖਾਂ ਵਿੱਚੋਂ ਹੰਝੂ ਵਗ ਤੁਰੇ, ਕਿਉਂਕਿ ਗੁਰੂ ਕੀ ਸੰਗਤ ਉਸ ਵੇਲੇ ਭਾਰਤ ਦੀ ਧਰਤੀ ਵਿੱਚ ਔਰੰਗਜ਼ੇਬ ਦੇ ਜ਼ੁਲਮਾਂ ਦੀ ਅੱਤ ਹੋ ਚੁੱਕੀ ਸੀ ਤੇ ਸੋਚ ਵੀ ਰਹੇ ਨੇ ਕਿਤੇ ਫਕੀਰੀ ਭੇਸ ਦੇ ਵਿੱਚ ਔਰੰਗਜ਼ੇਬ ਦਾ ਭੇਜਿਆ ਹੋਇਆ ਕੋਈ ਜਾਸੂਸ ਨਾ ਹੋਵੇ। ਪਹਿਰੇਦਾਰ ਬਿਠਾ ਦਿੱਤੇ ਗਏ, ਉਹਨਾਂ ਨੇ ਗੁਪਤ ਰਿਪੋਰਟ ਦਿੱਤੀ ਹੈ, ਫਕੀਰ ਸਾਰੀ ਦਿਹਾੜੀ ਵੀ ਭੁੱਖਾ ਤੇ ਪਿਆਸਾ ਰਿਹਾ ਹੈ, ਰਾਤ ਵੀ ਕੁਝ ਨਹੀਂ ਖਾਧਾ, ਇਹਨੇ ਸਮਾਧੀ ਵੀ ਨਹੀਂ ਖੋਲੀ, ਇਹਦੀਆਂ ਅੱਖੀਆਂ ਵਿੱਚੋਂ ਇਸੇ ਤਰ੍ਹਾਂ ਜਲਦੀਆਂ ਧਾਰਾਂ ਵਹਿੰਦੀਆਂ ਗਈਆਂ ਨੇ। ਇੱਕੋ ਹੀ ਰੱਬ ਲਾਈ ਹੋਈ ਹੈ, ਮੈਨੂੰ ਬਾਲਕ ਦੇ ਦਰਸ਼ਨ ਕਰਾ ਦੇਵੋ, ਮੈਨੂੰ ਬਾਲਾ ਪ੍ਰੀਤਮ ਦੇ ਦਰਸ਼ਨ ਕਰਾ ਦੇਵੋ। ਬੜੇ ਬੜੇ ਸਿੱਖਾਂ ਨੇ ਆਣ ਕੇ ਸਮਝਾਉਣ ਦਾ ਯਤਨ ਕੀਤਾ। ਜਦੋਂ ਦੂਜੇ ਦਿਨ ਦੀਆਂ ਸ਼ਾਮਾਂ ਪੈ ਗਈਆਂ, ਉਹ ਗੁਰੂ ਕੀ ਸੰਗਤ 36 ਘੰਟੇ ਹੋ ਗਏ ਨੇ ਸਮਾਧੀ ਲੱਗੀ, ਭੁੱਖਾ ਤੇ ਪਿਆਸਾ ਬੈਠਾ ਇਹ ਸਿਦਕ ਵੇਖੋ। ਮਾਮਾ ਕਿਰਪਾਲ ਚੰਦ ਜੀ ਨੇ ਆਣ ਕੇ ਬੜੇ ਪਿਆਰ ਦੇ ਨਾਲ ਬਾਜੂ ਤੋਂ ਫੜ ਕੇ ਆਖਿਆ, ਫਕੀਰਾ ਤੇਰੇ ਵਰਗੇ ਅੱਲਾ ਦੇ ਪਿਆਰਿਆਂ ਨੂੰ ਕ੍ਰੋਧ ਕਰਨਾ ਸੋਭਾ ਨਹੀਂ ਦਿੰਦਾ, ਭੋਜਨ ਪਾਣੀ ਛਕ ਲੈ, ਸਤਿਗੁਰੂ ਦਾ ਹੁਕਮ ਆਵੇਗਾ, ਤੈਨੂੰ ਬਾਲਾ ਪ੍ਰੀਤਮ ਦੇ ਦਰਸ਼ਨ ਕਰਾ ਦਿੱਤੇ ਜਾਣਗੇ। ਲੋ ਗੁਰੂ ਕੀ ਸੰਗਤ ਜਦੋਂ ਇਹ ਬਚਨ ਕੰਨਾਂ ਵਿੱਚ ਪੈ ਤੇ ਕਹਿੰਦੇ ਨੇ ਧਾ ਮਾਰੀ ਹੈ, ਕਹਿਣ ਲੱਗਾ ਗੁਰੂ ਨਾਨਕ ਦੇਵ ਸਿੱਖਾਂ, ਹੁਣ ਮੈਂ ਤੁਹਾਡੇ ਸਾਹਮਣੇ ਬੇਨਤੀ ਨਹੀਂ ਕਰਾਂਗਾ, ਕਿਉਂਕਿ ਮੇਰੀ ਜੋਗਲੀ ਨੂੰ, ਮੇਰੀ ਸ਼ਰਧਾ ਨੂੰ, ਮੇਰੀ ਭਾਵਨਾ ਨੂੰ ਤੁਸੀਂ ਕ੍ਰੋਧ ਕਹਿੰਦੇ। ਉਹਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਜਿਹੜਾ ਦੁਖੀਆਂ ਦੇ ਦੁੱਖ ਦੇ ਦਿਲਾਂ ਉੱਤੇ ਹਮਦਰਦੀ ਦੀ ਮਲਮ ਲਾਉਣ ਵਾਸਤੇ ਆਇਆ ਹੈ। ਸਾਰੀ ਰਾਤ ਹੀ ਜੋਗਲੀਆਂ ਕਰਦਾ ਰਿਹਾ, ਔਰ ਦੁਖੀਆਂ ਦੇ ਦਰਦੀਆਂ ਜਾਂ ਅਕਾਲ ਪੁਰਖ ਦਾ ਪੁੱਤਰ ਬਣ ਕੇ ਦੁਨੀਆਂ ਦੇ ਉੱਤੇ ਆਇਆ ਹੈ ਤੇ ਮੇਰੇ ਵਰਗੇ ਫਕੀਰ ਨੂੰ ਦਰਸ਼ਨ ਦੇ ਕੇ ਕਦੋਂ ਨਿਹਾਲ ਕਰੇਗਾ। ਰਾਤ ਦੀਆਂ ਕੀਤੀਆਂ ਹੋਈਆਂ ਜੋਗੜੀਆਂ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਤਰਿਆ ਤੁਰ ਭਗਵੰਤਾ, ਮੋਹ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ, ਹਾਂ ਢੋਲੀ ਜੇ ਘੋਲ ਘਮਾਈ ਤਿਸ ਸੱਚੇ ਗੁਰ ਦਰਬਾਰੇ ਜੀਓ। ਇਹ ਬਿਰਹਾ ਦੀ ਕੀਤੀ ਹੋਈ ਅਰਦਾਸ ਮਨਜ਼ੂਰ ਹੋ ਗਈ। ਚੜਿਆ ਬਿਨ ਅੱਜ ਸਾਰਿਆਂ ਦੇ ਚਿਹਰੇ ਉੱਤੇ ਰੌਣਕਾਂ ਨੇ, ਵਿਚਾਰ ਕੀਤੀ ਔਰ ਤਿੰਨ ਦਿਨ ਤੋਂ ਭੁੱਖਾ ਤੇ ਪਿਆਸਾ ਬੈਠਾ ਅੱਲਾ ਦਾ ਪਿਆਰਾ, ਜੇ ਤੜਫ ਤੜਫ ਕੇ ਭੁੱਖੇ ਤੇ ਪਿਆਸੇ ਨੇ ਪ੍ਰਾਣ ਤਿਆਗ ਦਿੱਤੇ, ਗੁਰੂ ਨਾਨਕ ਦੇ ਘਰ ਨੂੰ ਲਾਜ ਲੱਗ ਜਾਵੇਗੀ, ਇਹਨੂੰ ਬਾਲਾ ਪ੍ਰੀਤਮ ਦੇ ਦਰਸ਼ਨ ਕਰਾ ਦੇਣੇ ਚਾਹੀਦੇ ਨੇ, ਕੋਈ ਸੱਚਾ ਫਕੀਰ ਮਾਲੂਮ ਹੁੰਦਾ ਹੈ। ਮਾਮਾ ਜੀ ਬਾਹਰ ਆਏ, ਹਵੇਲੀ ਦਾ ਦਰਵਾਜ਼ਾ ਖੁੱਲਿਆ, ਫਕੀਰਾ ਤੈਨੂੰ ਵਧਾਈ ਹੋਵੇ, ਬੰਦਾ ਸਮਝਣ ਵਿੱਚ ਦੇਰ ਨਹੀਂ ਲਾਉਂਦਾ। ਲਓ ਜੀ ਸੁੰਦਰ ਪੰਡਾਲ ਸਜਾਇਆ ਗਿਆ ਹੈ, ਬਾਣੀ ਦਾ ਕੀਰਤਨ ਸ਼ੁਰੂ ਹੋ ਗਿਆ, ਸੋਹਣੇ ਤਖ਼ਤ ਲੱਗ ਗਏ ਨੇ, ਮਾਤਾ ਨਾਨਕੀ ਮਾਤਾ ਗੁਜਰੀ ਪੋਤੇ ਤੇ ਪੁੱਤਰ ਨੂੰ ਲੈ ਕੇ ਬਾਹਰ ਆਈਆਂ, ਤਖ਼ਤ ਉੱਤੇ ਬਹਿ ਗਈ ਹੈ ਮੇਰੀ ਪਿਆਰੀ ਮਾਤਾ, ਗੋਦੀ ਦੇ ਵਿੱਚ ਮੇਰੇ ਕਲਗੀਧਰ ਪਾਤਸ਼ਾਹ ਜੀ ਸੁੰਦਰ ਕੱਪੜਿਆਂ ਦੇ ਵਿੱਚ ਸਜੇ ਹੋਏ ਲੇਟੇ ਹੋਏ ਨੇ। ਹੁਕਮ ਹੋਇਆ ਹੈ ਅੱਜ ਲੱਖਾਂ ਦੀ ਤਾਦਾਦ ਹਵੇਲੀ ਦੇ ਸਾਹਮਣੇ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਮੁਬਾਰਕ ਧਰਤੀ ਦੇ ਵਿੱਚ ਲੋਕ ਇਕੱਠੇ ਹੋਏ ਨੇ। ਸਭ ਤੋਂ ਪਹਿਲਾਂ ਦਰਸ਼ਨ ਕੌਣ ਕਰੇਗਾ? ਪੰਜਾਬ ਦੀ ਧਰਤੀ ਤੋਂ ਚੱਲ ਕੇ ਆਇਆ ਤਿੰਨ ਦਿਨ ਤੋਂ ਭੁੱਖਾ ਤੇ ਪਿਆਸਾ ਬੈਠਾ ਪੀਰ, ਪੀਰਾ ਤੂੰ ਦਰਸ਼ਨ ਕਰ ਲੈ। ਜਦੋਂ ਇਹ ਗੱਲ ਸੁਣੀ, ਦੋ ਕੁੱਜੀਆਂ ਕੱਢੀਆਂ ਨੇ, ਛੋਟੇ ਛੋਟੇ ਕੱਚੀ ਮਿੱਟੀ ਦੇ ਬਰਤਨ, ਇੱਕ ਵਿੱਚ ਦੁੱਧ ਪਾ ਲਿਆ, ਦੂਸਰੇ ਦੇ ਵਿੱਚ ਪਾਣੀ ਪਾ ਲਿਆ, ਦੋਨਾਂ ਹੀ ਹੱਥਾਂ ਉੱਤੇ ਰੱਖ ਲਈਆਂ। ਮਨ ਧਾਰਨਾ ਧਾਰੀ ਹੈ ਉਹ ਦੁਖੀਆਂ ਦੇ ਦਰਦੀਆਂ, ਇਸ ਧਰਤੀ ਦੇ ਉੱਤੇ ਇੱਕ ਜ਼ੁਲਮ ਕਰ ਰਿਹਾ ਤੇ ਦੂਸਰਾ ਜਲ ਰਿਹਾ ਹੈ, ਇੱਕ ਮਾਰਦਾ ਤੇ ਦੂਸਰਾ ਮਰ ਰਿਹਾ ਹੈ। ਮੈਂ ਬਸ ਇਹੋ ਹੀ ਪੁੱਛਣ ਵਾਸਤੇ ਆਇਆ ਕਿ ਤੂੰ ਕਿਹਦੇ ਵਾਸਤੇ ਦੁਨੀਆਂ ਤੇ ਆਇਆ ਹੈ। ਜਦੋਂ ਲੈ ਕੇ ਮਨ ਵਿੱਚ ਧਾਰਨਾ ਤੇ ਉਹ ਦੋ ਪਦਾਰਥਾਂ ਦੇ ਕੁਝੇ ਅੱਗੇ ਵਧਿਆ, ਟੇਕਿਆ ਗੁਰੂ ਕਲਗੀ ਧਰ ਦੇ ਚਰਨਾਂ ਤੇ ਮੱਥਾ ਤੇ ਮਾਂ ਗੁਜਰੀ ਦੀ ਗੋਦੀ ਵਿੱਚੋਂ ਮੇਰੇ ਪਾਤਸ਼ਾਹ ਜੀ ਨੇ ਮਾਰੀ ਇਹ ਛਾਲ, ਦੋਨਾਂ ਹੀ ਕੁੰਡੀਆਂ ਦੇ ਉੱਤੇ ਰੱਖ ਕੇ ਹੱਥ ਖੋਲ ਕੇ ਪਿਆਰ ਭਰੇ ਨੇਤਰ ਇੱਕ ਪਾ ਕੇ ਪਿਆਰ ਦੀ ਫਕੀਰ ਦੇ ਪਿੰਡੇ ਦੇ ਉੱਤੇ ਲਗਨ ਮੇਰੇ ਕਲਗੀ ਧਰ ਨੇ ਉਹਨੂੰ ਕਿਵੇਂ ਨਿਹਾਲ ਕੀਤਾ ਹੈ। ਇਹ ਬਾਜਾਂ ਵਾਲੇ ਦਾ ਪਹਿਲਾ ਜੋਸ਼ ਢਾਡੀ ਇੱਛਾ ਕਿ ਕਲੀ ਵਿੱਚ ਹੇ ਐਵੇਂ ਕਰਿਆ ਬਈ।

Brasil.

0: ਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਉਪਜੀ ਕੌਮ ਸਾਡੀ ਖੰਡੇ ਦੀ ਧਾਰ ਵਿੱਚੋਂ ਬਦਲਾ ਕਿਵੇਂ ਚੁਕਾਉਣਾ ਅਸੀਂ ਜਾਣਦੇ ਹਾਂ। ਸਾਡੇ ਖੂਨ ਦੇ ਵਿੱਚੋਂ ਅੰਗਿਆਰ ਵਰਦੇ ਹਿੱਕ ਦੇ ਜ਼ੋਰ ਆਜ਼ਾਦੀਆਂ ਮਾਣਦੇ ਹਾਂ। ਪਾਈਆਂ ਭਾਜੀਆਂ ਜਦੋਂ ਵੀ ਕਿਸੇ ਸਾਨੂੰ ਡੌਰੂ ਵਾਂਗ ਵਜਾ ਕੇ ਰੱਖ ਦਿੱਤਾ, ਤਾਂਹੀਓ ਅੰਬਰਾਂ ਤੋਂ ਉੱਚਾ ਖਾਲਸੇ ਨੇ ਝੰਡਾ ਕੇਸਰੀ ਝੁਲਾ ਕੇ ਰੱਖ ਦਿੱਤਾ, ਤਾਂਹੀਓ ਅੰਬਰਾਂ ਤੋਂ ਉੱਚਾ ਖਾਲਸੇ ਨੇ ਝੰਡਾ ਕੇਸਰੀ ਝੁਲਾ ਕੇ ਰੱਖ ਦਿੱਤਾ।

ਦੁਨੀਆ ਭਰ ਵਿੱਚ ਖਾਲਸਾ ਜੀ ਦਾ 300 ਸਾਲਾ ਸਾਜਨਾ ਦਿਵਸ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਭਾਗੇ ਮੌਕੇ 'ਤੇ ਸੁਰਜੀਤ ਬਿੰਦ ਰੱਖਿਆ, ਅਤੁਲ ਸ਼ਰਮਾ ਅਤੇ ਸ਼ਮਸ਼ੇਰ ਸੰਧੂ ਵੱਲੋਂ ਪੇਸ਼ ਹੈ ਧਾਰਮਿਕ ਗੀਤਾਂ ਦੀ ਇਹ ਕੈਸਟ। ਜਨਮ ਦਿਹਾੜਾ ਖਾਲਸੇ ਦਾ ਤੁਸੀਂ ਕਰੋ ਤਿਆਰੀ, ਜਨਮ ਦਿਹਾੜਾ ਖਾਲਸੇ ਦਾ ਤੁਸੀਂ ਕਰੋ ਤਿਆਰੀ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਰਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Jai moha ka ghar mohe, ghar mohe pitri de, agge vasyaniye, pitri chor kare, vadiye hath dhalal ke, ਮੁਸਵੀ ਇਹ ਕਰੇ। ਨਾਨਕ ਅੱਗੇ ਸੋ ਮਿਲੇ ਜੇ ਖੱਟੇ ਖਾਲੇ ਦੇ। ਮੱਲਾ ਪਹਿਲਾ ਜਿਉਂ ਜੋਰੂ ਸਿਰ ਨਾਵਣੀ ਆਵੇ ਵਾਰੋ ਵਾਰ। ਝੂਠੇ ਜੂਠਾ ਮੁਖ ਵਸੇ ਨਿਤ ਨਿਤ ਹੋਏ ਖੁਆਰ। ਸੂਚੇ ਇਹ ਨਾ ਆਖੀਏ ਬੈਂਜ ਪਿੰਡਾ ਧੋਏ। ਸੂਚੇ ਸੇ ਨਾਨਕਾ ਜਿਨ ਮਨ ਵਸਿਆ ਸੋ। 17ਵੀਂ ਪੌੜੀ, ਜਿਸ ਦੇ ਨਾਲ ਸੰਬੰਧਿਤ ਦੋ ਸਲੋਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ। ਪ੍ਰਥਮ ਸਲੋਕ ਵਿੱਚ ਉਸ ਧਾਰਨਾ ਦਾ ਜ਼ਿਕਰ ਕੀਤਾ ਹੈ ਜਿਸ ਦੇ ਇੱਕ ਬੜੀ ਪੁਰਾਣੀ ਮਨੋਤ ਚਲੀ ਆ ਰਹੀ ਹੈ ਕਿ ਪਿਤਰਾਂ ਦੇ ਨਿਮਿਤ ਕੁਛ ਦਾਨ ਕਰੀਏ, ਕੁਛ ਪੁੰਨ ਕਰੀਏ, ਭੋਜਨ ਅੰਨ ਵਸਤਰ ਤਾਂ ਉਹ ਪਿਤਰਾਂ ਨੂੰ ਪਹੁੰਚ ਜਾਂਦੇ ਨੇ। ਇਹ ਪ੍ਰਥਾ ਜੋ ਚਲਾਈ ਗਈ ਹੈ, ਚਲਾਉਣ ਵਾਲਿਆਂ ਦਾ ਜਾਪਦਾ ਹੈ ਆਪਣਾ ਕੋਈ ਸਵਾਰਥ ਹੈ, ਤਾਂ ਹੀ ਜੋ ਹੈ ਇਹ ਚਲੀ ਹੈ। ਵਰਨਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਖਾਵੇ ਕੋਈ ਤੇ ਪਹੁੰਚੇ ਕਿਸੇ ਨੂੰ, ਔਰ ਉਸ ਨੂੰ ਪਹੁੰਚੇ ਜੋ ਮਰਨ ਤੋਂ ਬਾਅਦ ਗਿਆ ਹੀ ਕਿੱਥੇ ਹੈ, ਇਸਦਾ ਕੋਈ ਬੋਧ ਵੀ ਨਾ ਹੋਵੇ, ਇਸਦਾ ਕੋਈ ਪਤਾ ਵੀ ਨਾ ਹੋਵੇ। ਸ਼ਰਾਧਾਂ ਦੀ ਪ੍ਰਥਾ ਜੋ ਸਾਡੇ ਦੇਸ਼ ਵਿੱਚ ਪ੍ਰਚਲਿਤ ਹੋਈ, ਉਸ ਬਾਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਪਣਾ ਨਜ਼ਰੀਆ। ਜੈਸੇ ਹਰ ਧਰਮ ਤੇ ਧਾਰਮਿਕ ਰਹਿਬਰੀ ਪੁਰਸ਼ ਦਾ ਕੁਝ ਇਤਿਹਾਸਕ ਪੱਖ ਹੁੰਦਾ ਹੈ ਤੇ ਕੁਛ ਸਿਧਾਂਤਿਕ ਪੱਖ। ਇਤਿਹਾਸਿਕ ਤੱਥ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਪਾਸੇ ਰੱਖਦੇ ਨੇ, ਉਹਨਾਂ ਦੀ ਆਪਣੀ ਬਾਣੀ ਵਿੱਚ ਕੋਈ ਇਤਿਹਾਸ ਨਹੀਂ ਹੈ, ਉਹਨਾਂ ਦਾ ਆਪਣਾ ਇਤਿਹਾਸ ਵੀ ਨਹੀਂ ਹੈ, ਸਿਧਾਂਤ। ਤੋ ਗਹਿਰਾ ਨਜ਼ਰੀਆ, ਬੜੀ ਪੈਨੀ ਦ੍ਰਿਸ਼ਟੀ ਚਾਹੀਦੀ ਹੈ ਤਾਂ ਜਾ ਕੇ ਕਿਧਰੇ ਗੁਰੂ ਨਾਨਕ ਦੀ ਗੱਲ ਸਮਝਦੇ ਚਾਹੁੰਦੀ ਹੈ। ਅਗਰ ਕੋਈ ਦਾਅਵੇ ਨਾਲ ਆਖੇ ਕਿ ਨਹੀਂ ਖਾਵੇ ਇੱਕ ਤੇ ਪਹੁੰਚੇਗਾ, ਦੂਸਰੇ ਨੂੰ ਜ਼ਰੂਰ ਪਹੁੰਚੇਗਾ, ਪਿਤਰਾਂ ਨੂੰ ਜ਼ਰੂਰ ਪਹੁੰਚੇਗਾ, ਭਗਤ ਕਬੀਰ ਜੀ ਦਾ ਵੀ ਇਸ ਬਾਰੇ ਆਪਣਾ ਇਹ ਨਜ਼ਰੀਆ ਹੈ ਕਿ ਜੀਵਤ ਪਿਤਰ ਨਾ ਮਾਨੇ ਕੋ ਮੂਹੇ ਸਰਾਧ ਕਰਾਈ, ਪਿਤਰ ਵੀ ਬਪਰੇ ਕਿਉਂ ਕਰ ਪਾਵੇ ਕਊਆ ਕੂਕਰ ਖਾਈ। ਜੀਂਦੇ ਜਾਗਦੇ ਮਾਂ ਬਾਪ ਦਾ ਕੋਈ ਸਨਮਾਨ ਨਹੀਂ, ਕੋਈ ਸੇਵਾ ਨਹੀਂ, ਕੋਈ ਆਦਰ ਸਤਿਕਾਰ ਨਹੀਂ, ਔਰ ਢੰਗ ਦਾ ਭੋਜਨ ਨਹੀਂ ਤੇ ਮਰਨ ਤੋਂ ਬਾਅਦ ਸ਼ਰਾਬ, ਵਿਸ਼ੇਸ਼ ਢੰਗ ਦਾ ਭੋਜਨ। ਔਰ ਆਖਿਆ ਜਾਏ ਕਿ ਪਿਤਰਾਂ ਨੂੰ ਸ਼ਾਂਤ ਕਰਨ ਵਾਸਤੇ ਕਰਦੇ ਪਿਆ, ਇਹ ਪਿਤਰਾਂ ਦੀ ਪੂਰਤੀ ਵਾਸਤੇ ਸ਼ਰਾਬ ਪੈ ਕਰਾਉਂਦੇ ਹਨ। ਔਰ ਜੇ ਦਾਅਵਾ ਇਹ ਹੋਵੇ ਕਿ ਵਾਕਈ ਪਹੁੰਚਦਾ ਹੈ, ਹਰ ਹਾਲਤ ਵਿੱਚ ਪਹੁੰਚਦਾ ਹੈ, ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਬਾਰੇ ਬੜੀ ਤਾਰਕਿਕ ਜੋ ਯਥਾਰਥ ਤੇ ਖੜੀ ਹੈ ਉਹ ਗੱਲ ਕਰਦੇ ਨੇ। ਜੇ ਮੋਹਾਕਾ ਘਰ ਮੋਹੇ, ਘਰ ਮੋਹੇ ਪਿਤਰੀ ਦੇ, ਜੇ ਕੋਈ ਚੋਰ ਕਿਸੇ ਦੇ ਘਰ ਸੰਨ ਲਾਵੇ ਤੇ ਸੰਨ ਲਾ ਕੇ ਧਨ ਪ੍ਰਾਪਤ ਕਰੇ ਤੇ ਉਸ ਧਨ ਨਾਲ ਸਰਾਧ ਕਰਾਵੇ, ਚੋਰੀ ਦੇ ਧਨ ਨਾਲ ਜੋ ਚੁਰਾ ਕੇ ਲਿਆਇਆ ਹੈ, ਸੰਨ ਲਾ ਕੇ ਲਿਆਇਆ ਹੈ, ਉਸ ਪੈਸੇ ਦੇ ਨਾਲ ਇਹ ਸਰਾਧ ਕਰਾਵੇ, ਪਿਤਰਾਂ ਦੇ ਨਿਵਿਤ ਦੇਵੇ। ਤੇ ਜੇ ਹੁਣ ਆਖਿਆ ਜਾਏ ਉਹ ਵਾਕਈ ਪਿਤਰਾਂ ਤੱਕ ਪਹੁੰਚਦਾ ਹੈ ਔਰ ਅੱਗੇ ਬਕਾਇਦਾ ਰੱਬੀ ਵਿਧਾਨ ਦੇ ਮੁਤਾਬਕ ਪਹੁੰਚਦਾ ਹੈ, ਤੋ ਰੱਬੀ ਵਿਧਾਨ ਬਣਾਉਣ ਵਾਲੇ ਔਰ ਰੱਬ ਬੜਾ ਸਿਆਣਾ, ਜਾਂ ਤੇ ਕਹਿ ਦੇਈਏ ਕੁਛ ਜਾਣਦਾ ਨਹੀਂ। ਅਗਰ ਉਹ ਸਭ ਕੁਛ ਜਾਣਦਾ ਹੈ ਤਾਂ ਅੱਗੇ ਵਸਤ ਸਿਆਣੀਏ ਇਤਰੀ ਚੋਰ ਕਰੇ, ਅੱਗੇ ਵਸਤੂ ਦੀ ਪਹਿਚਾਣ ਹੋ ਜਾਏਗੀ ਕਿ ਵਸਤੂ ਤੇ ਚੋਰੀ ਦੀ ਹੈ। ਸੰਨ ਲਾਈ ਗਈ, ਚੋਰੀ ਕੀਤੀ ਗਈ, ਉਸ ਨਾਲ ਧਨ ਆਇਆ ਔਰ ਉਸ ਧਨ ਦੇ ਨਾਲ ਸਰਾਧ ਕਰਾਇਆ ਗਿਆ ਤੋ ਵਸਤੂ ਤੇ ਚੋਰੀ ਦੀ ਹੋ ਗਈ, ਤੇ ਜਿਸ ਨੂੰ ਦਿੱਤੀ ਹੈ ਉਹ ਵੀ ਚੋਰ ਬਣਾ ਲਏ ਜਾਣਗੇ। ਅੱਗੇ ਵਸਤ ਸਿਆਣੀਏ ਪਿਤਰੀ ਚੋਰ ਕਰੇ, ਜੇ ਪਿਤਰਾਂ ਦੇ ਨਿਵਿਤ ਚੋਰੀ ਦਾ ਧਾਨ ਅਰਪਣ ਕੀਤਾ ਹੈ ਤੋ ਫਿਰ ਪਿਤਰ ਚੋਰ ਹੋ ਜਾਣਗੇ ਅੱਗੇ। ਅਗਰ ਵਾਕਈ ਅੱਗੇ ਪਹੁੰਚਦਾ ਔਰ ਵਾਕਈ ਅੱਗੇ ਸਾਉ ਸੁਜਾਣ ਹੈ, ਅਗਰ ਐਸੀ ਮਨੋਤ ਹੈ ਤੋ ਫਿਰ ਪਿੱਤਰ ਵੀ ਚੋਰ ਹੋ ਗਏ। ਦੇਖਣ ਵਿੱਚ ਆਇਆ ਸਾਰੀ ਦੁਨੀਆਂ ਦਾ ਕਾਨੂੰਨ ਇਸ ਗੱਲ ਨੂੰ ਮੰਨਦਾ ਹੈ ਕਿ ਚੋਰ ਨੇ ਜੋ ਚੋਰੀ ਕੀਤੀ ਉਹ ਤੇ ਗੁਨਾਹ ਹੈ, ਪਰ ਜੋ ਚੋਰੀ ਦਾ ਸਮਾਨ ਆਪਣੇ ਕੋਲ ਰੱਖੇ ਜਾਂ ਵੇਚੇ ਇਹ ਵੀ ਗੁਨਾਹ ਹੈ, ਇਹ ਵੀ ਜੁਰਮ ਹੈ। ਇਸ ਨੁਕਤਾ ਨਿਗਾਹ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਸਾਹਮਣੇ ਰੱਖਦੇ ਨੇ। ਅਗਰ ਇੱਕ ਚੋਰ ਨਾਜਾਇਜ਼ ਢੰਗ ਨਾਲ ਉਸਨੇ ਧਨ ਪ੍ਰਾਪਤ ਕੀਤਾ ਹੈ, ਕਿਸੇ ਦਾ ਘਰ ਸੰਨ ਲਾ ਕੇ ਕਿਸੇ ਦੇ ਘਰ ਦੇ ਚੋਂ ਚੁਰਾ ਕੇ ਤੇ ਘਰ ਲਿਆ ਕੇ ਉਸ ਧਨ ਦੇ ਨਾਲ ਸਰਾਧ ਕੀਤਾ ਹੈ, ਆਪਣੇ ਪਿਤਰਾਂ ਦੇ ਨਿਮਿਤ ਦਾਨ ਪਿਆ ਕਰਦਾ ਹੈ, ਮਹਾਰਾਜ ਕਹਿੰਦੇ ਚਲੋ ਇੱਥੇ ਤੱਕ ਅਸੀਂ ਮੰਨ ਲੈਂਦੇ ਹਾਂ, ਲੇਕਿਨ ਇਹ ਮਨੋਤ ਵੀ ਨਾਲ ਹੋਵੇ ਕਿ ਅੱਗੇ ਪਹੁੰਚਦਾ ਹੈ ਔਰ ਅੱਗੇ ਸਾਰੇ ਸੁਜਾਨ ਬੈਠੇ ਨੇ, ਪਹੁੰਚਾਉਣ ਵਾਲੇ ਸਿਆਣੇ ਨੇ, ਪਰਮਾਤਮਾ ਦਾ ਨਿਯਮ ਔਰ ਪਰਮਾਤਮਾ ਬਹੁਤ ਸਿਆਣਾ ਹੈ, ਤਾਂ ਫਿਰ ਅੱਗੇ ਵਸਤ ਸਿਆਣੀਏ ਪਿਤਰੀ ਚੋਰ ਕਰੇ, ਫਿਰ ਤੇ ਅੱਗੋਂ ਵਸਤੂ ਦੀ ਪਹਿਚਾਣ ਹੋ ਜਾਏਗੀ ਕਿ ਚੋਰੀ ਦੀ ਹੈ ਔਰ ਪਿੱਤਰ ਵੀ ਚੋਰ ਬਣਾ ਲੈ ਜਾਣਗੇ। ਕਿਆ ਪਿੱਤਰਾਂ ਦੇ ਨਿਮਿਤ ਕੁਛ ਵੀ ਨਹੀਂ ਭੇਜਿਆ ਜਾ ਸਕਦਾ, ਉਹਨਾਂ ਨੂੰ ਕੁਛ ਵੀ ਨਹੀਂ ਦਿੱਤਾ ਜਾ ਸਕਦਾ? ਇਤਨੀ ਗੱਲ ਤੇ ਸਪਸ਼ਟ ਹੈ ਕਿ ਅਸਥੂਲ ਚੀਜ਼ ਅਸੀਂ ਨਹੀਂ ਭੇਜ ਸਕਦੇ। ਅਜੋਕਾ ਵਿਗਿਆਨ ਵੀ ਇਸ ਦੀ ਤਸਦੀਕ ਕਰਦਾ ਹੈ, ਵਿਚਾਰਾਂ ਦੀ ਪਹੁੰਚ ਬੜੀ ਦੂਰ ਤੱਕ ਹੈ, ਯਾਦ ਦੀ ਪਹੁੰਚ ਬੜੀ ਦੂਰ ਤੱਕ ਹੈ। ਕਿਸੇ ਨੂੰ ਬਹੁਤ ਗਹਿਰੇ ਤਲ ਤੋਂ ਯਾਦ ਕਰੀਏ, ਭਾਵੇਂ ਉਹ 3-4 ਹਜ਼ਾਰ ਮੀਲ ਦੀ ਦੂਰੀ ਤੇ ਹੋਵੇ, ਤਾਂ ਦੇਖਣ ਵਿੱਚ ਆਇਆ ਉਹ ਯਾਦ ਕਰਨ ਲੱਗ ਪੈਂਦਾ। ਪਿਤਰਾਂ ਦੀ ਤੇ ਬਹੁਤ ਦੂਰੀ, ਬਹੁਤ ਦੂਰੀ, ਅਥਾਹ ਦੂਰੀ ਤੇ ਨੇ, ਪਤਾ ਨਹੀਂ ਕਿਸ ਜਨਮ ਵਿੱਚ, ਕਿਸ ਜੂਨ ਵਿੱਚ, ਕਿਹੜੇ ਲੋਕ ਵਿੱਚ। ਉਹਨਾਂ ਪਿਤਰਾਂ ਦੇ ਨਿਮਿਤ ਅਗਰ ਕੁਝ ਭੇਜਣਾ ਹੈ, ਦੇਣਾ ਹੈ, ਅਰਪਣ ਕਰਨਾ ਹੈ, ਤਾਂ ਪਰਮਾਤਮਾ ਦਾ ਨਾਮ ਜਪੀਏ ਤੇ ਸੰਕਲਪ ਕਰੀਏ ਕਿ ਮੈਂ ਇਹ ਪਿਤਰਾਂ ਦੇ ਨਿਮਿਤ ਨਾਮ ਜਪ ਰਿਹਾ। ਔਰ ਨਾਮ ਸੂਕਸ਼ਮ ਹੈ, ਸੂਕਸ਼ਮ ਵਸਤੂ ਦੂਰ ਤੱਕ ਭੇਜੀ ਜਾ ਸਕਦੀ ਹੈ, ਜੈਸੇ ਵਿਚਾਰ ਬੜੀ ਦੂਰ ਤੱਕ ਪਹੁੰਚਦੇ ਨੇ, ਯਾਦ ਬੜੀ ਦੂਰ ਤੱਕ ਪਹੁੰਚਦੀ ਹੈ, ਇਸੇ ਤਰ੍ਹਾਂ ਪ੍ਰਭੂ ਚਿੰਤਨ, ਪ੍ਰਭੂ ਦਾ ਸਿਮਰਨ ਬੜੀ ਦੂਰ ਤੱਕ ਪਹੁੰਚਦਾ ਹੈ। ਸਤਿਗੁਰ ਦੀ ਬਾਣੀ, ਜੈ ਸਿਮਰਤ ਸਭ ਕਿਲ ਵਿਖ ਨਾਸੇ, ਪਿਤਰੀ ਹੋਏ ਉਧਾਰੋ। ਪਿਤਰਾਂ ਦਾ ਵੀ ਉਧਾਰ ਹੋ ਸਕਦਾ ਹੈ, ਅਸੀਂ ਆਪਣੇ ਗੁਜ਼ਰ ਗਏ ਪਿੱਤਰ ਬਜ਼ੁਰਗ ਉਹਨਾਂ ਦਾ ਵੀ ਕਲਿਆਣ ਕਰ ਸਕਦੇ ਹਾਂ, ਪਰ ਕਿਸ ਢੰਗ ਨਾਲ? ਉਹਨਾਂ ਦੇ ਨਿਮਿਤ ਸਰਾਧ ਕਰਾ ਕੇ, ਅੰਨ ਵਸਤਰ ਦੇ ਕੇ, ਪੈਸਾ ਪਾਣੀ ਦੇ ਕੇ, ਭੋਜਨ ਛਕਾ ਕੇ? ਮਹਾਰਾਜ ਕਹਿੰਦੇ ਨਹੀਂ, ਇਸ ਦੇ ਨਾਲ ਤੇ ਉਸੇ ਦਾ ਹੀ ਕਲਿਆਣ ਹੋ ਸਕਦਾ ਹੈ, ਜੋ ਭੋਜਨ ਛਕ ਰਿਹਾ, ਜੋ ਵਸਤਰ ਲੈ ਰਿਹਾ, ਜੋ ਪੈਸਾ ਲੈ ਰਿਹਾ, ਉਸਦਾ ਹੀ ਕਲਿਆਣ ਹੋਇਆ ਹੈ, ਪਿਤਰਾਂ ਦਾ ਨਹੀਂ। ਔਰ ਇਹ ਪਿਤਰਾਂ ਨੂੰ ਨਹੀਂ ਪਹੁੰਚੇਗਾ, ਨਾ ਗੁਰੂ ਨਾਨਕ ਮੰਨਦੇ ਨੇ, ਨਾ ਹੀ ਭਗਤ ਕਬੀਰ ਮੰਨਦੇ ਨੇ, ਔਰ ਕੋਈ ਦਾਰਸ਼ਨਿਕ ਜਿਹਦੀ ਧਾਰਮਿਕ ਵਿਚਾਰਧਾਰਾ ਬਕਾਇਦਾ ਵਿਗਿਆਨਕ ਦ੍ਰਿਸ਼ਟੀਕੋਣ ਤੇ ਵੀ ਪੂਰੀ ਉਤਰਦੀ ਹੋਵੇਗੀ, ਉਹ ਕਤਈ ਇਸ ਗੱਲ ਨੂੰ ਨਹੀਂ ਮੰਨੇਗਾ ਕਿ ਖਾਵੇ ਕੋਈ ਤੇ ਪਹੁੰਚੇ ਕਿਸੇ ਨੂੰ। ਔਰ ਫਿਰ ਉਸ ਨੂੰ ਪਹੁੰਚੇ ਜੋ ਮੁੱਦਤ ਹੋਈ ਮਰ ਗਏ ਔਰ ਪਤਾ ਨਹੀਂ ਕਿਸ ਜੋਨ ਦੇ ਚ, ਪਤਾ ਨਹੀਂ ਕਿੱਥੇ ਹੈ, ਤਾਂ ਇਹ ਧਨ ਕਿਸ ਤਰ੍ਹਾਂ ਪਹੁੰਚੇਗਾ, ਇਹ ਵਸਤਰ ਕਿਸ ਤਰ੍ਹਾਂ ਪਹੁੰਚਣਗੇ, ਇਹ ਭੋਜਨ ਕਿਸ ਤਰ੍ਹਾਂ ਜੋ ਹੈ ਪਹੁੰਚਣਗੇ? अगर कोई मनुख अपने पितरां नाल संबंध बना के रखना चाहे कि कुछ देना भी चाहता है कुछ भेजना भी चाहता है तो साहब कहते हां दिता जा सकता है भेजा जा सकता है। अजोका विज्ञान भी इस कोशिश विच है कि हो गुजरे पुराने जो बुजुर्ग ने महापुरुष ने उन्हां दे बोल काबू च कीते जान खला विच जो मौजूद ने इहदा मतलब उन्हां दे बोल मौजूद ने उन्हां दे सूक्ष्म ढांचे मौजूद ने। अगर पितर किसे लोक विच पुनर्जन्म प्राप्त कर चुके ने कोई होर जून दे चले गए ने तो उन्हां दा कल्याण करना है किस तरह करिए तो सतगुरु कहंदे ने प्रभु दा सिमरन कर पर पितरां दे निमित्त कर जह सिमरत सब किल विख नासे पितरी होए उदारो पूर्ण दृढ़ संकल्प नाल कि तू प्रभु नु याद करें एकाग्रता दे नाल और संकल्प करें कि इस कीती हुई याद दा फल मेरे पितरां नु मिले। महाराज कहंदे मिल सकदा है पर तू आखे हुण मैं श्राद्ध कराना है किसे नु भोजन छकाना है वस्त्र दान कराना है दुध पिलाना है खीर खवानी है ये मेरे पितरां नु पहुंचे तो गुरु नानक देव जी महाराज कहंदे ऐसा नहीं। अगर आख्या जाए हां पहुंचदा है कोई हट करे तो महाराज कहंदे फिर ऐसा भी हो सकदा अगर कोई चोर अगर कोई डकैत डाका मार के धन ले आवे ते उस धन दे नाल श्राद्ध करावे ते जी अगे परमात्मा सियाणा है ते उनू इतनी भी पहचान हो जाएगी कि चोरी दे धन नाल श्राद्ध होया तो फिर अगे वस्तु दी पहचान हो जाएगी कि जद चोरी दे धन नाल ही श्राद्ध होया है तो श्राद्ध सारे दा सारा चोरी हो गया क्योंकि चोरी दे धन नाल होया ना ये सारा पुन भी एक चोरी हो गया। जैसे चोरी करना पाप चोरी दा साजो समान रखना भी पाप अगर ये पितरां नू दे दिता गया चोरी दा धन चोरी दा अन्न चोरी दे वस्त्र चोरी दा साजो समान तो महाराज कहंदे ने अगे वस्त सियाणीए पितरी चोर करे फिर ते पितर भी चोर बना ले जाणगे फिर तू की श्राद्ध कीता। और ऐसा कोई मनुख दावा नहीं कर सकता कि 100% मेरा धन पावन है पवित्र है। कुछ ना कुछ मिश्रण झूठ दा होवेगा कुछ ना कुछ मिश्रण दुनियावी होवेगा। अगर वाकई ए पहुंचदा है तो फिर झूठ भी पितरां नू पहुंचेगा ए अनर्थ भी पितरां नू पहुंचेगा ए अन्याय भी पितरां नू पहुंचेगा। महाराज कहने नहीं इस तरह की अस्थूल चीजा पितरां तक नहीं पहुंचदियां। अगर पहुंचदियां तो एक चोर का किराया या श्राद्ध पितरां नू चोर बना देगा। साहिब गुरु नानक देव जी महाराज के समय जो राज सिंघासन सी राज प्रथा सी उस दे च इस्लामी शरा दे मुताबिक चोर दे हाथ कट दिते जांदे सन। अज भी कई इस्लामी देशां च कट दिते जांदे ने। तो महाराज कहंदे ने वडिए हथ दलाल के मुसफी ए करे जो विचोला है जो दलाल है वास्तविक ओ चोर है जो चोरी दा धन एक थां तो दूसरी थां ते पहुंचांदा है तां फिर उस दे हथ कट दिते जाणगे। दलाल कौन अरदासिया विचोला जो ब्राह्मण श्राद्ध करा रहा है। महाराज कहंदे ने फिर इस दे ते हथ कट दिते जाणगे क्योंकि चोरी दा धन एक थां तो दूसरी थां ते पहुंचा रहे है। नानक अगे सो मिले जे खट्टे घाले दे अगे कुछ प्राप्त होंदा है मरण तो बाद प्राप्त कुछ होंदा है। महाराज कहंदे हां होंदा है अगर यही देही कुछ घालना घाले कुछ जप करे कुछ तप करे कुछ पुन करे तो नाश नहीं होंदे ये मरण पर्यंत नाल जांदे ने मरण तो बाद नाल जांदे ने। ये सब कुछ नाश नहीं होंदा बल्कि मनुख झोली विच पा के इस सब कुछ नू लै जांदा है। तो साहिब कहंदे जे तू अपना उधार चाहना है तो श्राद्ध दे भरोसे ते ना रही अपना कल्याण खुद कर लवी अपनी झोली गुणा नाल खुद भर के लै जाए। मता तू सोचे कि मेरे मरण तो बाद मेरे पुत्र श्राद्ध करा लेंगे हवन करा लेंगे जप तप करा लेंगे और इस तरह मेनू मोक्ष की प्राप्ति हो जाएगी। नहीं परमात्मा की दुनिया दे इस तरह की बचकानी गल्ला नहीं ने। अगर कोई जीवन भर अनर्थ करे ते मरण लगे पुत्रां नू कह देवे श्राद्ध कर लेना ताकि मेनू सब कुछ दी प्राप्ति हो जाए और मोक्ष दी भी प्राप्ति हो जाए। साहिब कहन नहीं, नानक अगे सो मिले जो खटे घाले दे। अगे मिलदा है पर ओही कुछ मिलदा है जो ए दे घाल ना घाल दी। दूसरा जो ए आख्या जांदा है कि फलाने जल दे इशनान नाल बंदा पावन हो जांदा है, पवित्र हो जांदा है। महाराज कहन नहीं, सूचे ए ना आखिए बहन जे पिंडा धोए, सूचे से ही नानका जिन मन वसया सोए। ए सूचे नहीं, जो तरह तरह दे तीर्थां दा इशनान करन या दो वक्त रोज इशनान करन, बस्तर साफ पहन लेन, मन लवांगे तन सुचा होया है। इहदे नाल मन दी सुचेन दा की मतलब, मन सुचा हुंदा है सच नाल, तन सुचा हुंदा है पानी नाल। इस वास्ते साहिब कहिंदे सूचे से नानका जिन मन वसिया सोई। एक बड़ा सुंदर उदाहरण देंदे ने साहिब गुरु नानक देव जी महाराज, ज्यों जो रू सिर नावणी आवे वारो वार। जिवें इस्त्री दे सिर दे उते प्राकृतिक नियम दे मुताबिक एक नियमावली चलदी है जिहनू माहवारी कहिंदे ने, और उन्हां दिनां विच साडे देश ते बनी हुई परंपरा दे मुताबिक कह देंदे ने इस्त्री झूठी है। गालबन तीन दिन ना भोजन बना सकती है ना परोस सकती है, और उसनू तीन दिन चौके विच भी जाण दी इजाजत नहीं। अज भी जो पुराने संस्कारां दी मनोत दे जी रहे ने वो इस्त्री नू चौके विच नहीं जाण देंदे भी तू कम से कम ये तीन दिन ते अपवित्र है। जबकि साहिब गुरु नानक देव जी महाराज कहिंदे ने यह प्राकृतिक नियम दे मुताबिक है, अगर इस तरह दी नियमावली दे नाल इस्त्री अपवित्र हो गई है तो अपवित्रता परमात्मा झोली विच पा रहा है, अपवित्रता ईश्वर झोली विच पा रहा है। तो जो अपवित्रता किसी की झोली च पा रहा है वह खुद पावन नहीं हो सकता, खुद पवित्र नहीं हो सकता। इस वास्ते गुरमत गुरु नानक देव जी महाराज इस्त्री नूं इस रूप विच झूठा नहीं मनते। वो इस रूप विच भोजन बना भी सकती है, परोस भी सकती है, भजन भी कर सकती है, ये ते प्राकृतिक नियम है। आखिर शरीर के अंदर भी ते सब कुछ यही है, बिल्कुल यही है। गुरु नानक की दृष्टि इत्थे बहुत पैनी है। इस वास्ते आप कहने ज्यों जो रू सिर नावणी आवे वारो वार, महीने दे महीने है जैसे स्त्री दे सिर देते ए नावण आउंदा है और उन्हों झूठा कह दिता जाता है, ये अपवित्र है, गालबन तीन दिन से लाजमी ही अपवित्र है। पर महाराज कहने उसनू झूठा आखो, झूठे झूठा मुख फसे नित नित होए खुआर। जिदे मुख दे झूठ है गलत बयानी है, जिदा मुंह झूठ है यही अपवित्र है, जो गलत बयानी कर रहा है यही अपवित्र है। स्त्री नू झूठा कहना उसके प्राकृतिक नियम के मुताबिक एक दौर चलता है और मनुख ने फैसला कर लिया ये अपवित्र है, जबकि प्रकृति ने ऐसा फैसला नहीं किया। प्रकृति ने, परमात्मा ने और सतपुरुषा ने यह फैसला जरूर किया है जिदे मुख दे झूठ है वह झूठा है, वो अपवित्र है, वो जिस चीज नू छोएगा जिथे बैठेगा झूठ ही खलेरेगा, अपवित्र है। इस वास्ते महाराज कहंदे ने झूठा वह है जिदे मुख दे झूठ वसदा है, झूठी वह स्त्री नहीं जो प्राकृतिक नियम के मुताबिक जो है नावना करती है इशनान करती है। झूठे झूठा मुख बसे नित नित होए खुआर, सूचे ए ना आखिए बहन जे पिंडा धोए, सूचे से नानका जिन मन वसे आसोए। अपना तन जो तरह तरह दे जल दे नाल धोंदे ने इशनान करदे ने, महाराज कहिंदे ए सुचे नहीं, सुचे ओ ने जिन्हां दे मन विच सच वस गया है, ईश्वर वस गया है। बीजिक नामक ग्रंथ विच भगत कबीर जी का एक बड़ा कीमती बोल है जो कि गुरु ग्रंथ साहब जी महाराज विच नहीं है, क्योंकि बीजिक ग्रंथ विच भगत धनी राम दे भी बोल ने जो कबीर पंथ दे उगे प्रचारक होए ने। कबीर जी तो बाद कबीर पंथ दे प्रचार की तमाम जिम्मेवारी भगत धनी राम ने ली, ते धनी राम ने जितनी भी रचना रची ਉਹਦੇ ਚ ਆਪਣਾ ਨਾਮ ਨਾ ਵਰਤ ਕੇ ਭਗਤ ਕਬੀਰ ਦਾ ਵਰਤਿਆ। ਔਰ ਚੂੰਕਿ ਉਹਨਾਂ ਦੀ ਗੱਦੀ ਤੇ ਸਨ ਤਾਂ ਵਿਧਾਨ ਦੇ ਮੁਤਾਬਕ ਵੀ ਆਪ ਉਹਨਾਂ ਦਾ ਨਾਮ ਵਰਤ ਸਕਦੇ ਸਨ। ਆਪ ਦੇ ਬੜੇ ਕੀਮਤੀ ਬੋਲ, ਆਪ ਕਹਿੰਦੇ ਨੇ, ਜੱਟ ਬੜਾਏ ਜੋ ਨਰ ਤਰ ਹੈ, ਮੋਰ ਕਿਉਂ ਨਾ ਤਰ ਹੈ, ਜਿਨਕੇ ਲੰਬੇ ਲੰਬੇ ਪਰ ਹੈ। ਕਹਿੰਦੇ ਨੇ ਕਿ ਜਟਾਵਾਂ ਬੋੜ ਦਾ ਦੁੱਧ ਪਾ ਕੇ ਬਣਾਈਆਂ ਜਾਂਦੀਆਂ ਨੇ, ਕੇਸ ਕੁਦਰਤੀ ਨੇ, ਲੇਕਿਨ ਜਟਾਵਾਂ ਕੁਦਰਤੀ ਨਹੀਂ ਨੇ। ਜਟਾਵਾਂ ਬੋੜ ਦਾ ਦੁੱਧ ਪਾ ਕੇ ਬਣਾਈਆਂ ਜਾਂਦੀਆਂ ਨੇ ਔਰ ਬੋੜ ਦੇ ਦੁੱਧ ਨਾਲ ਸਿਰ ਦੇ ਕੇਸ ਬੜੇ ਲੰਬੇ ਹੋ ਜਾਂਦੇ ਨੇ। 10 ਫੁੱਟ 15 ਫੁੱਟ ਤੱਕ ਵੀ ਲੰਬੇ ਇਹ ਕੇਸ ਜੋਗੀਆਂ ਦੇ ਦੇਖਣ ਨੂੰ ਜੋ ਹੈ ਮਿਲਦੇ ਨੇ। ਤੋ ਧਨੀ ਰਾਮ ਕਹਿੰਦੇ ਨੇ, ਜੱਟ ਬੜਾਏ ਜੋ ਨਰ ਤਰ ਹੈ, ਮੋਰ ਕਿਉਂ ਨਾ ਤਰ ਹੈ, ਜਿਨਕੇ ਲੰਬੇ ਲੰਬੇ ਪਰ ਹੈ। ਗੰਗ ਨਹਾਏ ਜੋ ਨਰ ਤਰ ਹੈ, ਮੈਂਢਕ ਕਿਉਂ ਨਾ ਤਰ ਹੈ, ਜਿਨਕੇ ਗੰਗਾ ਮੇ ਘਰ ਹੈ। ਤੂੰ ਤੇ ਇੱਕ ਦਿਨ ਇਸ਼ਨਾਨ ਕਰਨਾ, ਦੋ ਦਿਨ ਕਰਨਾ, ਸਾਲ ਬਾਅਦ ਕਰਨਾ, 6 ਮਹੀਨੇ ਬਾਅਦ ਕਰਨਾ, ਪਰ ਜੋ ਦਿਨ ਰਾਤ ਗੰਗਾ ਦੇ ਚਲੇ ਰਹੀਆਂ ਨੇ ਮਛਲੀਆਂ ਤੇ ਮੈਂਢਕ, ਇਹਨਾਂ ਦਾ ਤੇ ਪਾਰ ਉਤਾਰਾ ਅੱਜ ਹੀ ਹੋ ਜਾਣਾ ਚਾਹੀਦਾ। ਇਹ ਤੇ ਗੰਗਾ ਤੋਂ ਬਾਹਰ ਹੀ ਨਹੀਂ ਨਿਕਲਦੇ, ਇਹ ਤੇ ਦਿਨ ਰਾਤ ਗੰਗਾ ਦੇ ਵਿੱਚ ਨੇ। ਤਰਕ ਨਹੀਂ ਕਰ ਰਹੇ ਧਨੀ ਰਾਮ, ਭਗਤ ਕਬੀਰ ਜੀ ਦੇ ਵੀ ਬੋਲ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ। ਆਪ ਕਹਿੰਦੇ ਨੇ, ਕਬੀਰ ਗੰਗਾ ਤੀਰ ਜੋ ਘਰ ਕਰੇ, ਪੀਵੇ ਨਿਰਮਲ ਨੀਰ, ਪਰ ਬਿਨ ਹਰ ਭਜਨ ਨਾ ਮੁਕਤ ਹੋਏ, ਇਮ ਕੈ ਰਮੇ ਕਬੀਰ। ਭਾਵੇਂ ਤੂੰ ਕੁਟੀਆ ਗੰਗਾ ਦੇ ਤੱਟ ਤੇ ਬਣਾ ਲਵੇ, ਨਿਰਮਲ ਜਲ ਪੀਵੇ ਤੇ ਇਸ਼ਨਾਨ ਕਰੇ, ਪਰ ਬਿਨਾਂ ਹਰੀ ਦੇ ਨਾਮ ਤੋਂ, ਬਿਨਾਂ ਸੱਚ ਦੀ ਧਾਰਨਾ ਤੋਂ ਤੈਨੂੰ ਮੋਕਸ ਗਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤੂੰ ਧਨੀ ਰਾਮ ਕਹਿੰਦੇ ਨੇ, ਜੱਟ ਬੜਾਏ ਜੋ ਨਰ ਤਰ ਹੈ, ਮੋਰ ਕਿਉਂ ਨਾ ਤਰ ਹੈ, ਜਿਨਕੇ ਲੰਬੇ ਲੰਬੇ ਪਰ ਹੈ। ਗੰਗ ਨਹਾਏ ਜੋ ਨਰ ਤਰ ਹੈ, ਮੈਂਢਕ ਕਿਉਂ ਨਾ ਤਰ ਹੈ, ਜਿਨਕੇ ਗੰਗਾ ਮੇ ਘਰ ਹੈ। ਸੰਖ ਬਜਾਏ ਜੋ ਨਰ ਤਰ ਹੈ, ਗਧੇ ਕਿਉਂ ਨਾ ਤਰ ਹੈ, ਜਿਨਕੇ ਸੰਖ ਜੈਸੇ ਸੁਰ ਹੈ। ਕਹਿਤ ਕਬੀਰ ਸੁਨੋਰੇ ਸੰਤੋ, ਵਹੀ ਨਰ ਤਰ ਹੈ, ਜਿਨਕੇ ਹਿਰਦੇ ਮੇ ਹਰ ਹੈ। ਪਾਰ ਉਤਾਰਾ ਉਨੀ ਦਾ ਆਉਂਦਾ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਵਾਸਾ ਹੋਵੇ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਤੀਰਥਾਂ ਦਾ ਇਸ਼ਨਾਨ ਇੱਕ ਚੰਗੀ ਵਾਈਬ੍ਰੇਸ਼ਨ ਦੇ ਚ, ਇੱਕ ਚੰਗੇ ਮਾਹੌਲ ਦੇ ਚ ਕੁਛ ਦਿਨ ਬਸਰ ਕਰਨਾ ਤੇ ਠੀਕ ਹੈ, ਇੱਕ ਚੰਗੇ ਵਾਤਾਵਰਨ ਦੇ ਚ ਜਾ ਬੈਠਣਾ ਇਹ ਗੱਲ ਤੇ ਚੰਗੀ ਹੈ, ਲੇਕਿਨ ਇੱਕ ਡੁਬਕੀ ਲਾ ਕੇ ਕਹਿ ਦੇਣਾ ਕਿ ਸਾਰੇ ਪਾਪ ਲੈ ਗਏ ਨੇ, ਉਤਰ ਗਏ ਨੇ, ਸਾਹਿਬ ਕਹਿੰਦੇ ਨੇ ਇੱਕ ਝੂਠੀ ਕਲਪਨਾ ਤੋਂ ਇਲਾਵਾ ਹੋਰ ਕੁਛ ਨਹੀਂ ਹੈ। ਕਾਮ ਕ੍ਰੋਧ ਪੰਚਾਂ ਕੇ ਵਸ ਰਹਿ, ਤੀਰਥ ਨਾਇ ਕਹੇ ਸਭ ਉਤਰੇ। ਪੰਜੇ ਚੰਡਾਲ ਤੇਰੇ ਅੰਦਰ ਨੇ ਤੇ ਡੁਬਕੀ ਲਾ ਹੈ ਤੇ ਕਹਿੰਦਾ ਮੋਕਸ ਗਤੀ ਦੀ ਜੋ ਹੈ ਪ੍ਰਾਪਤੀ ਹੋਵੇਗੀ, ਐਸਾ ਹੋ ਨਹੀਂ ਸਕਦਾ। ਇੱਕ ਆਮ ਧਾਰਨਾ ਹੈ ਕਿ ਜਿਹੜਾ ਬਨਾਰਸ ਵਿੱਚ ਮਰ ਜਾਏ ਉਹ ਸਿਵਾਂ ਦੀ ਪੁਰੀ ਚ ਜਾਂਦਾ ਹੈ, ਉਹਨੂੰ ਮੋਕਸ ਗਤੀ ਦੀ ਪ੍ਰਾਪਤੀ ਹੁੰਦੀ ਹੈ। ਬਨਾਰਸ ਵਿੱਚ ਰਹਿੰਦਾ ਹੋਇਆ ਕਬੀਰ ਇਸ ਸਿਧਾਂਤ ਨਾਲ ਸਹਿਮਤ ਨਹੀਂ। ਆਪ ਕਹਿੰਦੇ ਨੇ, ਮਨੋ ਕਠੋਰ ਜੇ ਮਰੇ ਬਨਾਰਸ, ਨਰਕ ਨਾ ਬਾਂਚਿਆ ਜਾਈ, ਹਰ ਕਾ ਸੰਤ ਮੜੇ ਹਲੰਬੇ, ਤਿੰਨ ਸਗਲੀ ਸਹਿਣ ਤਰਾਈ। ਅਗਰ ਹਿਰਦਾ ਕਠੋਰ ਹੈ ਤੇ ਬਨਾਰਸ ਵਿੱਚ ਮਰ ਗਿਆ ਹੈ, ਕੁੰਬੀ ਨਰਕਾਂ ਚ ਜਾਏਗਾ, ਪਰ ਜੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੈ ਤੇ ਜੇ ਕਿਧਰੇ ਮਗਹਰ ਦੇ ਚ ਵੀ ਮਰ ਜਾਏ, ਉਹ ਆਪਣੇ ਸੰਗੀ ਸਾਥੀਆਂ ਨੂੰ ਵੀ ਪਾਰ ਕਰੇਗਾ, ਭਾਵ ਉਹਨਾਂ ਨੂੰ ਵੀ ਚੰਗੀ ਪ੍ਰੇਰਨਾ ਦੇ ਜਾਏਗਾ। ਕਬੀਰ ਦਾ ਅੰਤ ਮਗਹਰ ਦੇ ਚ ਹੋਇਆ। ਜੋ ਗੋਰਖਪੁਰ ਦੇ ਕੋਲ ਇੱਕ ਛੋਟਾ ਜਿਹਾ ਕਸਬਾ ਹੈ, ਉਸ ਬਾਰੇ ਇਹ ਧਾਰਨਾ ਹੈ ਕਿ ਜਿਹੜਾ ਇੱਥੇ ਮਰੇਗਾ ਉਹ ਖੋਤੇ ਦੀ ਜੋਨ ਵਿੱਚ ਜਾਏਗਾ। ਤਾਂ ਕਬੀਰ ਨੇ ਦਾਅਵਾ ਕੀਤਾ, ਮੈਂ ਇੱਥੇ ਹੀ ਮਰਨਾ ਹੈ ਔਰ ਮੈਂ ਖੋਤੇ ਦੀ ਜੋਨ ਵਿੱਚ ਵੀ ਨਹੀਂ ਜਾਵਾਂਗਾ। ਉਹਨਾਂ ਦੇ ਆਪਣੇ ਬੋਲ, ਸਗਲ ਜਨਮ ਸ਼ਿਵਪੁਰੀ ਬਿਤਾਇਆ, ਮਰਤੀ ਬਾਰ ਮਗਹਰ ਉੱਠਦਾ ਆਇਆ। ਗੁਰੂ ਗ੍ਰੰਥ ਸਾਹਿਬ ਦੇ ਬੋਲ ਵੀ, ਸਾਰਾ ਜੀਵਨ ਤੇ ਮੈਂ ਬਨਾਰਸ ਵਿੱਚ ਬਤੀਤ ਕੀਤਾ ਹੈ, ਪਰ ਹੁਣ ਮੈਂ ਮਰਨ ਲੱਗਾ, ਮੈਂ ਮਗਹਰ ਵਿੱਚ ਮਰਾਂਗਾ। ਮੈਂ ਦੱਸਣਾ ਦੁਨੀਆਂ ਨੂੰ ਕਿ ਹਿਰਦੇ ਵਿੱਚ ਅਗਰ ਕੋਈ ਕਠੋਰਤਾ ਹੈ, ਮਲਿਨਤਾ ਹੈ, ਤੇ ਬਨਾਰਸ ਵਿੱਚ ਮਰ ਕੇ ਵੀ ਮੁਕਤੀ ਨਹੀਂ। ਅਗਰ ਹਿਰਦਾ ਪਾਵਨ ਹੈ ਤਾਂ ਮਗਹਰ ਵਿੱਚ ਮਰ ਕੇ ਵੀ ਪ੍ਰਭੂ ਦੀ ਪ੍ਰਾਪਤੀ ਹੈ, ਰਾਮ ਦੀ ਪ੍ਰਾਪਤੀ ਹੈ, ਈਸ਼ਵਰ ਦੀ ਜੋ ਹੈ ਪ੍ਰਾਪਤੀ ਹੈ। ਗੱਲ ਸਾਰੀ ਪ੍ਰਭੂ ਤੇ ਨਾਮ ਤੇ ਆਵੇਗੀ, ਸੱਚ ਤੇ ਆਵੇਗੀ। ਔਰ ਮੈਂ ਅੱਜ ਦੇਖਿਆ ਕਿ ਕਬੀਰ ਦੀ ਸਮਾਧ ਦੇ ਉੱਤੇ ਇੱਕ ਪਾਸੇ ਇੱਕ ਮਜੌਰ ਬੈਠਾ ਹੈ, एक पास एक ब्राह्मण बैठा है और कबीर सारी जिंदगी कहते रहे हमरा झगड़ा रहा न को पंडित मूला छाड़े रो। भाई मैं दोहा नु छड़ देता है, मैं दोहा दे कर्म कांड नु छड़ देता है, फिर मेरा कौन है जिस तो मैं प्रेरणा पे लेना, वो मेरा परमात्मा, वो मेरा अकाल पुरख, वही मैनु शिक्षा दी जा रहा है, वही मैनु समझाई जा रहा है और उस करके मैनु समझ पई है कि वो जब हिरदे दिच वसदा है तो मनुख पावन हो जाता है, मनुख पवित्र हो जाता है। साहिब श्री गुरु नानक देव जी महाराज इस श्लोक दिच यही कुछ फरमान पे करते ने, झूठे झूठा मुख वसे नित नित होए खुरा सूचे ए न आखिए बहन जे पिंडा धोए सूचे से नानका जिन मन वसया सोए। ब्राह्मण मत दे जितने भी तीर्थ ने खास करके 68 तीर्थ वो नदी नालियां दे तट ते ने, सरोवरां दे तट ते ने, तीर्थ एक नहीं 68 और ये देश भी नदी नालियां दा देश है और इस्नान एक नहीं कुछ इस्नान बड़े विशेष मन ले गए, जैसे माघी दा इस्नान। इस बारे भी गुरु ग्रंथ साहब जी महाराज विच बैठे साहिब श्री गुरु अर्जन देव जी महाराज फरमान कर देने माघ मजन संग साधुआ धूड़ी कर इस्नान हर का नाम ध्याए सुन सबना नु कर दान। ये वाकई तू इस्नान करना है, अपने आप नु पावन करना है, पवित्र करना है, तो जिथे सत पुरुष बैठे ने सत नाल जुड़े हुए सत दी उमंग विच जो बैठे ने सत दी तरंग विच जो बैठे ने उन्हां दे चरणां दी खाक नु मस्तक ते ला उस धूड़ दा इस्नान कर। क्या इत्थे तर्क नहीं खड़ी हो सकदी कि धूड़ दा इस्नान? हां जद मनुख नाम जपदा है बंदगी करदा है तो कहने सूक्ष्म तरंगा धरती नु छूंदियां ने, मिट्टी पावन होंदी है, खाक पावन होंदी है और दुनिया भर दे धार्मिक विद्वाना ने मन लिया वो खाक खाक नहीं रह जाती, वो ते अक्सीर हो जाती है। इसे नु शेख सादी साहब ने कहा सुरमा कुंतो खाक औलिया ताबा बेनी इब्तिदाता इंतहा। जे आग तो लेके अंत तुक तू असलियत नु वेखना चाहना है ता जो औलिया है जो अल्लाह नाल जुड़िया होया है ओदे पैरां दी खाक नु मस्तक ते ला अपने बदन दे ला ते ऐसा पावन गुसल होवेगा कि तेरी रूह पावन हो जाएगी, पवित्र हो जाएगी। एक दिन गुरु गोबिंद सिंह जी महाराज प्रसन्नता दे घर दे चाहे ते आप नंदलाल नु कहन लगे साडा जी करदा है तेनू कुछ दे गए पर ऐसा ना होवे साडी देन कुछ होर होवे तेरी मंग कुछ होर होवे इस वास्ते तू स्वयं मंग ते असी दे गए क्योंकि जिस नाल प्यार होवे जो चंगा लगन लग पवे ओनू कुछ देन नू जी करदा है जिस नाल नफरत ते घृणा होवे ओदे कोल खोण नू जी करदा है। साहिब कहण लगे तू मैनू बहुत प्यारा लगदा है तेरी सेवा तेरी जीवन शैली तेरा कीता होया सत्संग तेरा जप तेरा तप आए हुए सत्संगियां दी सेवा जिस ढंग नाल तू करदा है नंद लाल मेरी प्रसन्नता मेरी खुशी तेरे नाल है पर हुण तू कुछ मंग मैं तेनू देया। नंद लाल हाथ जोड़ के कहंदे ने प्रभु जद मैं इस दर ते आया सी बड़िया ही ख्वाहिशां नाल भरे आया बड़ा तनाव बड़ी मंग लेकिन सहजे सहजे ए बोझ लै गया। आम विचारवान कहंदे ने कि जितनिया नाजायज गलत ख्वाहिशां ने वो प्रभु चिंतन दे नाल मिट जांदियां ने मर जांदियां ने। प्रभु हुण ते मेरे अंदर कोई चाहत रही नहीं, नहीं तू किसे चाहत नू पैदा कर असी दे के खुश होना है सानू दे के खुशी होवेगी तू जरूर कुछ ना कुछ मंग। भाई साहब मंग कर देने हे प्रभु फिर इको एक आरजू इको एक तमन्ना जो दिल दे किसे कोने विच पई है वो मैं आप जी दे सामने रखा। शबद कुर्बान खाके राहे संगत दिले गोया हमी बस आरजू कर जिना जिना रस्तियां चो लंघ के ये संगता आप दे दर तक पहुंच दिया ने उन्हां रस्तियां दी खाक ਮੈਨੂੰ ਬਣਾ ਦੇ ਤਾਂ ਕਿ ਮੈਂ ਉਹਨਾਂ ਦੇ ਚਰਨਾਂ ਨਾਲ ਸਪਰਸ਼ ਕਰਕੇ ਪਾਵਨ ਹੋ ਜਾਵਾਂ, ਪਵਿੱਤਰ ਹੋ ਜਾਵਾਂ। ਜਿਨ੍ਹਾਂ ਦੇ ਹਿਰਦੇ 'ਚ ਪਰਮਾਤਮਾ ਦਾ ਨਾਮ ਹੈ ਉਹਨਾਂ ਦੇ ਚਰਨ ਇਤਨੇ ਪਾਵਨ ਨੇ ਕਿ ਧਰਤੀ 'ਤੇ ਜਿੱਥੇ ਵੀ ਟਿਕਣਗੇ ਜ਼ਰਿਆਂ ਨੂੰ ਪਾਵਨ ਕਰ ਦੇਣਗੇ, ਰੇਤ ਨੂੰ ਪਾਵਨ ਕਰ ਦੇਣਗੇ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਵਾਕਈ ਜੇ ਤੂੰ ਆਪਣੇ ਮਨ ਨੂੰ ਪਾਵਨ ਕਰਨਾ ਚਾਹੁੰਦਾ, ਪਵਿੱਤਰ ਕਰਨਾ ਚਾਹੁੰਦਾ ਔਰ ਬੜੇ ਸੌਖੇ ਢੰਗ ਨਾਲ ਕਰਨਾ ਚਾਹੁੰਦਾ, ਤਾਂ ਸੌਖਾ ਢੰਗ ਤੇ ਇਹੀ ਹੈ ਕਿ ਮਾਘ ਮਜਨ ਸੰਗ ਸਾਧੂਆਂ ਧੂੜੀ ਕਰੇ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ। ਉਹਨਾਂ ਦੀ ਸੰਗਤ ਵਿੱਚ ਬੈਠ ਕੇ ਹਰੀ ਦਾ ਨਾਮ ਜਪ ਤੇ ਜਪਿਆ ਹੋਇਆ ਨਾਮ ਤੇ ਪ੍ਰੇਰਨਾ ਸਾਰਿਆਂ ਨੂੰ ਜੋ ਹੈ ਦਾਨ ਕਰ। ਇਸ ਢੰਗ ਦੇ ਨਾਲ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ, ਜਨਮਾਂ ਜਨਮਾਂਤਰਾਂ ਦੀ ਜਿਹੜੀ ਮੈਲ ਹੈ ਤੇਰੇ ਮਨ ਦੇ ਉੱਤੇ ਸਾਰੀ ਦੀ ਸਾਰੀ ਲੈ ਜਾਏਗੀ ਔਰ ਤੂੰ ਪਾਵਨ ਹੋ ਜਾਏਗਾ।
4: ਤੁਰੇ ਪਲਾਣੇ ਪਾਉਣ ਹਰ ਰੰਗੀ ਹਰਮ ਸਵਾਰਿਆ, ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰਪਾ ਸਾਰਿਆ, ਚੀਜ ਕਰਨ ਮਨ ਭਾਵ ਦੇ ਹਰ ਬੁੱਝਣ ਨਾਈ ਹਾਰਿਆ, ਕਰ ਫੁਰਮਾਏ ਸਿਖਾਇਆ ਵੇਖ ਮੈਂ।

भी आए प्रभ शरणांगति कृपा निदद दयाल एक अखर हर

0: परम सत्कार योग गुरु रूप साध संग जी वाहिगुरु जी का खालसा वाहिगुरु जी की बख्शिश कर देने के बड़े बड़े सूरबीर योधे बाहुबल दे धारनी जिन्हों का पिछले सवैये विच भी जिक्र आया सी शुद्ध सिपाह दुरंत दुबाह सो साज सुना दुरजान दलेंगे भारी गुमान भरे मन में कर पर्वत पंख हले ना हलेंगे तोर अरीन मरोर मवासन माते मतंगन मान मलेंगे जे एडे वडे वडे भी हो गए ता की होया भी जे अकाल पुरख वाहिगुरु दी नजर विच ना आए ना ता त्याग जहान निदान चलेंगे अंत नू खाली हो एथे गए जोआरी दोए खट चहार हुण अगला सवैया सूर वीरता दा जिक्र करदे ने किहो जे वीर अपार वीर कहिए बहादुर योधा अपार कहिए जिहदी शक्ति दा पारा वार ना होवे वी किन्नी क शक्ति है किन्ना क योधा वीर अपार बड़े बड़े यार बड़े कहिए वड्डे बड़े आर कहिए बार कहिए बल आर कहिए घर जिन्हों आप बराड़ कहने आखो सतना बड़ा बराड़ है वीर अपार बड़े बड़े आर बर कहिए बली आर कहिए घर इतनी सूरम गति होवे के बल दा घर होवे कोई मिनी ना जावे ओदी सूरम गति वीर अपार बड़े बड़े आर ते उन्हें विच होर की गुण होवे अब चार है सार की तार पछया विचार होंदा ज्ञान सोच समझ ते आड़ा मुरे लग गया अबिचार बिना ही सोचन तो बिना ही समझ तो अर्थ की लेने सार कहिए लोहा लोहे तो भाव लोहे दे बने हुए शस्त्र एहो जे सूर में जो दे सूर वीरता दे कर जद जंगे मैदान विच लड़ने अब विचार है हे त्याने ना रखन हे ख्याले ना करने के कोई मूरे ते तलवार मार रहे है नेजा मार रहे है गोली मार रहे है बेपरवाह होके शस्त्रां दी धार चलन अब विचार है कहिए बेपरवाह होके कोई ख्याल ही ना होवे के मेरे तलवार किथे बजेगी नेजा किथे बजेगा बां बड़ी जावेगी अब विचार है सार की तार पछया बड़े बड़े सख्त हथियारां दी लोहे दी तिखे तार वालियां दे बल बलियां दे कीते हुए वार बेपरवाह होके निश्चिंत होके सहन वाले ते जंग लड़े ही ता जाऊगा जे उते फिक्र पै गया भी बांह ना बढ़ हो जावे सिर च ना बजे मैं फिर अपनी बांह नूं देखेंगा जिहड़ा सामने खड़ा उह तां नहीं दिखना जिखे आखो सतनाम उहने अपना काम जा कर जाने आ विचार है उथे विचार नहीं करनी पैनी के किथे पैंदा है सूर के सनमुख रण ते डर पै गुरु ग्रंथ साहब की बाणी विच कहने सूरमई की जेड़ा जंगे मैदान विच डरे भी कटिया वड्या ना जाव जख्मी ना हो जाव सूर के ओ कहो जा सूरमै जो रण ते डर पै जो जंग तो डरे ते गाहां एक होर बचन लिखे है सती के सांचे भांडे अगे सती दा रवाज हुंदा सी श्री गुरु अमरदास महाराज जी ने कृपा की हिंदुस्तान दे विचों ए बड़ी माड़ी रीत खत्म की सती दी ਪਰ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਵਿਚ ਬਚਨ ਕਰਦੇ ਨੇ ਉਹ ਸੂਰਮਾ ਕਾਹਦਾ ਜਿਹੜਾ ਮਰਨ ਤੋਂ ਕੱਟਣ ਵੱਢਣ ਤੋਂ ਡਰੇ ਤੇ ਉਹ ਸਤੀ ਕਦ ਹੋਵੇਗੀ ਸਤੀ ਕਿ ਸਾਂਚੇ ਭਾਂਡੇ ਪਤੀ ਚਿਖਾ ਤੇ ਸੜਰੇ ਤੇ ਸਤੀ ਹੋਣ ਵਾਲੀ ਉਹਦੀ ਪਤਨੀ ਕਵੇ ਨਾ ਗੁਆਂਢੀਆਂ ਨੂੰ ਮੈਨੂੰ ਭਾਂਡੇ ਇਕੱਠੇ ਕਰ ਲੈਣ ਦੋ ਫੇਰ ਜਾਊਂਗੀ ਅੱਜ ਫੇਰ ਆਖੋ ਸਤਨਾਮ ਸਤੀ ਕੇ ਸਾਂਚੇ ਸਾਂਚੇ ਕੱਠਣਾ ਕਰਨਾ ਤੇ ਮੈਨੂੰ ਕੌਲੀਆਂ ਗਲਾਸ ਇਕੱਠੇ ਕਰ ਲੈਣ ਦੋ ਫੇਰ ਜਾ ਕੇ ਛਾਲ ਮਾਰੂੰਗੀ ਜਿਹਨੂੰ ਕੌਲੀਆਂ ਗਲਾਸਾਂ ਦਾ ਫਿਕਰ ਪੈ ਗਿਆ ਤੇ ਛਾਲ ਕਿੱਥੇ ਬਜੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਐਸੇ ਸੂਰਮੇ ਬੜੇ ਆਰ ਬੜੇ ਯੋਧੇ ਜਦ ਜੰਗ ਵਿੱਚੋਂ ਜਾਂਦੇ ਨੇ ਪਰਵਾਹੇ ਨੀ ਕਰਦੇ ਕਿੱਥੇ ਹਥਿਆਰ ਵੱਜਦਾ ਕਿਹੜਾ ਅੰਗ ਸਾਡਾ ਕੱਟ ਹੁੰਦਾ ਅਭਿਚਾਰ ਹੈ ਬੇਪਰਵਾਹ ਹੋ ਕੇ ਬੇਖੌਫ ਹੋ ਕੇ ਸਾਰ ਕੀ ਧਾਰ ਪਛਾਇਆ ਲੋਹੇ ਦੇ ਸ਼ਸਤਰਾਂ ਦੀ ਤਿੱਖੀ ਤਿੱਖੀ ਧਾਰ ਨਾਲ ਕੱਟ ਵੱਢ ਹੁੰਦੇ ਨੇ ਪਰ ਉਹ ਖਿਆਲ ਨਹੀਂ ਕਰਦੇ ਉਹ ਧਿਆਨ ਹੀ ਨਹੀਂ ਦਿੰਦੇ ਕਿ ਕਿਹੜੇ ਹਥਿਆਰ ਸਾਨੂੰ ਵੱਢ ਰਹੇ ਹਨ ਐਸੇ ਐਸੇ ਸੂਰਬੀਰ ਯੋਧੇ ਲੜਾਕੇ ਜਿਨ੍ਹਾਂ ਨੇ ਬੜੇ ਬੜੇ ਦੇਸ਼ ਜਿਹੜੇ ਕਿਸੇ ਤੋਂ ਜਿੱਤ ਨਹੀਂ ਸੀ ਹੁੰਦੇ ਉਹਨਾਂ ਦੇਸ਼ਾਂ ਦੇ ਮੋਰਚੇ ਤੋੜ ਦਿੱਤੇ ਕਈ ਕਿਲੇ ਅਜਿੱਤ ਹੁੰਦੇ ਨੇ ਜਿਹੜੇ ਜਿੱਤੇ ਨਹੀਂ ਸੀ ਜਾਂਦੇ ਸਿੰਘਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹਰੀ ਸਿੰਘ ਨਲੂਏ ਨੇ ਸਾਧ ਸਿੰਘ ਜਮਰੌਦ ਦਾ ਕਿਲਾ ਜਿਹੜਾ ਕਿਸੇ ਤੋਂ ਜਿੱਤਿਆ ਨਹੀਂ ਸੀ ਜਾਂਦਾ ਤੋੜਤ ਦੇਸ਼ ਮਲਿੰਦ ਮਵਾਸਨ ਮਲਿੰਦ ਕਹੀਏ ਮਾਣ ਨਾਲ ਮੱਤੇ ਖੋਏ ਮਵਾਸਨ ਕਹੀਏ ਆਕੀ ਜਿਹੜੇ ਕਿਸੇ ਤੋਂ ਜਿੱਤੇ ਨਾ ਗਏ ਹੋਣ ਇਹੋ ਜਿਹੇ ਯੋਧੇ ਹੋਣ ਬੜੇ ਬੜੇ ਕਿਲਿਆਂ ਨੂੰ ਤੋੜ ਦੇਣ ਆਕੀ ਸੂਰਬੀਰਾਂ ਨੂੰ ਖਤਮ ਕਰ ਦੇਣ ਫਿਰ ਐਸੇ ਹੀ ਨਹੀਂ ਕਿ ਬੰਦਿਆਂ ਨੂੰ ਇਹ ਮਾਰਨ ਇੱਕ ਹਜ਼ਾਰ ਆਦਮੀ ਦਾ ਬਲ ਲਿਖਿਆ ਇੱਕ ਹਾਥੀ ਵਿੱਚ ਤੇ ਫਿਰ ਹਾਥੀ ਮਸਤ ਤਾਂ ਤੁਹਾਨੂੰ ਪਤਾ ਹੀ ਹੈ ਮਸਤ ਤਾਂ ਇੱਕ ਆਦਮੀ ਵਿੱਚ ਵੀਹ ਜਿੰਨਾ ਜ਼ੋਰ ਹੋ ਜਾਂਦਾ ਇੱਕ ਨੂੰ ਵੀਹ ਫੜ ਲੈਂਦੇ ਉਹਨੂੰ ਵੀਹ ਨੂੰ ਨੀ ਨੇੜੇ ਆਉਣ ਦਿੰਦਾ ਜੇ ਹਾਥੀ ਮਸਤ ਜਾਵੇ ਉਹਦੇ ਤੇ ਸ਼ਕਤੀ ਗਿਣਨੀ ਕੀ ਹੈ ਉਹ ਐਸੇ ਸੂਰਬੀਰ ਵੀ ਹੋਏ ਜਿਨ੍ਹਾਂ ਨੇ ਬੜੇ ਬੜੇ ਮਸਤ ਹਾਥੀਆਂ ਨੂੰ ਵੀ ਖਤਮ ਕਰ ਦਿੱਤਾ ਉਹਨਾਂ ਦੇ ਵੀ ਮਾਣ ਨੂੰ ਮਲ ਦਿੱਤਾ ਮਾਤੇ ਮਤਾਰ ਕੇ ਮਾਨ ਮਲਿਆ ਮਾਨ ਮਲ ਦੇਣਾ ਕਿਸੇ ਦਾ ਭਾਵ ਖਤਮ ਕਰ ਦੇਣਾ ਬਹੁਤ ਪੱਕੇ ਕਿਲੇ ਗੜ ਆਨ ਵੱਡੇ ਵੱਡੇ ਕਿਲੇ ਜਿਨ੍ਹਾਂ ਨੂੰ ਤੋਪਾਂ ਵੀ ਨਹੀਂ ਸੀ ਤੋੜ ਸਕਦੀਆਂ ਕੋਈ ਵੀ ਹਥਿਆਰ ਜਿਨ੍ਹਾਂ ਤੇ ਕੰਮ ਨਹੀਂ ਸੀ ਕਰਦਾ ਇਸੇ ਸਖ਼ਤ ਕਿਲੇ ਤੁਸੀਂ ਪੁਰਾਣੇ ਕਿਲੇ ਵੇਖੇ ਬਣੇ ਹੋਏ ਦਸ ਦਸ ਗਜ ਚੌੜੀਆਂ ਕੰਧਾਂ ਨੇ ਉਹਨਾਂ ਦੀਆਂ ਕਿੰਨੇ ਮਜ਼ਬੂਤ ਉਹਨਾਂ ਤੇ ਲੰਘੇ ਹੋਏ ਚੂਨੇ ਆਦਿਕ ਗੁਰਸਿੱਖ ਪਿਆਰਿਓ ਆਲੇ ਦੁਆਲੇ ਖਾਈਆਂ ਭਰੀਆਂ ਹੋਈਆਂ ਪਾਣੀ ਦੀਆਂ ਤਾਂ ਕਿ ਨੇੜੇ ਨਾ ਦੁਸ਼ਮਣ ਆ ਸਕੇ ਫਿਰ ਫੌਜਾਂ ਲੱਗੀਆਂ ਹੋਈਆਂ ਗਾੜੇ ਗੜਾਣ ਕੇ ਤੋੜ ਨਹਾਰ ਇਹੋ ਜੇ ਸੂਰਬੀਰ ਵੀ ਹੋਣ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਿਹੜੇ ਵੀ ਵੱਡੇ ਵੱਡੇ ਕਿਲਿਆਂ ਨੂੰ ਤੋੜ ਦੇਣ ਉਹਨਾਂ ਦਾ ਤਪ ਤੇਜ ਕਿਹੋ ਜਿਹਾ ਹੋਵੇ ਉਹਨਾਂ ਦੀ ਸ਼ੋਭਾ ਕਿਹੋ ਦਾ ਡਰ ਕਿਹੋ ਜਿਹਾ ਹੋਵੇ ਸੋਬਾਤਨ ਹੀ ਉਹਨਾਂ ਨੂੰ ਫੌਜ ਲੈ ਕੇ ਜੰਗ ਕਰਕੇ ਚੜਾਈ ਕਰਨ ਦੀ ਲੋੜ ਨੀ ਉਹਨਾਂ ਦੀਆਂ ਗੱਲਾਂ ਤੋਂ ਹੀ ਦੁਸ਼ਮਣ ਡਰ ਜਾਣ ਸੋਬਾਤਨ ਹੀ ਚੱਕ ਚਾਰ ਲਵੇ ਆ ਜਿਨ੍ਹਾਂ ਨੇ ਧਮਕੀ ਨਾਲ ਗੱਲਾਂ ਨਾਲ ਹੀ ਚਾਰੇ ਚੱਕਾਂ ਦੇ ਰਾਜੇ ਜਿੱਤ ਲਏ ਹੁਕਮ ਨਾਲ ਹੀ ਜੰਗ ਨਹੀਂ ਕਰਨਾ ਪਿਆ ਇਹਦਾ ਦੂਸਰਾ ਪਾਠ ਬੜੀ ਘੁੰਡੀ ਹੈ ਇੱਥੇ ਪਾਠ ਵਿੱਚ ਗਾੜੇ ਗੜਾਣ ਕੇ ਤੋੜ ਨਹਾਰ ਸੋ ਬਾਤਨ ਹੀ ਚੱਕ ਚਾਰ ਲਵੇ ਆ ਦੂਸਰਾ ਪਾਠ ਗਾੜੇ ਗੜਾਣ ਕੇ ਤੋੜ ਨਹਾਰ ਸੋ ਬਾਤ ਨਹੀਂ ਚੱਕ ਚਾਰ ਲਵੇ ਆ ਨੰਨੇ ਨੂੰ ਹਾਹੇ ਨਾਲ ਲਾਓ, ਇਹ ਵੀ ਟਕਸਾਲ ਦਾ ਪਾਠ ਹੈ। ਸੋ ਬਾਤ ਨਹੀਂ ਚੱਕ ਚਾਰ ਲਵਈਆ, ਚਾਰੇ ਦੇਸ਼ਾਂ ਨੂੰ ਜਿੱਤ ਲੈਣਾ ਉਹਨਾਂ ਖਾਤਰ ਕੋਈ ਗੱਲ ਨਹੀਂ ਹੈ। ਅਜਿਹੇ ਆਖੋ ਸਤਨਾਮ। ਸੋ ਬਾਤ ਨਹੀਂ, ਆਪਾਂ ਵੀ ਗੱਲਾਂ ਕਹੇ, ਕਾਹਦੀ ਗੱਲ ਹੈ, ਮੈਂ ਕਰ ਦੂੰਗਾ। ਭਾਵ ਉਹਨਾਂ ਖਾਤਰ ਕੋਈ ਮੁਸ਼ਕਲ ਨਹੀਂ ਸੀ ਚਾਰੇ ਦੇਸ਼ਾਂ ਦੇ ਰਾਜਿਆਂ ਨੂੰ ਜਿੱਤ ਲੈਣਾ। ਸੋ ਬਾਤ ਨਹੀਂ ਚੱਕ ਚਾਰ ਲਵਈਆ, ਕੋਈ ਗੱਲੇ ਨਹੀਂ ਸੀ ਉਹਨਾਂ ਵਾਸਤੇ, ਭਾਵ ਕੋਈ ਭਾਰਾ ਕੰਮ ਨਹੀਂ ਸੀ, ਚਾਰ ਚਫੇਰੇ ਦੇ ਦੇਸ਼ਾਂ ਦੇ ਰਾਜਿਆਂ ਨੂੰ ਜਿੱਤ ਲਿਆ।
1: ਸਾਹਿਬ ਸਿਰੇ ਸਭ ਕੋ ਸਿਰ ਨਾਇਕ,
0: ਇਹ ਹੁਣ ਮਨ ਬਸਾਉਣ ਵਾਲਾ ਉਪਦੇਸ਼। ਹਾਥੀਆਂ ਨੂੰ ਮਾਰਨ ਵਾਲੇ, ਚਾਰੇ ਚੱਕਾਂ ਨੂੰ ਜਿੱਤਣ ਵਾਲੇ, ਬੜੇ ਬੜੇ ਸੂਰਮਿਆਂ ਦੇ ਹਥਿਆਰ ਚੱਲਦਿਆਂ ਤੋਂ ਬੇਖੌਫ ਲੜਨ ਵਾਲੇ, ਬੜੇ ਬੜੇ ਗਾੜੇ ਗੜਹਾਣ, ਉੱਚੇ ਉੱਚੇ ਪੱਕੇ ਕਿਲਿਆਂ ਨੂੰ ਤੋੜਨ ਵਾਲੇ, ਤੇ ਇਤਨੇ ਸੂਰਮੇ ਜਿਨ੍ਹਾਂ ਦੀ ਗੱਲ ਕਰਨ ਤੋਂ ਹੀ, ਕਹਿਣ ਤੋਂ ਹੀ ਰਾਜੇ ਮਹਾਰਾਜੇ ਗੁਲਾਮ ਹੋ ਜਾਣ, ਚਾਰੇ ਚੱਕਾਂ ਨੂੰ ਜਿੱਤ ਲੈਣੇ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਉਹਨਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਕਿ ਇਹ ਬਲ ਕਿਸੇ ਦਾ ਦਿੱਤਾ ਹੋਇਆ ਹੈ। ਅੱਜ ਕੇ ਆਖੋ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਿੱਥੇ ਨਾਇਕ ਪਾਠ ਆਵੇ ਉੱਥੇ ਮਾਲਕ ਖਸਮ, ਉਹ ਅਕਾਲ ਪੁਰਖ ਸ੍ਰੀ ਵਾਹਿਗੁਰੂ ਇਸ ਬਹਾਦਰੀ ਦਾ, ਇਸ ਜੋਰ ਦਾ, ਇਸ ਬੜੇ ਤੇਰੇ ਵਿੱਚ ਜਿਹੜੇ ਗੁਣ ਨੇ ਲੜਨ ਦੇ, ਉਹ ਦੇਣ ਵਾਲਾ ਤਾਂ ਇੱਕ ਵਾਹਿਗੁਰੂ ਹੈ। ਤੂੰ ਆਪਣੀ ਬਹਾਦਰੀ ਨੂੰ ਯਾਦ ਨਾ ਰੱਖ, ਤੂੰ ਆਪਣੇ ਗੁਣਾਂ ਨੂੰ ਯਾਦ ਨਾ ਰੱਖ, ਜਿਹਨੇ ਤੈਨੂੰ ਇਹ ਗੁਣ ਦਿੱਤੇ ਨੇ ਉਹਨਾਂ ਨੂੰ ਯਾਦ ਰੱਖ। ਕੋਠੀ ਉਹ ਨਾ ਵੇਖੀ ਜਾ ਮਾਰਬਲ ਲੱਗਿਆ ਬੈ, ਚਿਪਸ ਲੱਗੀ ਹੋਈ ਹੈ, ਪੰਜਾਬ ਵਿੱਚ ਜਿਹੜਾ 50 ਕੁਇੰਟਲ ਚਿਪਸ ਲਾ ਲਵੇ ਨਾ, ਉਹਨੂੰ ਚਾਹ ਚ ਮਿੱਠਾ ਹੀ ਨਹੀਂ ਲੱਗਦਾ। ਆਖੂ ਘਰ ਵਾਲੀ ਨੂੰ ਆਖੂਗਾ ਚਾਹ ਚ ਮਿੱਠਾ ਨਹੀਂ ਹੈ, ਹੁਣ ਮਿੱਠਾ ਕਿੱਥੇ ਲੱਗਣਾ, ਹੁਣ ਮਾਰਬਲ ਚੋਂ ਲੱਗ ਗਿਆ ਨਾ, ਫਿਰ ਉਹ ਕੈਸੀ ਗੱਲ ਹੈ। ਮਹਾਰਾਜ ਬਚਨ ਕਰਦੇ ਨੇ, ਉਹ ਕੋਠੀ ਦੀ ਸੁੰਦਰਤਾ, ਕੋਠੀ ਦੀ ਉਪਮਾ ਨਾ ਕਰ, ਜਿਹਦੀ ਕਿਰਪਾ ਨਾਲ ਕੋਠੀ ਵਿੱਚ ਬੈਠੇ ਉਹਨੂੰ ਯਾਦ ਕਰ। ਜੈ ਪ੍ਰਸਾਦ ਬਸੈ ਸੁਖ ਮੰਦਰ, ਤਿਸੇ ਤੇ ਹੈ ਸਦਾ ਮਨ ਅੰਦਰ, ਜਿਹਦੀ ਕਿਰਪਾ ਨਾਲ ਤੂੰ ਕੋਠੀ ਦੇ ਅੰਦਰ ਵਸਦੇ ਨਾ, ਉਹ ਕਿਰਪਾ ਕਰਨ ਵਾਲੇ ਨੂੰ ਆਪਣੇ ਮਨ ਵਿੱਚ ਵਸਾ ਕੇ ਰੱਖ। ਇਸੇ ਤੇ ਆਏ ਸਦਾ ਮਨ ਅੰਦਰ, ਕੋਠੀ ਦੇ ਵੀ ਬਾਹਰ ਤਾਂ ਨਹੀਂ ਰਹੀਦਾ ਨਾ, ਅੰਦਰੇ ਰਹੀਦਾ ਨਾ, ਅੰਦਰ ਵਸੀਦਾ। ਜਿਸ ਵਾਹਿਗੁਰੂ ਨੇ ਤੈਨੂੰ ਕੋਠੀ ਵਿੱਚ ਵਸਣ ਜੋਗਾ ਕੀਤਾ, ਉਸ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾ। ਜੈ ਪ੍ਰਸਾਦ ਤੇਰਾ ਸੁੰਦਰ ਰੂਪ, ਕਦੇ ਧੰਨਵਾਦ ਕੀਤਾ ਹੀ ਨਹੀਂ ਹੋਣਾ, ਸ਼ੀਸ਼ਾ ਸ਼ੂਸ਼ਾ ਤਾਂ 15 ਕੁ ਵਾਰ ਦੇਖੀ ਜਾਏ। ਅੱਜ ਖੇ ਖੋਸਾ ਕਈ ਤਾਂ ਬਾਹਰ ਹੀ ਵੇਖਦੇ ਆ ਵੀ ਕਿਤੇ ਨੱਕ ਗਿਰਤਾ ਨਹੀਂ ਗਿਆ, ਕਈਆਂ ਨੂੰ ਭੁਲੇਖਾ ਲੱਗ ਜਾਂਦਾ ਵੀ ਸ਼ਾਇਦ ਭੁੱਲ ਰਹੇ ਹੀ ਨਹੀਂ, ਨਾਲ ਫੇਰ ਵੇਖੋ ਵੇਖੋ। ਪਰ ਗੁਰੂ ਮਹਾਰਾਜ ਕਹਿੰਦੇ, ਯਾਦ ਕਰਿਆ ਕਰ ਜਿਸ ਵਾਹਿਗੁਰੂ ਨੇ ਜਿਨ ਤੇਰੀ ਮਨ ਬਣਤ ਬਣਾਈ, ਜਿਨੇ ਸੁੰਦਰ ਸਰੂਪ ਰਚਿਆ। ਤੇ ਫਿਰ ਐਸੇ ਤੱਕ ਤੁਹਾਨੂੰ ਲਿਖਿਆ ਸੁਖਮਨੀ ਸਾਹਿਬ ਵਿੱਚ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਫਿਰ ਤੂੰ ਕੀ ਸ਼ਿੰਗਾਰ ਕਰ ਲੈਂਦਾ ਜੇ ਨੱਕੇ ਨਾ ਲਾਉਂਦਾ, ਅੱਖਾਂ ਹੀ ਨਾ ਲਾਉਂਦਾ, ਔਰ ਜੇ ਕਿਤੇ ਅੱਖਾਂ ਗੋਡਿਆਂ ਕੋਲ ਲਾ ਦਿੰਦਾ। ਦੇਖੋ ਸਾਜ ਸਵਾਰ ਸ਼ਿੰਗਾਰਿਆ, ਤੈਨੂੰ ਕੱਲਾ ਸਾਜਿਆ ਹੀ ਨਹੀਂ, ਸਾਜ ਕੇ ਤੈਨੂੰ ਸ਼ਿੰਗਾਰਿਆ ਵੀ ਹੈ। ਅੱਜ ਫੇਰ ਆਖੋ
1: ਸਤਨਾਮ ਸ੍ਰੀ ਵਾਹਿਗੁਰੂ।
0: ਕੱਲਾ ਸਾਜ ਦੇ ਤਾਂ ਕੀ ਗੱਲ ਹੈ, ਮਿੱਟੀ ਥੱਪ ਦੋ ਬਈ, ਨਹੀਂ ਨਹੀਂ, ਤੈਨੂੰ ਨਾਲ ਸਵਾਰਿਆ ਵੀ ਹੈ, ਤੈਨੂੰ ਸ਼ਿੰਗਾਰਿਆ ਵੀ ਹੈ ਵਾਹਿਗੁਰੂ ਨੇ। ਜੇ ਅੱਖਾਂ ਨੀਵੀਆਂ ਹੁੰਦੀਆਂ ਸਾਡੇ ਗੋਡਿਆਂ ਕੋਲ, 6 ਮਹੀਨੇ ਵੀ ਕੰਮ ਨਾ ਕਰਦੀਆਂ, ਮਿੱਟੀ ਨਾਲੇ ਭਰ ਜੇ ਕਰਦੀਆਂ। ਜੇ ਅੱਖਾਂ ਨੀਵੀਆਂ ਹੁੰਦੀਆਂ ਕਿੰਨੀ ਕੁ ਦੂਰ ਦੇਖ ਸਕਦੀਆਂ, ਜਿਹੜੀ ਲਹੂ ਗ੍ਰੰਥ ਦੀ ਸਾਈਟ ਤੋਂ ਸੜਕੋ ਹੋਣੀ ਹੋਣੀ ਸੀ। ਫਿਰ ਗੁਰਸਿੰਘ ਪਿਆਰੇ ਸਭ ਤੋਂ ਉੱਚੀ ਆ, दूर देख सके धरती दे दस्त मिट्टी कटे तो बच सकन तेरिया इट यही कन इत तो हम बड़े बड़े गुणी ने थोड़े तो कारा बन दिया कंप्यूटर बन दे पर जिन्या कारा बन दिया मेरे ख्याल आए साल मॉडलाइज करना पैंदा उन्होंने कुछ ना कुछ बदलना पैंदा ना कि हेडलाइट जिया होर तरह ला देने किसी का बोन्ट होर तरह बना देने किसी कहते ब्रेक लाइन बदलती किसी के इंजन का कुछ बदलता आए साल बदलनी करनी पैंदी है ना जिन्या भी चीजा बन दिया नाले कितने कितने इंजीनियर ने किते तुसी कलकत्ते पुणे जाओ जिथे टाटा गड्डी बनती है मर्सरी उन्होंने जेड़ा चीफ इंजीनियर है उसका एक लख रुपया महीना खर्च है सानू दिखाउण ले गए कलकत्ते जिथे मर्सरी बनती है एक लख रुपया महीना अस्सी अस्सी हजार सत्तर सत्तर हजार तनखा दे बड़े ने टाटा दे विच पर वेख लो आए साल कुछ ना कुछ बदलना पैंदा है नुक्स निकल जाता फिर नवी बनानी पैंदी है आ वेखो वाहिगुरु की गड्डी जिदण का बंदा बना तन जिथे नक लाता बदलना ही नहीं पे खो सद जिथे हाथ लाते कोई नहीं जमे ही नहीं भी उच्चे नहीं मेरे गलत ने जिथे कन लाते लाते तो बदलना पे कुरसिख पे रहे गाल ब्लैडर तेरा हुई है किडनी तेरिया हुई है दिमाग तेरा हुई है सब कुछ करोड़ा अरबा साल तो उ चल रहे हैं ते पुराना मॉडल होया ही नहीं अज को सदनाम इतने टोलते फिरते ने कार पार्क हाई मॉडल लेना है ये लोअर मॉडल आ गया तुम अपना तो वेखो किन्ने के करोड़ा अरबा साल का बने ये लो हो ही नहीं क्यों नहीं होया होना सो ना हूं गल सुन लो क्योंकि ए बनाण वाला नित नवा है खोज बस इनी कनुकता है समझण वाला करोड़ा बच्चे नित जमते ने एक वर्गा दूआ जमे कद एक वर्गा दूसरा नहीं आएगा ऐसे जितने मुसब्बर ने जितने चित्रकार ने शोभा सिंह दिया गुरु नानक दिया फोटो एक वर्गिया ने सारिया गुरु गोबिंद सिंह दिया एक वर्गिया ने पर अकाल पुरख चित्रकार वेखो वो चित्र चित्र साडे ते एक वर्गा दुआ अज तक आया ही नहीं मेरे ठाकर ए खेल रचाया कोई न किसी की जिहा उपाया वो चित्र चित्र साडे ते एक वर्गा दुआ अज तक आया ही नहीं मेरे ठाकर ए खेल रचाया कोई न किसी की जिहा उपाया एक बाप दे चार पुत भी अलग अलग देखो कोई है एक वर्गा दूजा एक दरखत दे दो पत्ते तोड़ लो एक टाणी दे उन्हां च भी फर्क होगा बड़ी सियाणप वरत ली जे किते एक दे भेज दिंदा ना कोई डांग खड़की जानी सी मेरा डैडी है गुआंढी कहिंदा मेरा उसे तो पुआड़े ही पै जाना तो उड़े डांग खड़क पैनी सी कहिंदा मेरा अंकल है वह कहिंदा मेरी आंटी है पता नहीं किधर कदू खिंची जाते एक देख लो कैसा इंजीनियर हो चचा चित्र रचत है भारी तब चित्र है चेतो चितकारी चित्र बचित्र यह अब चेहरा कैसा बचित्र चित्र हर पल विच लखां बच्चे जमदे ने एक वर्गा दूसरा नहीं आउंदा क्यों नहीं आउंदा बस ओही गल क्योंकि हर पल बनाउण वाला चित्रकार नमाए आज के आखो
1: सतनाम श्री वाहिगुरु
0: ओ चित्रकार साहब मेरा नीत नवा जे ओही पिछले ही चित्रकार हुंदा तां इक जे बन जांदे आपां एक दिन तां एक जे जमदे ही ना ओ तां हर पल नवा सतगुरु गुरु अर्जन देव जी कहंदे जिन तू साज सवार श्रृंगारिया ते गर्भ अगन में जिन्हें उबारे कौन सी ओछे तेनों जब कस ना सीओ तब क्या करता जद कुछ भी नहीं सी तू दस की करदा परौंठे खा लंदा केड़ी चीज खांदा उदो जिन तो साज सवार श्रृंगारिया गर्भ अगन में जिन्हें उबारे फिर की कीता तेरे कातर बार व्यवस्था तुझे प्यारे दूध ਕੋਈ ਚੀਜ਼ ਬੱਚੇ ਨੂੰ ਉਨੀ ਪਿਆਰੀ ਨਹੀਂ ਜਿੰਨੀ ਦੁੱਧ ਹੈ। ਤੇ ਵੇਖ ਫਿਰ ਮਾਤਾ ਦੇ ਸਰੀਰ ਵਿੱਚ ਇਹ ਪੈਦਾ ਕਰ ਦਿੱਤਾ, ਤੇਰੇ ਜਨਮ ਤੋਂ ਪਹਿਲਾਂ ਪੈਦਾ ਕਰ ਦਿੱਤਾ। ਤੇ ਫਿਰ ਭਰ ਜੋਵਨ ਭੋਜਨ ਸੁੱਖ ਸੂਦ, ਜਿਉਂ ਜਵਾਨ ਹੋਇਆ ਤੇ ਹੋਰ ਪਦਾਰਥ ਤੇਰੇ ਖਾਤਰ, ਜਿਨ੍ਹਾਂ ਦੀ ਤੈਨੂੰ ਸੋਝੀ ਆਈ ਉਹ ਤੇਰੇ ਖਾਤਰ ਤੇਰੇ ਆਉਣ ਤੋਂ ਪਹਿਲਾਂ ਹੀ ਬਣਾਏ ਹੋਏ। ਫਿਰ ਬਿਰਧ ਭਇਆ ਉਪਰ ਸਾਕ ਸੈਨ, ਜਦੋਂ ਬਿਰਧ ਹੋ ਗਿਆ ਸਿਰ ਕੰਪਿਓ ਪਗ ਡਗਮ ਗਏ ਨੈਣ ਜੋਤ ਤੇਈ ਨੇ, ਉਦੋਂ ਤੇਰੇ ਆਲੇ ਦੁਆਲੇ ਤੇਰੇ ਸਾਕ ਸਰਬੰਧੀ ਇਕੱਠੇ ਕਰ ਦਿੱਤੇ ਤੇਰੇ ਮੂੰਹ ਵਿਚ ਰੋਟੀ ਪਾਉਣ ਨੂੰ। ਆਖੋ ਸਤਨਾਮ ਮੁਖ ਆਪੇ ਆਓ ਬੈਠ ਤੋ ਸੈਨ, ਬੈਠੇ ਨੂੰ ਬਾਬੇ ਨੂੰ ਪੋਤੇ ਲਿਆ ਦਿੰਦੇ ਨੇ, ਨਾਨੇ ਨੂੰ ਦੋਤੇ ਲਿਆ ਦਿੰਦੇ ਨੇ, ਕਈ ਸੇਵਾ ਵੀ ਕਰ ਦਿੰਦੇ ਅਜਿਹੇ ਖੁਲ ਸਕਦਾ। ਕਲਜੁਗੀ ਨਾਨੇ ਦੇ ਦੋਤੇ ਤੇ ਪੋਤੇ ਨਵੇਂ ਜੰਮੇ ਨੇ ਹੁਣ, ਉਹ ਜਦ ਤੱਕ ਬਾਪੂ ਬੇਬੇ ਦੇ ਬਾਲੇ ਨਾ ਕੱਢਣ ਉਹਨਾਂ ਨੂੰ ਜੋਬ ਨੀ ਚੰਗੀ ਲੱਗਦੀ, ਉਹਨਾਂ ਨੂੰ ਰੋਟੀ ਨੀ ਚੰਗੀ ਲੱਗਦੀ। ਪਰ ਮਹਾਰਾਜ ਨੇ ਕੈਸੀ ਕਿਰਿਆ ਬਣਾਈ, ਮਹਾਰਾਜ ਕਹਿੰਦੇ ਵੱਡੇ ਵੱਡੇ ਯੋਧੇ ਕਿਲਿਆਂ ਨੂੰ ਤੋੜਨ ਵਾਲੇ, ਹਾਥੀਆਂ ਨੂੰ ਮਾਰਨ ਵਾਲੇ, ਚਾਰੇ ਚੱਕਾਂ ਨੂੰ ਜਿੱਤਣ ਵਾਲੇ ਹੋ ਭੀਮ ਚੰਦ ਰਾਜਾ, ਤੂੰ ਤਾਂ ਹੀ ਪਹਾੜੀਆ ਇੱਥੇ ਦਾ, ਉਹਨਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਇਹ ਸ਼ਕਤੀ ਦੇਣ ਵਾਲਾ ਕੋਈ ਹੈ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਨਾਇਕ ਕਹੀਏ ਮਾਲਕ, ਇਹ ਸਭ ਦਾਤਾਂ ਦਾ ਮਾਲਕ ਤੇਰੇ ਸਿਰ ਪਰ ਬੈਠਾ ਹੈ ਕੋਈ। ਤੇ ਮਾਲਕ ਦੀ ਗੱਲ ਵੇਖ ਲੋ ਯਾਦ ਰੱਖਣ ਵਾਲੀ, ਜਿਹੜਾ ਦਾਤਾ ਦਾਤਾਂ ਦੇ ਸਕਦਾ ਹੋਵੇ ਨਾ, ਉਹ ਐਥੋਰਾਈਜ਼ਡ ਹੈ, ਉਹ ਲੈ ਵੀ ਸਕਦਾ। ਇਸ ਗੌਰਮੈਂਟ ਨੂੰ ਪਾਵਰ ਹੈ, ਕਿਸੇ ਨੂੰ ਡੀਸੀ ਲਾ ਦੇਵੇ, ਮੇਅਰ ਲਾ ਦੇਵੇ, ਕੁਝ ਥਾਣੇਦਾਰ ਲਾ ਦੇਵੇ, ਪਰ ਰਿਵਾਲਟ ਕਰਨ ਦੀ ਵੀ ਹੈਗੀ, ਤੇ ਕੱਲੇ ਰਿਵਾਲਟ ਦੀ ਵੀ ਨਹੀਂ ਹੈ, ਮੇਅਰ ਨੂੰ ਵੀ ਕੈਦ ਕਰਨ ਦੀ ਹੈਗੀ। ਆਖੋ ਸਤਨਾਮ, ਇਹ ਆਪਣੇ ਤੇ ਬੁਲਾਈ ਕਰ ਲਿਆ ਕਰੋ। ਉਹ ਸੱਚਾ ਅਕਾਲ ਪੁਰਖ ਜੇ ਸਾਨੂੰ ਦਾਤਾਂ ਦਿੰਦਾ ਹੈ ਤਾਂ ਉਹਦੇ ਵਿੱਚ ਸ਼ਕਤੀ ਵਾਪਸ ਲੈਣ ਦੀ ਵੀ ਹੈਗੀ। ਉਹ ਤਾਂ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਕਰਾਵੇ। ਉਹ ਤਾਂ ਰਾਜੇ ਤੇ ਭਿਖਾਰੀ ਤੇ ਭਿਖਾਰੀ ਤੋਂ ਰਾਜਾ ਮਿੰਟ ਵਿੱਚ ਕਰ ਸਕਦਾ, ਤਾਂ ਉਹਦੇ ਵੀ ਸ਼ਕਤੀ ਹੈ। ਤਾਂ ਫਿਰ ਜਿਵੇਂ ਇੱਥੋਂ ਦੇ ਮੁਲਾਜ਼ਮਾਂ ਨੂੰ ਉਹ ਸਰਕਾਰ ਤੋਂ ਭੈ ਵਿੱਚ ਰਹਿ ਕੇ ਜੇ ਸਰਵਿਸ ਕਰਨਗੇ ਤਾਂ ਬਣੀ ਰਹੇਗੀ, ਪ੍ਰਮੋਸ਼ਨ ਹੁੰਦੀ ਰਹੇਗੀ। ਜੇ ਬੇਪਰਵਾਹ ਹੋ ਜਾਣਗੇ ਫਿਰ ਪ੍ਰਮੋਸ਼ਨ ਕਿਤੇ, ਫਿਰ ਤਾਂ ਸਿੱਖਾਂ ਹੀ ਹੋਣੀ ਹੈ। ਆਖੋ ਸਤਨਾਮ, ਫਿਰ ਕਈ ਪੁੱਠੇ ਲਟਕਦੇ ਵੇਖਿਆ ਤੁਸੀਂ, ਹੋਰ ਦੀ ਤਾਂ ਹੋਰ ਗੱਲ ਛੱਡੋ, ਪ੍ਰਾਈਮ ਮਿਨਿਸਟਰਾਂ ਨੂੰ ਤੁਸੀਂ ਕਚਹਿਰਿਆਂ ਵਿੱਚ ਖੜੇ ਵੇਖਿਆ, ਇੰਡੀਆ ਦੇ ਕੈਦੀ ਹੁੰਦੇ ਵੇਖਿਆ ਤੁਸੀਂ, ਇਹਨਾਂ ਤੋਂ ਮਿਸਾਲਾਂ ਆਪਣੇ ਤੇ ਲੈ ਕਰੋ। ਜੇ ਉਹ ਕਾਨੂੰਨ ਭੰਗ ਕੀਤਾ ਉਹਨਾਂ ਨੇ, ਅਸੂਲ ਤੋਂ ਬਾਹਰ ਚੱਲੇ, ਤਾਂ ਇੱਥੋਂ ਦੀ ਸਰਕਾਰ ਇੱਥੋਂ ਦੀ ਜਨਤਾ ਨੇ ਨਹੀਂ ਬਖਸ਼ਿਆ।

ਦਾਤਾ ਬਣਿਆ। ਇਹਦਾ ਬਾਣੀ ਵਿਚ ਤੁਕ ਆਉਂਦੀ ਹੈ, ਦੱਦਾ ਦਾਤਾ ਏਕ ਹੈ ਸਭ ਕੋ ਦੇ ਬਣਾ। ਜਾਂਚਕ ਅਨੇਕ ਕਹੀਏ ਮੰਗਤਿਆਂ ਦੀ ਇੱਥੇ ਗਿਣਤੀ ਉਹ ਕੋਈ ਨਹੀਂ, ਕਿੰਨੀ ਕੁ ਮੰਗਤੇ ਨੇ, ਪਰ ਏਕ ਦਵਿਆ ਦੇਣ ਵਾਲਾ ਦਾਤਾ ਇੱਕੋ ਹੈ। ਇਹ ਰਾਜਿਓ ਇਹ ਸੂਰਬੀਰ ਜੋ ਦੇ ਤੁਹਾਨੂੰ ਸ਼ਕਤੀ ਦਿੱਤੀ ਹੈ, ਰੱਬ ਨੂੰ ਨਾ ਭੁੱਲੋ, ਦਾਤ ਪਿਆਰੀ ਵਿਸਰਿਆ ਦਾ ਤਾਰਾ ਨਾ ਕਰੋ। ਉਸ ਵਾਹਿਗੁਰੂ ਦੀਆਂ ਦਾਤਾਂ ਨੇ, ਉਹਦੇ ਭੈ ਵਿਚ ਰਹਿ ਕੇ ਇਹਨਾਂ ਦੀ ਵਰਤੋਂ ਕਰੀਏ।

0: ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਦੀਆਂ ਸੰਗਤਾਂ, ਆਪ ਜੀ ਦੇ ਚਰਨਾਂ ਵਿੱਚ ਸੇਵਾ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਹਨ। ਆਪ ਸਦਾ ਬਖਸ਼ੰਦ ਹੋ, ਅੱਗੋਂ ਲਈ ਸ਼ੁੱਧ ਸੇਵਾ ਕਰਨ ਦਾ ਬਲ ਬਖਸ਼ਣਾ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha and Williams Lake. Any comments and suggestions, please call 250-392-3874.

0: अचत अपना
1: अचत
0: रे

قالك ليش من الغاب

0: হাজার নেতা সচ্চো মারা।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

कर कृपा हर जस दीत। कर कृपा हर जस दीत।

0: ਹਰ ਕਿਰਪਾ ਹਰ ਜਸ ਦੀ ਹਰ ਕਿਰਪਾ ਹਰ ਜਸ ਦੀ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਕਰ ਕਿਰਪਾ ਹਰ ਜਸ ਦੀਤ ਕਰ ਕਿਰਪਾ

ਹਰ ਨਾਮ ਸੋਨਾ ਵੈਨੀ ਹਰ ਨਾਮ ਸੋਹਣਾ।

हर पज जनपदार जीत हर पज जन्म हर पज जन्म पदार जीत हर पज

ਦੁੱਖ ਪਾਵੇ।

ਬਿਨ ਸਤਿਗੁਰ ਹਰ ਨਾਮ ਨਾ ਜਪਈ, ਬਿਨ ਸਤਿਗੁਰ ਹਰ ਨਾਮ ਨਾ ਜਪਈ, ਬਿਨ ਸਤਿਗੁਰ ਹਰ ਨਾਮ ਨਾ ਜਪਈ, ਬਿਨ ਸਤਿਗੁਰ ਹਰ

نام نہ لبئی لاکھ کوٹی کرم کماؤ لاکھ کوٹی کرم کماؤ

ಮಾತೆ ಸತೆ ಮನೋ

ਬਿਨ ਭਾਗਾ ਸਤਿਗੁਰ ਨਾ ਮਿਲੈ ਬਿਨ ਭਾਗਾ ਘਰ ਬੈਠਿਆ ਨਿਕਟ ਨਿਤ

ਵਿੱਚ ਪੜਦਾ ਦੂਰ ਪਏ ਆਸ ਬਿਨ ਸਤਿਗੁਰ ਭੇਟ।

0: अंतर प्यार हर नाम की,
1: अंतर प्यार हर नाम की।

सतगुर के पान जो चल बिच बोहित बैठा बिच बोहित बिच बो

Was,

जब लग जो बन सास है तब लग नाम ते आए। जब लग जो बन सास है

Bye.

0: बिहारी तिनको जिन हर पुनम फल आए
1: बिहारी तिनको
0: जिन हर मन

0: से अंत गए पछताए।
1: से अंत

Sadbar Hari Sena, Jesus.

Bye.

ਕੇ ਗੁਰ ਸ਼ਬਦ ਨਾ ਕਰੇ ਪਿਆਰ, ਗੁਰ ਸ਼ਬਦ ਨਾ ਕਰੇ ਪਿਆਰ, ਗੁਰ ਸ਼ਬਦ ਨਾ ਕਰੇ ਪਿਆਰ, ਗੁਰ ਸ਼ਬਦ

जब भी मन दे दिया।

सब दे शरण में आए, सब दे

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Yeah.

Amen.

Hare Krishna.

Sat Dev Dinaya Allah.

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਿਨ ਰਾਤ ਚਿਤ ਬਵਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ।

ਸੁਖ ਹੋਟਲ ਗੁਰ ਸੇਵੀਐ ਅਹਨਸ ਸਹਿਜ ਸੁਪਾਇ ਦਰਸ਼ਨ ਪ੍ਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਬੇਸਾ ਸਤਨਾਮ ਸ੍ਰੀ ਵਾਹਿਗੁਰੂ ਜੀ ਜੈਤ ਸ੍ਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਵਨ ਇਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕਿ ਨਿਰਮਲ ਰੀਤ ਕੋਈ ਜਾਣੈ ਕਵਨ ਇਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕਿ ਨਿਰਮਲ ਰੀਤ ਰਹਾਉ ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਹਰ ਭਾਈ ਪੂਰਬ ਜਨਮ ਕੇ ਮਿਲੈ ਸੰਜੋਗੀ ਅੰਤ ਹੈ ਕੋ ਨਾ ਸਹਾਈ ਮੁਕਤ ਮਾਲ ਕਣਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾ ਹਾ ਕਰਤ ਬਿਹਾਨੀ ਅਵਦ ਹੈ ਤਾਮ ਹੈ ਸੰਤੋਖ ਨਾ ਪਾਇਆ ਹਾਸਤ ਰਥ ਅਸਭ ਪਵਨ ਤੇਜ ਧਨੀ ਭੂਮਣ ਚਤਰਾਂਗਾ ਸੰਗ ਨਾ ਚਾਲਿਓ ਇਨ ਮਹਿ ਕਛੂਐ ਊਠ ਸਦਾਇਓ ਨਾਂਗਾ ਹਰ ਕੇ ਸੰਤ ਪ੍ਰਹਿ ਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਐ ਨਾਨਕ ਈਹਾਂ ਸੁਖ ਆਗੈ ਮੁਖ ਉਜਲ ਸੰਗ ਸੰਤਨ ਕਹਿ ਪਾਈਐ ਹਰ ਕੇ ਸੰਤ ਪ੍ਰਹਿ ਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਐ ਨਾਨਕ ਈਹਾਂ ਸੁਖ ਆਗੈ ਮੁਖ ਉਜਲ ਸੰਗ ਸੰਤਨ ਕਹਿ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋ ਬਈ ਜੇ ਸੋਚੇ ਲੱਖ ਵਾਰ ਚੁੱਪੈ ਚੁੱਪ ਨਾ ਹੋ ਬਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਜੇ ਬੁੱਝੈ ਤਾਂ ਮੈਂ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਕਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਕੇ ਗਾਵੈ ਕੋ ਜੀ ਲੈ ਪਰਦੇਹ ਗਾਵੈ ਕੋ ਜਪ ਦਿਸੈ ਦੂਰ ਗਾਵੈ ਕੋ ਵਿਖ ਹਾਦਰਾ ਹਦੂਰ ਕਦਨਾ ਕਥੀ ਨਾ ਆਵੈ ਚੋਟ ਗਦ ਗਦ ਗਦੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਸਭ ਬਾਹੀ ਜੁਗਾਂ ਜੁਗੰਤਰ ਖਾਹੀ ਖਾਏ

ਔਲਾਦ ਕਰੀ ਦਾਤਾਰ ਫੇਰ ਕੇ ਅੱਗੇ ਰੱਖੀ ਆਏ ਜਿਤ ਦੇ ਸਤੈ ਦਰਬਾਰ ਮੂੰਹੋਂ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉਂ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਜਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਦਸ ਪਾਵਾਂ ਬਿਣ ਭਾਣੇ ਕੇ ਨਾਏ ਕਰੀ ਜੇ ਤੀਸਰ ਠੋਪਾਈ ਵੇਖਾ ਬਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਚਾਰੀ ਯਾਰ ਜਾਂ ਹੋਰ ਦਸੋਣੀ ਹੋਈ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਈ ਚੰਗਾ ਨਵ ਰਖਾਏ ਕਹਿ ਜਸ ਕੀਰਤ ਜਗ ਲਏ ਜੇ ਤੈ ਸੋ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੀਟਾਂਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਤਿਬੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੁ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ਼ ਸੁਣਿਆ ਈਸ਼ਰ ਵਰਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਯੁਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤਸੰਤੋਖ ਗਿਆਨ ਸੁਣਿਆ ਅਠ ਅਠਕਾਰ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਹੋਵੈ ਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਬਸਗਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ

ਅਸੰਖ ਜਪ ਸੰਘ ਭਾਉ ਅਸੰਖ ਪੂਜਾ ਸੰਘ ਤਪਦਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮੰਦ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਬਖਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਗਵਣ ਕਾਮ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੀ ਜੋਰ ਅਸੰਖ ਗਲਵਟ ਹੱਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪੱਖ ਖਾਹੀ ਅਸੰਖ ਨਿੰਦ ਕਸਰ ਕਰੇ ਭਾਰ ਨਾਨਕ ਨੀਚ ਕਾਇਮ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਸੰਘ ਥਾਵ ਗਮ ਗਮ ਅਸੰਖ ਲੋ ਅਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਬਖਾਣ ਜਿਨੇ ਲਿਖੇ ਤਿਸ ਸਿਰ ਨਾਹੀ ਜੇ ਫਰਮਾਏ ਤਿਵ ਤੋ ਪਾਏ ਜੇਤਾ ਕੀਤਾ ਤੇਤਾ ਨਾਉ ਬਣਨਾਵੇ ਨਾਹੀ ਕੋ ਥਾਉ ਕੁਦਰਤ ਗਵਣ ਕਾਮ ਵਿਚਾਰ ਵਾਰ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬ ਹੂਣ ਲਈਆ ਉਤੋਏ ਭਰੀਐ ਮਤ ਬਾਪਾਂ ਕੈ ਸੰਗ ਧੋਪੈ ਨਾਵੈ ਕੈ ਰੰਗ ਉਨੇ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਵ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਜਾਓ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁਤੀ ਮਾਂ ਕਵਣ ਜਿਥੋ ਆਕਾਰ ਵੇਲ ਨ ਪਾਈਆ ਪੰਡਤੀ ਜੋ ਵੈ ਲੇਖ ਪੁਰਾਣ ਵਖਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨ ਜੋਗੀ ਜਾਣੈ ਰੁਤ ਮਾਂ ਨਾ ਕੋਈ ਜਾ ਕਰਤਾ ਸਿਰ ਠੀਕ ਹੋ ਸਾਜੀ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਹੋ ਵੈ ਨਾਨਕ ਜੀ ਕਹੋ ਆਪਾਂ ਜਾਣਾ ਏ ਅੱਗੇ ਗਾਇਆ ਨਾ ਸੋਵੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਉੜਕ ਉੜਕ ਭਾਲ ਥੱਕੇ ਵੇਦ ਕਹਿਨਿਕ ਵਾਤ ਸਹਿਸ ਅਠਾਰਾਂ ਕਹਿਨਿਕ ਦੇਵਾਂ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਇਤੀ ਸੁਰਤ ਨਾ ਪਾਈਆਂ ਨਦੀਆਂ ਤੈ ਵਹ ਪਵਹੇ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕਿਹੜੀ ਤੁਲਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਵਤੀ ਕਰਨ ਨਾ ਅੰਤ ਅੰਤ ਨਾ ਕਰਣਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਗਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਕਾਰ ਅੰਤ ਨਾ ਜਾਪੈ ਪਾਰਾ ਬਾਰ ਅੰਤ ਕਾਰਨ ਕੀਤੇ ਬਿਲ ਲਾਏ ਦਾ ਕੇ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੈ ਕੋਏ ਦਸ ਉੱਚੇ ਕਉ ਜਾਣੈ ਸੋਏ ਜੇ ਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮਿੰਦਾ ਬਹੁਤਾ ਕਰਮ ਲਿਖਿਆ ਨਾ ਜਾਹੀ ਵੱਡਾ ਦਾਤਾ ਦਿਲ ਨਾ ਤਮਾਏ ਗੇਤੇ ਮੰਗੈ ਜੂਦ ਅਪਾਰ ਗੇਤਿਆਂ ਗਣਤ ਨਹੀਂ ਵਿਚਾਰ ਕਿਤੇ ਖਬਦ ਟੈਮ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਈ ਖਾਏ ਕਿਤਿਆਂ ਦੁਖ ਭੋਗ ਸਦਮਾਰ ਇਹ ਪੇਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸਿਪ ਕਹੀ ਕੇ
ਜਿਸ ਨੂੰ ਬਖਸ਼ੇ ਸਬਦਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਾਪਾਰੀ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲ ਆਵਹੇ ਮੁੱਲ ਲੈ ਜਾਹੇ ਅਮੁੱਲ ਭਾਈ ਮੁੱਲਾਂ ਸਮਾਹੇ ਅਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਣ ਅਮੁੱਲ ਮੁੱਲ ਆਖੇ ਨਾ ਜਾਏ ਆਖਾ ਖਰੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਮੁਖਿਆਣ ਆਖੇ ਬ੍ਰਹਮੇ ਆਖੇ ਅੰਬ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕਹਿ ਉਠ ਉੱਠ ਜਾਏ ਕਿਤੇ ਕੀਤੇ ਹੋਰ ਕਰੇ ਦਾਸ ਨ ਸਕੇ ਕਈ ਕੇ ਜੇ ਉੜ ਪਾਵੇ ਦੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਲਿਖ ਤਾਂ ਲਿਖੀਏ ਸਰਗਾਵਾ ਰੰਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਵ ਸੰਭਾਲੇ ਵਾਜੇ ਨਾਦ ਨੇਕ ਸੰਖਾ ਕੇਤੇ ਵਾਵਣਹਾਰੇ ਕੇਤੇ ਰਾਗ ਪਰੀ ਸੰ ਕਹੀਨ ਕੇਤੇ ਗਾਵਣਹਾਰੀ ਗਾਵੇ ਦੋਨ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦਰ ਦਾਸਨ ਬੈਠੇ ਦੇਵ ਤੇ ਆਂਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਦੋਖੀ ਗਾਵੇ ਵੀਰ ਕਰਾਰੀ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆ ਮਨ ਮੋਹਨ ਸੁਰਗਾ ਮਛ ਪਾਇਆ ਲੈ ਗਾਵਨ ਰਤਨ ਉਪਾਏ ਤੇਰੇ ਆਸਠ ਦੀ ਰਥ ਨਾਲੇ ਗਾਵਹੇ ਜੋਧ ਮਹਾਂਬਲ ਸੂਰਾ ਗਾਵੇ ਖਾਣੀ ਚਾਰੇ ਗਾਵਹੇ ਖੰਡ ਮੰਡਲ ਵਰ ਪੰਡਾ ਵਰ ਘਰ ਰੱਖੇ ਤਾਰੇ ਸਹੀ ਤੂੰ ਗਾਵਹੇ ਜੋ ਤੁਧ ਭਾਵਨ ਰਥੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜਾਇ ਨਾ ਜਾਸੀ ਰਚਨਾ ਆ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਗੀਤਾ ਪ੍ਰਣਾਮ ਜਬ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਬਦ ਜੋੜੀ ਧਿਆਨ ਕੀ ਕਰੈ ਬਿਪੂਤ ਖਿੰਥਾ ਕਾਲ ਕੁਆਰੀ ਕਾਇਆ ਜੋਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗ ਜੀਤ ਆਦੇਸ਼ ਦਸ ਆਦੇਸ਼ ਆਦ ਨੀਲ ਨਾਦ ਨ ਹਤੈ ਜੁਗ ਜੁਗੇ ਕੋਏ ਭੁਗਤ ਗਿਆਨ ਦਾ ਭੰਡਾਰਨ ਗੜਗੜ ਵਜੈ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਬਰਾ ਸਾਧ ਸੰਯੋਗ ਵਿਯੋਗ ਦੁਇ ਕਾਰ ਚਲਾਵੇ ਲਿਖੇ ਆਵੇ ਭਾਗ ਆਦੇਸ਼ ਦਸ ਆਦੇਸ਼ ਆਦ ਨੀਲ ਨਾਦ ਨਾਥ ਜੁਗ ਜੁਗੇ ਕੋਏ ਏਕਾ ਮਾਈ ਜੁਗ ਪਿਆਈ ਦਿਨ ਚੱਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਨ ਜਿਵ ਤਿਸ ਪਾਵੈ ਤਿਵੈ ਚਲਾਵੇ ਜਿਵ ਹੋਵੈ ਫੁਰਮਾਣ ਉਹ ਵੇਖੈ ਉਹ ਨਾ ਨਦਰ ਨਾ ਆਵੈ ਬਹੁਤਾ ਇਹ ਵਡਾਣ ਆਦੇਸ਼ ਤਿਸ ਆਦੇਸ਼ ਆਦਿ ਨੀਲ ਅਨਾਦ ਅਨਾਥ ਜੁਗ ਜੁਗੇ ਕੋਵੇ ਆਸਣ ਲੋਏ ਲੋਏ ਭੰਡਾਰ ਜੋਗ ਛਪਾਇਆ ਸੋਏ ਕਾਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਦਿਸ ਆਦੇਸ਼ ਆਦਿ ਨੀਲ ਨਾਦ ਨਾਹਤ ਜੁਗ ਜੁਗੇ ਕੋਵੇਸ਼ ਇੱਕ ਦੂਜੀ ਪਾਉ ਲੱਖ ਹੋਵੈ ਲੱਖ ਹੋਵੈ ਲੱਖ ਵੀਸ ਲੱਖ ਲਾਗੜਾ ਆਖੀਆਂ ਹੈ ਏਕ ਨਾਮ ਜਗਦੀਸ਼ ਇਤਰਾ ਪਤ ਪਵੜੀਆਂ ਚੜੀਆ ਹੋਈ ਅਕੀਸ ਸੁਣ ਗੱਲਾਂ ਆਕਾਸ਼ ਕੀਤਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚ ਪੈਨ ਹੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜੇ ਸਾਧ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਜ ਨਾ ਕੋਏ ਰਾਤੀ ਰੋਤੀ ਸਿੱਧੀ ਵਾਰ ਪਵਨ ਪਾਣੀ ਅਗਨੀ ਪਾਤਾਲ ਦਿਸ ਵਿੱਚ ਧਰਤੀ ਸਾਭ ਰੱਖੀ ਧਰਮਸਾਲ ਦਿਸ ਵਿੱਚ ਜੀ ਜੋਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਨ
ਨਦਰੀ ਕਰਮ ਪਵੈ ਨਿਸ਼ਾਨ ਗਜ ਪਗਾਈ ਉਥੈ ਪਾਏ ਨਾਨਕ ਗਇਆ ਜਪ ਜਾਏ ਧਰਮ ਖੰਡ ਕਾ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਗਾਨ ਮਹੇਸ਼ ਕੀਤੇ ਵਰਮੈ ਕਾਟਤ ਕੜੀਐ ਹੈ ਰੂਪ ਰੰਗ ਕੇ ਵੇਸ਼ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ਼ ਕੀਤੇ ਅੰਧ ਛੰਦ ਸੂਰ ਕੀਤੇ ਕੀਤੇ ਮੰਡਲ ਦੇਸ਼

ਬਹਾਇ ਕਸ ਦਾਹ ਅੰਕਾਰਿਆ ਦੇ ਕਥਨੀ ਅਨਾਦ ਕਲ ਖੰਡ ਖਿਆਲ ਗੁਰ ਬਰ ਅਕਾਲ ਕਰ ਕਰ ਪ੍ਰਣਾਮ ਜਤ ਚਰਨ ਨਾਮ ਅੰਸ਼ ਜਗਾਤ ਅਜਜ ਨ ਬਾਤ ਅਨ ਚੰਜ ਗਾਤ ਅਨਰੰਜ ਬਾਤ ਅਣ ਟੁੱਟ ਭੰਡਾਰ ਅਣ ਠਟ ਅਪਾਰ ਅਡੀਠ ਧਰਮ ਅਤ ਡੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਸ਼ੰਦ ਤਉ ਪ੍ਰਸਾਦ ਕਰਣਾਲਿਆ ਹੈ ਅਰਕਾਲਿਆ ਹੈ ਖਲ ਖੰਡਨ ਹੈ ਮੈਂ ਮੰਡਨ ਹੈ ਜਗਦੀਸ਼ਵਰ ਹੈ ਪਰਮੇਸ਼ਵਰ ਹੈ ਗਲ ਕਾਰਨ ਹੈ ਸਰਵਭਾਰਨ ਹੈ ਤ੍ਰਿਤ ਕੇ ਤਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਵੰਗ ਪਰ ਹੈ ਸਰਵੰਕਰ ਹੈ ਸਰਵਪਾਸ ਹੈ ਸਰਵਨਾਸ ਹੈ ਕਰੁਣਾ ਕਰ ਹੈ ਵਿਸ਼ਵੰਬਰ ਹੈ ਸਰਵੇਸ਼ਵਰ ਹੈ ਜਗਦੀਸ਼ਵਰ ਹੈ ਬ੍ਰਹਿਮੰਡ ਹੈ ਖਲ ਖੰਡ ਹੈ ਪਰਦੇ ਪਰ ਹੈ ਕਰੁਣਾ ਕਰ ਹੈ ਜੱਬਾ ਜੱਬਾ ਜੱਬ ਦੱਬ ਹੈ ਅਗ੍ਰਤਾ ਕਰਤਾ ਮਿਰਦਾ ਮਿਰਦਾ ਹੈ ਜੱਬਾ ਕਰਤਾ ਮਿਰਦਾ ਮਿਰਦਾ ਹੈ ਨਰਨਾਇਕ ਹੈ ਖਲ ਗਾਇਕ ਹੈ ਵਿਸ਼ਵੰਬਰ ਹੈ ਕਰੁਣਾਲਿਆ ਹੈ ਨਿਰਪਨਾਇਕ ਹੈ ਸਰਵਪਾਇਕ ਹੈ ਬਹੁ ਭੰਜਨ ਹੈ ਅਰਗੰਜਨ ਹੈ ਰਿਪਦਾਪਨ ਹੈ ਅਰਜਾਪਨ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾ ਕਰ ਹੈ ਹਰਦਾਰ ਹੈ ਪਰਮਾਤਮਾ ਹੈ ਸਰਵਾਤਮ ਹੈ ਆਤਮ ਵਾਸ ਹੈ ਜਸ ਕੇ ਜਾਸ ਹੈ ਭਜੰਗ ਪਰਿਆਦ ਸ਼ੰਭ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰ ਜੀ ਨਮੋ ਦੇਵੀ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੁਲਤਾਨ ਸਿੰਘ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰਿੰਦਰੇ ਨਾਦਿੰਗ ਬਭੂਤੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਾ ਆਸੇ ਨਮੋ ਬਾਂਕ ਬੰਕੇ ਅਬੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਬੰਗੀ ਤ੍ਰਿਗਾਲੇ ਅਨੰਗੀ ਕਾਮੇ ਏਕ ਅਸ਼ਰੀ ਸ਼ੰਭ ਅਜੈ ਅਲੈ ਭੈ ਵੈ ਪੂਜੂ ਅਨਾਸ ਕਾਸ ਗੰਜ ਪੰਜ ਲੱਖ ਭਖ ਅਕਾਲ ਦਿਆਲ ਅਲੇਖ ਭੇਖ ਨਾਮ ਕਾਮ ਗਾਟਾ ਨਾਥੇ ਪਰਮਾਥੇ ਜੋ ਨਿਯਮੋ ਨੀ ਨਰਾਗੇ ਨਰੰਗੇ ਨਰੂਪੇ ਦੇਖੇ ਅਕਰਮੰਗ ਬਰਮੰਗ ਅਗੰਜੇ ਲੇਖੇ ਭਜੰਗ ਪਰਿਆਦ ਛੰਦ ਨਿਵਾਸਲ ਪ੍ਰਣਾਮੇ ਸਮਾਸਲ ਪ੍ਰਣਾਸੇ ਅਗੰਜਲ ਨਾਮੇ ਸਮਾਸਲ ਨਿਵਾਸੇ ਨਿਰਕਾਮੰਗ ਬਭੂਤੇ ਸਮਾਸਲ ਸਰੂਪੇ ਕੋ ਕਰਮੰਗ ਪ੍ਰਣਾਸੀ ਸੁਧਰਮੰਗ ਬਭੂਤੇ ਸਦਾ ਸਚਦਾਨੰਦ ਸਦਰੰਗ ਪ੍ਰਣਾਸੀ ਗਰੀਮ ਲਗਨਿੰਦਾ ਸਮਾਸਲ ਨਿਵਾਸੀ ਜੈ ਬਭੂਤੇ ਜੈ ਗਰੀਮੇ ਹਰਿਅੰਗ ਹਰਿਅੰਗ ਗਰੀਮ ਹਰੀਮੇ ਚਤੁਰ ਚੱਕਰਵਰਤੀ ਚਤੁਰ ਚੱਕਰ ਭੁਗਤੇ ਸੁਯੰਭਵ ਸੁਭੰ ਸਰਬਦਾ ਸਰਬਜੁਗਤੇ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾਂਗ ਸੰਗੇ ਅਪੰਗੰਗ ਭੁਗਤੇ ਚਤੁਰ ਚੱਕਰਵਰਤੀ ਚਤੁਰ ਚੱਕਰ ਭੁਗਤੇ ਸੁਯੰਭਵ ਸੁਭੰ ਸਰਬਦਾ ਸਰਬਜੁਗਤੇ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾਂਗ ਸੰਗੇ

ਸਤਨਾਮ ਸ੍ਰੀ ਵਾਹਿਗੁਰੂ ਜੀ ਕਾ ਪ੍ਰਸਾਦ ਸਵਈਏ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਾਉ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਵਕ ਸੁਧ ਸਮੂਹ ਸਦਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਰਿਕ ਸੰਤ ਸਮੂਹ ਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੇ ਪ੍ਰਾਣ ਪਤੀ ਗਏ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨੇ ਗਰਤੀ ਕੇ ਮਾਤਿਮ ਤੰਗ ਚਰਿਆ ਰਸੰਗ ਅਨੂਪ ਤੰਗ ਸੁਰੰਗ ਸਵਾਰੀ ਕੋਟ ਤਰੰਗ ਕੁਰੰਗ ਸੇ ਕੂਟਤ ਪਾਉਣ ਕੇ ਕੌਣ ਕੁਜਾਤ ਨਿਵਾਰੀ ਭਾਰੀ ਪੁਜਾਨ ਕੇ ਭੂ ਬਲੀਵਦ ਨਿਆਵਤ ਸੀ ਨ ਜਾਤ ਵਿਚਾਰੀ ਤੇ ਭੈ ਤੋ ਕਾਮ ਪੈ ਭੂਪਤ ਅੰਤ ਕੋ ਨਾਂਗੀ ਪਾਏ ਪਦਾਰੀ ਜੀਤ ਫਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਰਦੰਗ ਨਗਾਰੀ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹਜਰਾਜ ਹਜਾਰੇ ਭੂਤ ਪੈਖ ਭਗਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੀ ਸ੍ਰੀ ਪਦ ਸ੍ਰੀ ਭਗਵਾਨ ਭਜੇ ਵਨ ਅੰਤ ਕੋ ਅੰਤ ਕੇ ਧਾਮ ਸੁਧਾਰੀ ਤੀਰਥ ਨਾਨ ਦੈਦਮਦਾਨ ਸੁਸੰਜਮ ਨੇ ਮਨ ਏਕ ਵਸੇਖੈ ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਵਾਨ ਸੁਵਾਨ ਕਪੇਖੈ ਪੌਣ ਆਹਾਰ ਜਦੀ ਜਦਾਰ ਸਭ ਸੁਭ ਚਾਰ ਹਜ਼ਾਰ ਕ ਦੇਖੈ ਸਰੀ ਭਗਵਾਨ ਭਜੇ ਬਨ ਬੁਬਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸੁਭਾ ਦੁਰੰਤ ਦਵਾਹ ਸੁਸਾਸਨਾਦੁਰ ਜਾਨ ਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਘਰ ਪਰਬਤ ਬੰਖਲ ਨਾ ਲੈਂਗੇ ਤੋਰ ਹਰੀਨ ਮਰੋਰ ਮਵਾਸਨ ਮਾਤਿਮ ਨੰਗਨ ਮਾਨ ਮਲੈਂਗੇ ਸਰੀ ਪਦ ਸ੍ਰੀ ਭਗਵਾਨ ਕਿਰਪਾ ਬੈਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਬਰਿਹਾਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰ ਤਦੇਸ ਮਲੰਦ ਮਵਾਸਨ ਮਾਤੇ ਮਲੰਗਰ ਮਾਨ ਮਲਈਆ ਤੋਰ ਤਦੇਸ ਮਲੰਦ ਮਵਾਸਨ ਮਾਤੇ ਜਾਣ ਕੇ ਮਾਨ ਮਲਈਆ ਗੜੇ ਗੜਾਨਕੋ ਤੋੜ ਨਹਾਰ ਸੁਵਾਤ ਨਹੀਂ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾ ਚੁੱਕ ਅਨੇਕ ਸੁਏਕ ਦਵਈਆ ਦਾਨਵ ਦੇਵ ਨੰਦਨ ਸਾਚਰ ਭੂਤ ਭਵਿੱਖ ਭਗਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਸਲ ਮੈਂ ਪਲੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪ ਪੁਨ ਬਾਟ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਦਰ ਸਵੈਭ ਲੋਕ ਚਪੈਂਗੇ ਮਾਨ ਬਿੰਦਰ ਗਜਿੰਦਰ ਨਰਾਸਪ ਜੋਂਤਰ ਲੋਕ ਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾ ਦਿਖ ਦਾਨ ਅਨੇਕ ਸੁਮ ਪ੍ਰਸਾਦ ਭਰਾਂਗੇ ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ ਅੰਤ ਫਤਿਹ ਅੰਬਾਦ ਭਰਾਂਗੇ ਜੇ ਨਾਲ ਸ੍ਰੀ ਪਦ ਕੇ ਪਰਸੈ ਪਾਗ ਤੇ ਨਾਲ ਫਿਰ ਨਾ ਦੇ ਕਰਾਂਗੇ ਕਾਂ ਪੈ ਜਦੋਂ ਲੋਚਨ ਮੂੰਦ ਕੇ ਬੈਠ ਰਹੇ ਭਗਤਾਨ ਲਗਾਇਓ ਨਹਾਤ ਫਿਰ ਅਲੀ ਅਸਾਧ ਸਮੁੰਦਰਨ ਲੋਕ ਉਭਰ ਲੋਕ ਗਵਾਇਓ ਬਾਸ ਕੀ ਵਿਗਿਆਨ ਤੋਂ ਬੈਠ ਕੇ ਐਸੇ ਹੀ ਐਸੇ ਸੁਭੈ ਸੁਤਾਇਓ ਸਾਚ ਕਹੋ ਸੁਣ ਲਿਓ ਸਭੈ ਜਨ ਪ੍ਰੇਮ ਕੀ ਉਹ ਧਨੀ ਪ੍ਰਭਾਇਓ ਕਾਹੂ ਲੈ ਪਾਨ ਪੋਈ ਧਰ ਸਿਰ ਕਾਹੂ ਲੈ ਲਿੰਗ ਘਰੇ ਲਟਕਾਇਓ ਕਾਹੂ ਲਖਵਾਰ ਵਾਚੀ ਦਿਸਾ ਮੈਂ ਕਾਹੂ ਪਿਛਾ ਖੁਸ਼ੀ ਸੁਨਵਾਇਓ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪਾਤਸ਼ਾਹ ਦਸਵੀਂ ਕਬਿਓ ਵਾਚ ਬੇਨਤੀ ਜਾਉ ਪਈ, ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਜਿਤ ਕੀ ਇੱਛਾ, ਤਬ ਚਰਨਨ ਮਨ ਰਹਿ ਅਮਾਰਾ, ਆਪਣਾ ਜਾਨ ਕਰੋ ਬ੍ਰਿਤ ਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਵੋ, ਆਪ ਹਾਥ ਦੇ ਮੋਹਿ ਬਚਾਵੋ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਹ ਰੱਛਾ ਨਿਜ ਕਰਦੇ ਕਰੇ, ਸਭ ਬੈਰਨ ਕਉ ਆਚ ਸੰਘਰੇ, ਐਂ ਪੂਰਨ ਹੋਈ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੈਂ ਸ਼ਾੜੁ ਕੀ ਅਵਰਨ ਧਿਆਉ, ਜੋ ਵਰ ਚਾਹੋ ਸੁਦਮ ਤੇ ਪਾਉ, ਸੇਵਕ ਸਿੱਖ ਹਮਾਰੇ ਧਾਰੀ ਹੈ, ਚੰਚਨ ਸਤਰ ਹਮਾਰੇ ਮਾਰੀ ਹੈ, ਆਪ ਹਾਥ ਦੇ ਮੁਝੇ ਬਰੇ ਹੈ, ਮਰਨ ਕਾਲ ਕਾ ਤ੍ਰਾਸ ਨਿਭਰੇ ਹੈ, ਹੂ ਜੋ ਸਦਾ ਹਮਾਰੇ ਪਛਾ, ਸਰੀ ਅਸਤ ਜੂ ਕਰਿਓ ਰੱਛਾ, ਰਾਖ ਲਿਓ ਮੇਰਾ ਕਨਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮਹੋਂ ਪੁਰੀ ਜਤਰ ਦਸਕੰਤਾ, ਕਾਲ ਪਾਏ ਬ੍ਰਹਮਾ ਬਬਧਰਾ, ਕਾਲ ਪਾਏ ਸਭ ਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀ ਤਮਾਸ਼ਾ, ਜਵਨ ਕਾਲ ਜੋਗੀ ਸਭ ਕੀਓ, ਵੇਦ ਰਾਜ ਬ੍ਰਹਮਾ ਜੋ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੀ ਹਮਾਰਾ, ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਂਤ ਜਸ਼ਨ ਉਪਜਾਇਓ, ਆਦਿ ਅੰਤ।

ਕਾਮੂੜੋ ਜਾਰਤ ਭੇਦਾ ਜਾ ਕੋ ਭੇਵ ਨ ਭਾਵਤ ਭੇਦਾ ਦਾ ਕੋ ਕਾਰ ਬਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਉ ਗਦ ਸਦਾ ਸੇਵੋ ਨਿਰੰਕਾਰ ਕਾ ਜੀਣਤ ਨਹਿ ਭੈਵੋ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿਨ ਭਿਨ ਦੋਹਿ ਦੇਤੀ ਤੁਮਰਾ ਲਖਾ ਨਾ ਜਾਇ ਪਸਾਰਾ ਕਿਹੇ ਬਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀਂ ਭੂਪਾ ਪਾਂਡਜ ਜੇਰਜ ਸਿਧ ਜਗੀਨੀ ਉਤਪਜ ਖਾਨ ਬਹੋਰ ਰਚ ਦੀਨੀ ਕਹੂੰ ਭੂਲ ਰਾਜਾ ਬਹਿ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਚੰਪਵ ਆਦਿ ਜੁਗਾਦ ਸਰੂਪ ਸੁਜੰਪਵ ਅਵਰਛਾ ਮੇਰੀ ਤੁਮ ਕਰੋ ਸਿੱਖ ਵਾਰਿਆ ਸਿੱਖ ਸੰਗਰੋ ਦੋਠ ਜੇ ਤੇ ਉਠਬਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਟਾ ਜੇ ਆਸ ਤੋਈ ਤਵ ਸਰਣੀ ਪਰੇ ਤਿਨਕੇ ਦੋਸ਼ਟ ਦੁਖ ਥਾਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੀ ਤਿਨਕੇ ਤੁਮ ਸੰਕਟ ਸਭ ਟਾਰੀ ਜੋ ਗਲ ਕੋਈ ਕਵਾਰ ਤਿਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਰਿਸ਼ਟ ਡਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਹਿਨ ਹਰਹੂ ਤਾਂ ਕੇ ਤਾਪ ਤਨਕ ਮੋਹ ਹਰਿਹੋ ਰਿਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਸ ਸਕੈ ਨ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਂ ਹੀ ਉਬਾਰਾ ਜਿਨ ਨਰ ਨਾਮ ਤਿਹਾਰੁ ਕਹਾ ਦਾਰਦ ਦੁਸ਼ਟ ਦੁਖ ਧੀਰਹ ਖੜਗੇ ਤੁਮੈ ਸਰਣ ਤਿਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਦੇ ਲਿਓ ਬਚਾਈ ਖੜਗ ਕੇ ਤੁਮੈ ਸਰਣ ਤਿਹਾਰੀ ਆਪ ਹਾਥ ਦੈ ਲਿਓ ਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਦੇ ਲਿਓ ਬਚਾਈ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਨ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾ ਬਣਾਈਆਂ ਸ਼ਬਦ ਤਾਂ ਗਾਵ ਹਰੀ ਕੇ ਰਾਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਰਣਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਸਦ ਦੁਖ ਸਭ ਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਵਰਨਾਲੇ ਸਾਚੇ ਸਾਹਿਬਾ ਗਿਆਨਾ ਹੀ ਕਰਦੇ ਰਹੇ ਕਰਦਾਂ ਤੇਰਾ ਸਭ ਕੁਛ ਹੈ ਜਿਸਦੇ ਸੁ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਗਿਆਨਾ ਹੀ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੁਪਿਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਦ ਜਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈਂ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਨ ਦੇਹ ਨਾਣੀ ਦੇਨ ਵਾਣੀ ਲਿਵੈ ਵਾਜੋ ਕਿਆ ਕਰੇ ਵਿਚਾਰੀ ਆ ਤੁਦ ਬਾਦ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀ ਆ ਇਸ ਨਾ ਹੋਰ ਸਾਉ ਨਾਹੀ ਸ਼ਬਦ ਲਾਗ ਸਵਾਰੀ ਆ ਕਹਿ ਨਾਨਕ ਲਿਵੈ ਵਾਜੋ ਕਿਆ ਕਰੇ ਵਿਚਾਰੀ ਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰੇ ਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨ ਕਾ ਮੋਹ ਟੁੱਟਾ ਜਿਨ ਕਾ ਸਭ ਸੱਚਾ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਨੂੰ ਦੇ ਸੂਈ ਜਨ ਪਾਵੇ ਪਾਵੇ ਤਾਂ ਸੂਜਨ ਦੇ ਜਿਸ ਨੂੰ ਹੋਰ ਕਿਆ ਕਰੇ ਬੇਚਾਰਿਆ ਇੱਕ ਪਰਮ ਪੂਲੇ ਫਿਰ ਦੇ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਪਾਣ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੂਈ ਜਨ ਪਾਵੇ ਆਵਹੋ ਸੰਤ ਪਿਆਰੇ ਹੋ ਕਦ ਕੀ ਕਰਾਂ ਕਹਾਣੀ ਕਰਾਂ ਕਹਾਣੀ ਕਦ ਕਿਹੜੀ ਕਿਰਤ ਦੁਆਰੇ ਪਾਈ ਹੈ ਧਨ ਮਨ ਧਨ ਸਭ ਸਾਂਭ ਗੁਰ ਕਾ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤ ਕਥੇ ਵਗਤ ਕਹਾਣੀ ਇਹ ਮਨ ਚੰਚਲਾ ਜਦਰਾਈ ਗਿਣਿਆ ਨਾ ਪਾਇਆ ਜਦਰਾਈ ਨਾ ਪਾਇਆ ਗਿਣਿਆ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਹਨੇ ਪਰਮ ਭੁਲਾਇਆ ਮਾਇਆ ਦਾ ਮਨ ਜਨਾ ਕਿਤੇ ਜਨ ਠਗੋਲੀ ਪਾਈ ਆ ਗੁਰਬਾਣ ਕੀਤਾ ਦਿਸਾ ਬਿਟੋ ਜਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਜਨ ਚਲੋ ਚਤਰਾਈ ਕਿਨੇ ਨਾ ਪਾਇਆ
ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ।

ਕੰਮ ਮੂਲੇ ਨਾ ਕੀਤਾ ਹੈ ਜਤੰਤ ਪਛੋਤ ਆਈ ਹੈ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗ ਮੈਂ ਗੋਚਰਾ ਤੇਰਾ ਅੰਤ ਨਾ ਪਾਇਆ ਆਪਣਾ ਅੰਤ ਨਾ ਪਾਇਆ ਕਿ ਨਾ ਤੇਰਾ ਆਪਣਾ ਤੂੰ ਜਾਣੇ ਜੀ ਜੰਤ ਸਭ ਖਿਲ ਤੇਰਾ ਗਿਆ ਕੋ ਆਖ ਬਖਾਣੇ ਅੱਖ ਦੇ ਵੇਖੇ ਸਭ ਤੂੰ ਹੈ ਜੰਝਲ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਕੰਮ ਹੈ ਤੇਰਾ ਅੰਤ ਨਾ ਪਾਇਆ। ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲੱਭ ਲੋਕ ਅਹੰਕਾਰ ਦਾ ਦ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖਨੋ ਦਿਖੀ ਵਾਲੋ ਨਿੱਕੀ ਵੇਤ ਮਾਰਗ ਜਾਣਾ ਗੁਰਪ੍ਰਸਾਦੀ ਜਿੰਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉ ਤੂੰ ਚਲਾਏ ਤਿਵ ਚੱਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੇਂ ਚੱਲਾਂ ਜਿੰਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਉਸਦਾ ਧਿਆਵੇ ਜਿਸਨੂੰ ਕਥਾ ਸੁਣਾਈ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੇ ਤਿਵੇਂ ਚਲਾਵੇ ਇਹ ਸੁਹਿਲਾ ਸਭ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾ ਆਏ ਤਿੰਨ ਕਹਿ ਮਨ ਵਸਿਆ ਜਿਨ ਤਰੋਂ ਲਿਖਿਆ ਆਇਆ ਇੱਕ ਫਿਰ ਇੱਕ ਨੇੜੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਮਾਤਾ ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸਹੀ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਧਿਆਇਆ ਕਰਮੀ ਸਹਿਜਨ ਉਪਜੈ ਬਣ ਸਜ ਸਹਸ ਨ ਜਾਏ ਨ ਜਾਏ ਸਹਸ ਗਿਦ ਸਨਿਵਰਾਏ ਕਰਮ ਕਮਾਏ ਸਹਸ ਜੀਵ ਮਲੀਣ ਹੈ ਗਿਦ ਸਨਿਮ ਦੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸੁਰੋਂ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿ ਸਹਿ ਬਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਜਿੰਨੀ ਜਨਮ ਜੁਗੈ ਹਾਰਿਆ ਹੋਏ ਜਿਸਨਾ ਵੱਡਾ ਰੂਪ ਲੱਗਾ ਮਰਨ ਮਨੋਂ ਵਸਾਰਿਆ ਵੇਦਾਂ ਮੈਂ ਨਾਮ ਉਤਮ ਸੋਸਣੇ ਨਾਹੀਂ ਫਿਰ ਜਿਉਂ ਬੇਤਾਲਿਆ ਕਹਿ ਨਾਨਕ ਜਨ ਸੱਚ ਤਰਿਆ ਕੂੜੇ ਲਾਗੇ ਜਿੰਨੀ ਜਨਮ ਜੁਗੈ ਹਾਰਿਆ ਜੀਉ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਦੇ ਕਰਣੀ ਕਮਾਣੀ ਗੂੜ ਕਿਸ ਹੋਏ ਪਹੁੰਚੇ ਨਾਹੀ ਮਨ ਸਾਰਾ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇ ਬਣਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸਿੱਧੀ ਸਨਮ ਖੋਵੈ ਹੋਵੇ ਤਾਂ ਸਨਮੁਖ ਸਹਿ ਕੋਈ ਜੀਓ ਰਹੇ ਗੁਰੂ ਨਾਲੇ ਗੁਰ ਕਾ ਚਰਨ ਹਿਰਦੇ ਧਿਆਈ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰ ਬਿਨਾਂ ਗੁਰ ਨਾ ਜਾਣੇ ਕੋਈ ਕਹੇ ਨਾਨਕ ਗੁਰੂ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਦੇਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਦੇ ਕੋਈ ਪੁੱਛੋ ਪਵੇ ਕੀ ਜਾਏ ਨੇਕ ਜੂਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਰਬਾਣੀ ਜਿਨ ਕੋ ਨਜ਼ਰ ਕਰਮ ਹੋਵੇ ਹਿਰਦੇ ਦਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਹੋ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਹਿ ਲਿਆ ਮਾਇਆ ਬੋਲਣ ਪੈ ਰਬਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਚਿੱਤ ਜਿਨ ਕਾ ਹਿਰਦਾਇਆ ਮਾਇਆ ਬੋਲਣ ਪੈ ਰਬਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਸਤਿਗੁਰੂ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਤ ਰਡਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਛੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਤ ਜੜਾਓ ਸਿਵ ਸਕਦਾ ਆਪ ਬਾਏ ਕਹਿ ਕਰਦਾ ਆਪੇ ਹੁਕਮਰਦਾਏ ਹੁਕਮਰਦਾਏ ਆਪ ਵੇਖੇ ਗੁਰਮੁਖ ਕਿਸੇ ਬਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਿ ਬੁਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰੂ ਬਾਜੋ ਤੱਤੇ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਪਰਮ ਸੁਦਾਸ ਉੱਤਿਆ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਭੁੱਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਦਤ ਪਾਈ ਜਿਸਨੂੰ ਆਨ ਦੇਨ ਹਰ ਲਿਵ ਲਾਗੇ ਜਾਗਦ ਰਹਿਣ ਬਿਹਾਣੀ
माता के उदर में प्रतपाल करे सो क मनोवसारिय मनोकवसारिय बड़दाता जी अगन में आहार पहुंचावे उसनों के पोन सके जिसनों अपनी निभलावे अपनी निवा पहलाई गुरमुख सदा संभाली है कहे नानक के बड़दाता सो क मनोवसारिय जैसी अगन उदर में है तैसी बार माया मायागन सभी को जेही करता के दर जाया ਜਾਂ ਤਿਸ ਪਾਣਾ ਤੋਂ ਜੰਮਿਆ ਪਰਵਾਰ ਪਲਾ ਪਾਇਆ ਲਿਖੜ ਕੇ ਲਿਖ ਦੇ ਸ਼ਨਾ ਮਾਇਆ ਪ੍ਰਵਰਤਾਇਆ ਇਹ ਮਾਇਆ ਜ ਧਰ ਵਿਸਰੈ ਮੋਗ ਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨ ਨਾਲੇ ਬੁਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿਟੂ ਰਹੇ ਲੋਕ ਮਿਲ ਲਾਏ ਐਸਾ ਸਤਿਗੁਰ ਜੀ ਮਿਲੈ ਜਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਦੇ ਰਾਸ ਜਾਣੀ ਹਰ ਹਰ ਨਤ ਜਪੈ ਜੀਓ ਲਾਹ ਘਟ ਦਿਹਾੜੀ ਏ ਤਨ ਦਿਨਾ ਮਿਲਿਆ ਜਿਨ ਹਰ ਆਪੇ ਪਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋ ਆ ਵਣਜਾਰਾ ਇਹ ਰਸਨਾ ਤੂੰ ਆਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਿੱਥੇ ਜਿੱਚਰ ਹਰ ਰਸ ਭਲੈ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੌੜਨਾ ਤ੍ਰਿਸ਼ਨਾ ਲਾ ਗਏ ਆਏ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋਰ ਆਨ ਰਸਾ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸ੍ਰੀ ਰਾਮ ਮੇਰੇ ਹਰ ਤੁਮਾਂ ਜੋਤ ਰੱਖੀ ਤਾਂ ਦੂ ਜਗ ਮੈਂ ਆਇਆ ਹਰ ਜੋਤ ਰੱਖੀ ਦੁੱਧ ਵਿੱਚ ਤਾਂ ਦੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀ ਉਹ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਪੁੱਜਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਦੂ ਜਗ ਮੈਂ ਆਇਆ ਮਨ ਚਾਓ ਭਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਬਹਿ ਪਏ ਗੁਰ ਚਰਨ ਲਾਗੇ ਜਨ ਸੁਭਾ ਗਏ ਆਪਣਾ ਪਿਰ ਜਾ ਪਏ ਅਨ ਹੱਥ ਬਾਣੀ ਗੁਰ ਸਭ ਜਾਣੀ ਹਰ ਨਾਮ ਹਾਰ ਦਾਸ ਭੋਗੋ ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹੇ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰੋ ਮੇਰੇ ਹੋ ਹਰ ਤੁਮੈਂ ਜੋ ਧਰੀ ਹਰ ਬਿਨਾਂ ਵਰਨਾ ਦੇਖੋ ਕੋਈ ਹਰ ਬਿਨਾਂ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵੇ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਪੁੱਜਿਆ ਜਾਵੇ ਘਰ ਕਹੇ ਹਰ ਬਿਨਾਂ ਵਰਨਾ ਕੋਈ ਕਹੇ ਨਾਨਕੇ ਨੇ ਤਰੰਦ ਸੇ ਸਤਿਗੁਰ ਮਿਲਿਆ ਦੇ ਬਦਰੈ ਟੋਈ ਇਹ ਸਰਵਣੋ ਮੇਰੇ ਹੋ ਸਾਚਾ ਸੁਣਦੇ ਨੂੰ ਬਿਠਾਏ ਸਾਚਾ ਸੁਣਦੇ ਨੂੰ ਬਿਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਬਾਣੀ ਸਾਚਾ ਰੱਖ ਬਿਡਾਣੀ ਤਾਂ ਕੀ ਕਦ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਦੇ ਨੂੰ ਬਿਠਾਏ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨਾ ਦੁਆਰੇ ਪ੍ਰਗਟ ਕੀਏ ਦਸਵਾਂ ਗੋਤ ਰਖਾਇਆ

ਵਾਜਾ ਪਵਣ ਵਜਾਇਆ ਇਹ ਸਾਚਾ ਸੋਹਿਲਾ ਸਾਚਾ ਕਰ ਗਾਵਹੁ ਗਾਵੋ ਤਾਂ ਸੋਹਿਲਾ ਕਰ ਸਾਚਾ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾਂ ਤੁਧ ਪਾਵਹੇ ਗੁਰਮੁਖ ਜਨਾ ਬਜਾਵਹੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ ਸੂਜਨ ਪਾਵੇ ਕਹੇ ਨਾਨਕ ਸੱਚ ਸੋਹਿਲਾ ਸੱਚੇ ਕਰ ਗਾਵੇ ਆਨੰਦ ਸੁਣੋ ਵੱਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਬਨੀਤ ਕਹਿ ਦੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਬਨੀਤ ਕਹਿ ਦੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ।

ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਠਾ

और आप भी आदमी

ਸੰਗ ਸੰਤਨ ਕੈ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ ਸਤਨਾਮ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਕਰਮ ਬਹਾਲਿਆ ਲਿਖਣਾ

ਪਸਮਣ ਪੌਰ ਸਦਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਟ ਚਲਾਇਆ ਅੱਗੇ ਕ

ਸਤਿਗੁਰ ਸਭ ਸੁਣਾਇਆ ਸਤਿਗੁਰ ਜੀਵਨ ਦਾਤਾ ਕੋਲ ਹੀ ਸਭ ਸੁਣਿਓ ਲੋਕ ਸਵਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

0: ਪੌੜੀ ਪੰਗਿਰ ਮਨ ਭਾਵਦੇ ਦਰ ਢੋਲ ਗੀਤ ਗਾਉਂਦੇ ਨਾਨ ਕਰਮਾ ਵਾਰੇ ਦਰ ਢੋਲ ਲਹਿਣੀ ਤਾਵਦੇ ਇੱਕ ਮੂਲ ਨਾ ਬੂਝਣ ਆਪਣਾ ਅਣਹੋਂਦਾ ਆਪ ਗਣਾਏਂਦੇ ਹੋ ਢਾਡੀ ਚਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ ਤਿੰਨ ਮੰਗਾ ਜੇ ਤੁਝੇ ਧਿਆਏ ਦੇ ਤਿੰਨ ਮੰਗਾ ਜੇ ਤੁਝੇ ਧਿਆਏ ਦੇ ਜਪੋ
1: ਸਤਨਾਮ ਸਤਨੀ ਸਭ ਜਗ ਨਜ਼ਾਰਾ ਰਾਮ ਰਾਜੇ ਪੰਡ ਵਿੱਚ ਸਤਿਕਾਰ ਨਿਕਲੇ ਕਿਆ ਕੋਈ ਕਰੇ ਵਿਚਾਰਾ।

0: तुझे लाल प्रांगी जंगल
1: वाहिगुरु।

ਮੇਰਾ ਤਾਂ ਮਸਤਕ ਲਾਈ ਹੈ, ਕੂੜਾ ਲਾਲਚ ਛੱਡੀ ਹੈ, ਹੇਕ ਮਨ ਅਲਖ ਤੇ ਆਈ ਹੈ। ਫਲ ਤੇ ਵੇਹੋ ਪਾਈ ਹੈ, ਜੇ ਵੇਹੀ ਕਾਰ ਕਮਾਈ ਹੈ, ਜੇ ਹੋਵੇ ਪੂਰਬ ਲਿਖਿਆ ਤਾਂ ਤੂਰਤ ਨਾ ਦੀ ਪਾਈ ਹੈ। ਮਤ ਥੋੜੀ ਸੇਵ

ਬਿਨਾਂ ਕੋ ਤੁਧ ਪਾਇਆ ਤਾਂ ਤੇ ਹਸਮ ਤੇ ਆਇਆ ਇਹਨਾਂ ਜਨਤਾ ਕਹਿ ਵਸ ਕਿਸਨੇ ਹੀ ਤੁਧ ਵੇਖੀ ਜਗ ਤੂੰ ਪਾਇਆ ਇਕਨਾਂ ਨੂੰ ਤੂੰ ਮੇਲ ਲਾ ਹੈ ਕਾ ਤੋ ਤੁਧ ਖਵਾਇਆ ਗੁਰੂ ਬਾਤੇ ਜਾਣਿਆ ਜਿਸੈ ਤੁਧ ਆਪ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ ਸੱਚ ਸਮਾਇਆ।

ਰੋਲ ਪਾਇਆ ਜਾਂ ਸ਼ਾਮ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਗਿਆ ਭਰਪੂਰ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belongs to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੈ ਮਾਤ ਪਿਤਾ ਸੁਖਮੀਤ ਨਾ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਇ ਜੈ ਮਹਾ ਭਿਆਨ ਦੂ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿਲ ਮੈਂ ਉਧਾਰੀ ਅਨਕ ਪੁਨੈ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੂੜ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਓ ਸੂ ਘਨੇਰੇ ਸਗਲ ਸਿਸ਼ ਕੋ ਰਾਜਾ ਦੁਖੀ ਹਰ ਕਾ ਨਾਮ ਜਪ ਤੋਇ ਸੁਖੀਆ ਲਾ ਕਰੋਰੀ ਬੰਦਨਾ ਪਰੈ ਹਰ ਕਾ ਨਾਮ ਜਪਤ ਨੇ ਸਰੈ ਅਨਕ ਮਾਇ ਰੰਗ ਤਿਖਣਾ ਬੁਝਾਵੈ ਹਰ ਕਾ ਨਾਮ ਜਪਤ ਅਗਾਵੈ ਜੇ ਮਾਰ ਗਏ ਜਾਤ ਹੈ ਕੀਲਾ ਤੈ ਹਰ ਨਾਮ ਸੰਗ ਹੋ ਸੁਹੀਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟ ਨਾਹੀ ਕੋੜ ਲਖ ਬਾਹੀ ਨਾਮ ਜਾਤੈ ਪਾਰ ਪਰਾਈ ਅਨਕ ਬਿਗਨ ਜਿਆਇ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨਮੈ ਮਰ ਜਾਮ ਨਾਮ ਜੋਤ ਪਾਇ ਬਿਸਰਾਮ ਹੋ ਮਹਿਲਾ ਮਲਕ ਉਨਾ ਧੋਵੈ ਹਰ ਕਾ ਨਾਮ ਕੋਟ ਭਾਵ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧਕੇ ਸੰਗ ਜੈ ਮਾਰ ਕੇ ਗਨੇ ਜਾਇ ਨਾ ਕੋਸਾ ਹਰ ਕਾ ਨਾਮ ਮੁਹਾ ਸੰਗ ਤੋਸਾ ਜੈ ਪੈਂਡੇ ਮਾਂਦ ਗੁਭਾਰਾ ਹਰ ਕਾ ਨਾਮ ਸੰਗ ਉਜਿਆਰਾ ਜਾਂ ਬੰਦ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੈ ਨਾਲ ਪਛਾਨੂ ਜੈ ਮਹਾ ਭਿਆਨ ਤਪਤ ਗੋ ਘਾਮ ਤੈ ਹਰ ਕੇ ਨਾਮ ਕੀ ਤੁਮੀ ਉਪਰ ਸ਼ਾਮ ਜੈ ਤਿਰਖਾ ਮਨ ਤੁਜੇ ਅਕਰਕੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਜਨਾ ਕੇ ਮਨ ਬਿਸਰਾਮ ਹਰ ਕਾ ਨਾਮ ਦਾਸ ਜੋਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਦਿਨ ਰਾਤ ਹਰ ਹਰਿ ਔਖਦ ਸਾਧ ਕਮਾਤ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਮਜਨ ਜਨ ਕੀ ਨੋਦਾਨ ਮਨ ਤੇ ਰੰਗ ਮਨ ਤਨ ਰੰਗ ਰਤੇ ਰੰਗ ਏਕੇ ਨਾਨਕ ਜਨ ਕੇ ਬਿਰਤ ਬਿਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਦ ਕਾ ਭਰੇ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪ ਕਛਨਾਏ ਵਿਯੋਗ ਜਨ ਰਾਤ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲਕ ਜੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਅਗੜ ਨਾ ਜਾਣੀ ਓਤ ਪੋ ਜਨ ਹਰ ਰਸ ਰਾਤੇ ਸੁਨ ਸਮਾਤ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਗਤ ਬੋ ਕਰੈ ਨਾਨਕ ਜਨ ਸੰਗ ਕੀਤੇ ਤਰੇ ਪਾਰ ਜਾਤ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲਥਾ ਨਾਮ ਕੀ ਮਹਿਮਾ ਸੰਤ੍ਰਿਤ ਵਸੈ ਸੰਤ ਪ੍ਰਤਾਪ ਦੁਰਸਭ ਨਸੈ ਸੰਤ ਕਾ ਸੰਗ ਵੱਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਦੁਲ ਕਾ ਸ਼ਿਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਇਸ ਲੋਕ ਬੋ ਸਾਸਤਰ ਬੋ ਸਿਮਰਤੀ ਪਿਖ ਸਰਵ ਟੰਡੋਲ ਪੂਜ ਸੁਨਾਈ ਹਰ ਹਰੇ ਨਾਨਕ ਨਾਮ ਅਮੋਲ ਅਸਪਦੀ ਜਾ ਕਾਵ ਗਿਆਨ ਸਭ ਧਿਆਨ ਖੱਟ ਸਾਸਤਰ ਸਿਮਰਤ ਬਖਿਆਨ ਯੋਗ ਅਭਿਆਸ ਕਰਮ ਕਰਮ ਕਿਰਿਆ ਸਗਲ ਤਿਆਗ ਮਨ ਮਦੇ ਕਿਰਿਆਨਕ ਪ੍ਰਕਾਰ ਕੀਏ ਬੋ ਜਤਨਾ ਪੁਣ ਦਾਨ ਹੋਮੇ ਬੋ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੈ ਬੋ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀ ਇੱਕ ਬਾਰ ਨੌ ਖੰਡ ਪ੍ਰਿਥਵੀ ਫਿਰੈ ਚਰ ਜੀਵੈ ਮਹਾ ਉਦਾਸ ਕੀ ਸਰਥੀ ਵੈ ਅਗਨ ਮਾਏ ਹੋਮਤ ਪ੍ਰਾਣ ਕਨਕ ਅਸਭ ਹੈ ਵਰ ਭੂਮ ਦਾਨ ਨਿਓਲੀ ਕਰਮ ਕਰੈ ਬੋ ਆਸਨ ਜੈਨ ਮਾਰਗ ਸੰਜਮ ਸਾਧਨ ਨਿਮਖ ਨਿਮਕ ਸਰੀਰ ਕਟਾਵੈ ਤਉ ਭੀ ਹੋਮੈ ਮਹਿਲ ਨਾ ਜਾਵੈ ਹਲਕੇ ਨਾਮ ਸੰਤ ਸਿਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰਥ ਦੇ ਛੁਟੇ ਕਰ ਘੁਮਾਨ ਨਾ ਮਨ ਤੇ ਹੁਟੇ ਸੋਚ ਕਰੇ ਦਿਨ ਸਿਰ ਰਾਤ ਮਨ ਕੀ ਮਹਿਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁਤ ਸਾਧਨਾ ਕਰੇ ਮਨ ਤੇ ਕਬੂ ਨਾ ਬਿਖਿਆ ਡਰੈ ਜਾਤ ਹੋਏ ਬੋ ਦੇ ਅਨੀ ਸੁਦਕਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁ ਸਿਆਣ ਬਜਮ ਕਾ ਭਉ ਬਿਆ ਪਿਆਨਕ ਯਤਨ ਕਰ ਤ੍ਰਿਸ਼ਨ ਨਾ ਧਰਾਪੈ ਪੇਖ ਅਨੇਕ ਨੇ ਬੂਜੈ ਕੋਟ ਉਪਾਵ ਦਰਗੇ ਨੇ ਸੀਜੈ ਝੂਠ ਸੁਨਾਏ ਉਬ ਪਿਆਲ ਮੋਏ ਬਿਆਪੇ ਮਾਇਆ ਜਾਲ ਅਵਰ ਕਰਤੂ ਸਗਲੀ ਜਮ ਡਾਨੈ ਗੋਬਿੰਦ ਭਜਨ ਬਿੰਦ ਨੇ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੇ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੇ ਸਾ ਸੰਗ ਹੋਮੈ ਸ਼ੋਰੇ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਣੀ ਪਰੈ ਜੇ ਜਨ ਕੋ ਪ੍ਰਭ ਦਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਦੀਨਾ ਹਰ ਹਰ ਨਾਮ ਤਿਨ ਘੱਟ ਘੱਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪਿਖੈ ਸਗਲ ਸਿਸ ਸਾਇਨਾ ਸੁਖ ਦੁਖ ਜਨ ਸਮਦ੍ਰਿਸ਼ਟੀਤਾ ਨਾਨਕ ਪਾ ਪੁਨੇ ਲਿਪ ਨਿਰਧਨ ਕੋ ਧਨ ਤੇਰੋ ਨਾ

ਆਪਣੀ ਗਾਤਮੀ ਗਿਆਨ ਨੂੰ ਆਪੇ ਆਪਣ ਸੰਗਿਆ ਪ੍ਰਵਰਾਤੇ ਤੁਮਰੀ ਉਸ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਾ ਸੁਣ ਰਸਨ ਬਖਾਣੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੈ ਘਟ ਵਸੇ ਹਰ ਨਾਮ ਸਲੋਕ ਨਿਰਗੁਣਿਆਰ ਆਣਿਆ ਸੋ ਪ੍ਰਭ ਸਦਾ ਸਮਾਰ ਜਿਨਕੀਆ ਤੇ ਚੀਤ ਰੱਖ ਨਾਨਕ ਨਿਵੇ ਨਾਲ ਅਸਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਦੇ ਕਵਨ ਦੇ ਸਥਾਨੀ ਜਿਨ ਤੂੰ ਸਾਸ ਸਵਾਰ ਸਿਘਾਰਿਆ ਘਰ ਭਗਨ ਮੈਂ ਜਿਨਿਓ ਉਭਾਰਿਆ ਬਾਰ ਵਸਾ ਤੁਝੇ ਪਿਆਰੇ ਦੂਧ ਪਾਰ ਜੋਵਨ ਭੋਜਨ ਸੁਖ ਸੂਦ ਬਿਰਧ ਪਿਆਓ ਪ੍ਰਸਾਦ ਸੈਨ ਮੁਖਿਆਓ ਪਿਆਓ ਬੈਠ ਕੋ ਦੈਣ ਇਹ ਨਿਰਗੁਣ ਗੁਣ ਕਛੂ ਨਾ ਬੂਝੇ ਬਖਸ਼ ਲਿਓ ਤੂੰ ਨਾਨਕ ਸੀ ਜੈ ਜੈ ਪ੍ਰਸਾਦ ਤਾਰੀ ਉਪਰ ਸੁਖ ਵਸੇ ਸੁਤ ਭਰਾਤ ਮੀਤ ਬਣਤਾ ਸੰਘਸ ਜੈ ਪ੍ਰਸਾਦ ਪੀਵੇ ਸ਼ੀਤਲ ਜਲਾ ਸੁਖਦਾਈ ਪਵਨ ਪਾਵ ਕਿਉ ਮੁਲਾ ਜੈ ਪ੍ਰਸਾਦ ਭੋਗੇ ਸਵਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਤਰ ਰਸਨਾ ਤਿਸੇ ਤਿਆਗ ਵਰ ਸੰਗ ਰਚਨਾ ਐਸੇ

ਜਾਂਤ ਦੂਰੇ ਜਾਂ ਕੀ ਟਹਿਲ ਪਾਵੇ ਦਰਗੇ ਮਾਨ ਤੇ ਸੇਬ ਸਾਰੇ ਮੁਗਦੇ ਅਜਾਨ ਸਦਾ ਸਦਾ ਭੂਲਣ ਹਾਰ ਨਾਨਕ ਰਾਖਣ ਆਰਿਆ ਭਾਰ ਰਤਨ ਤਿਆ ਕੌਡੀ ਸੰਗਰਚੈ ਸਾ ਝੂਠ ਝੂਠ ਸੰਗ ਮਚੈ ਜੋ ਸ਼ਰਨਾ ਸੋ ਸਿਰ ਕਰ ਮਾਨੈ ਜੋ ਵਣ ਸੋ ਦੂਰ ਪ੍ਰਾਨੈ ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਤ ਭੀਤ ਪਸਮ ਸੰਗ ਹੋਏ ਆਂਧ ਕੂਮੈ ਪਤਿਤ ਵਿਕਰਾਲ ਨਾਨਕ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲਮਾਇਆ ਸ਼ਬਦ ਸੁਨਾਏ ਕਈ ਕਰੇ ਛਪਾਇਆ ਬਾਹਰ ਗਿਆਨ ਧਿਆਨ ਹੀ ਸੁਨਾਨ ਅੰਤਰ ਵਿਆਪੇ ਲੋਭ ਸਵਾਨ ਅੰਤਰ ਅਗਰ ਬਾਰਤਨ ਸੁਆਹਾ ਗਲ ਪਾਤਰ ਕੈਸੀ ਤਰਿਆ ਥਾ ਜਾਂ ਕਿ ਅੰਤਰ ਬਸੀ ਪ੍ਰਭ ਆਪ ਨਾਨਕ ਤੀਜਨ ਸਹਿਜ ਸਮਾਤ ਸੁਣਿਆ ਦਾ ਕੈਸੇ ਮਾਰਗ ਪਾਵੈ ਕਰ ਗੈ ਲਿਓ ਨਿਬਿਹਾਵੈ ਕਹਾਂ ਬੁਝਾਰਤ ਬੂਝੇ ਡੋਰਾ ਨਿਸਕਈਏ ਤੋ ਸਮਝੇ ਭੋਰਾ ਕਹਾਂ ਬਿਸਨ ਪਦ ਗਾਵੈ ਗੂੰਗ ਯਤਨ ਕਰੈ ਤੋ ਪੀ ਸੁਰਪੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆਵੇ ਨਾ ਚੀਤ ਜੋ ਬਹਿਰਾਈ ਤਾਂ ਸਿਉ ਪ੍ਰੀਤ ਬਲੁਆ ਕੇ ਗ੍ਰਹਿ ਭੀਤਰ ਬਸੇ ਅੰਧ ਖੇਲ ਮਾਇਆ ਰੰਗ ਰਸੇ ਦ੍ਰਿੜ ਕਰ ਮਾਨੈ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋ ਇਉਂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕਰ ਤੂੰ ਪੈਰ ਦਾਸ ਜੀਓ ਪਿੰਡ ਸਭ ਤੇਰੀ ਦਾਸ ਤੂੰ ਮਾਤ ਪਿਤਾ ਅੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆ।

ਪਰੀ ਦਸ ਵਸੂਲੇ ਪਾਛੇ ਪਾਵੈ ਇੱਕ ਬਸ ਕਰਨ ਬਿਖੋਟ ਗਵਾਵੈ ਇੱਕ ਭੀਨਾ ਦੇ ਦਸ ਬੀਹਰ ਲੈ ਤੋ ਮੂੜਾ ਕਹੁ ਕਾਂ ਕਰੇ ਜੇਠਾ ਗੁਰ ਸਿਉ ਨਾਹੀ ਚਾਰਾ ਤਾਗੋ ਕੀਜੇ ਸਦ ਨਮਸਕਾਰਾ ਜਾਂ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੁ ਮਨ ਬੂਠਾ ਜੇ ਜਨੇ ਆਪਣਾ ਹੁਕਮ ਮਨਾਇਆ ਸਰਬ ਸੁਖ ਨਾਨਕ ਤਿਨ ਪਾਇਆ ਅਗਾਂਸਾ ਆਪਣੀ ਦੇ ਰਾਸ ਖਾਤ ਪੀਤ ਵਰਤੇ ਆਨੰਦ ਉਲਾਸ ਆਪਣੀ ਮਾਨਕਸ਼ ਬਾਰਸਾ ਲੈ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸ ਕਾ ਵਿਸ਼ਵਾਸ ਨਾ ਹੋਵੇ ਜਿਸਕੀ ਬਸ ਸਿਆ ਗਏ ਰਾਖੈ ਪ੍ਰਭ ਕੀ ਆਗਿਆ ਮਨ ਮਾਥੈ ਉਸੇ ਚੌਗਣ ਕਰੇ ਨਿਹਾਰ।

ਜੋ ਦੀ ਸਹਿ ਸੋ ਚਾਲਣ ਹਾਰ ਲਵਟ ਰਿਓ ਤੇ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨਹੀਂ ਤਾਂ ਕੁਹਾਤ ਨਾ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੁੰਬ ਸੁਭਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜੋਵਣ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਆਸਤੀ ਅਸ ਵਸਤਰਾ ਮਿਥਿਆ ਰੰਗ ਸੰਗ ਮਾਇਆ ਭੀਖ ਹਸਤਾ ਮਿਥਿਆ ਤ੍ਰੋਹ ਮੋਹ ਅਭਿਮਾਨ ਮਿਥਿਆ ਉਪ ਸੁਪਰ ਕਰਤ ਗੁਮਾਨ ਅਸਿਰ ਭਗਤ ਸਾਧ ਕੀ ਚਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਰਣ ਪਰ ਨਿੰਦਾ ਸੁਣੇ ਮਿਥਿਆ ਸਪਰਦਾਰ ਕੋਹਿਰੇ ਮਿਥਿਆ ਨੇਤਰ ਪੇਖ

ਬਿਨ ਬੂਝੇ ਮਿਥਿਆ ਸਭੈ ਸਫਲ ਦੇ ਨਾਨਕ ਹਰ ਹਰ ਨਾਮ ਲੇ ਬਿਰਤੀ ਸਾਗਤ ਕੀ ਆਰਜਾ ਸਾਚ ਬਿਨਾ ਪਿਓ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਂ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੈ ਕਟ ਬਸਿਓ ਹਰਨਾਓ ਨਾਨਕ ਤਾਂ ਕੈ ਬਲਬਲ।

ਤੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਉ ਸਿਆਣਮ ਸਗਲ ਤੇ ਰਹਿਤ ਸਭ ਕੇ ਜਾਣੇ ਆਤਮ ਕੀ ਰਹਿਤ ਜਿਸ ਭਾਵੈ ਤਿਤਲੇ ਲੜ ਲਾਏ ਤਾਂ ਅੰਤਨੰਤਰ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨ ਖਰੀ ਸਲੋਕ ਕਾਮ ਕ੍ਰੋਧਿਆ ਲੋ ਮੋਹ ਬਿਨ ਸਜਾਏ ਅਨਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਪਦੀ ਜੈ ਪ੍ਰਸਾਦ ਸਤੀ ਅੰਮ੍ਰਿਤ ਖਾਏ ਤਿਸ ਠਾਕੁਰ ਗੁਰ ਅਖ ਮਨ ਮਾਏ ਜੈ ਪ੍ਰਸਾਦ ਸੁਗੰਧਿਤ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ ਜੈ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨਿੰਦਰ ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ।

ਸਾਧਨਾ ਕੀਆ ਚਰਜ ਕਥਾ ਅਸ਼ਟਪਦੀ ਸਾਧਕੈ ਸੰਗ ਮੁਖੀ ਉਜਲ ਹੋ ਸਾਧ ਸੰਗ ਮਲ ਸਗਲੀ ਹੋ ਸਾਧ ਕੇ ਸੰਗ ਮਿਟੇ ਵਿਮਾਨ ਸਾਧ ਕੇ ਸੰਗ ਪ੍ਰਗਟੋ ਸੋ ਗਿਆਨ ਸਾਧ ਕੇ ਸੰਗ ਪੂਜੇ ਪ੍ਰਭ ਨੀਰਾ ਸਾਧ ਸੰਗ ਸਭ ਹੋਤ ਨਵੀਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗੀ ਕੁਪਰ ਯਤਨ ਸਾਧ ਕੀ ਮਹਿਮਾ ਵਰਣੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਮਾ ਸਮਾਣੀ ਸਾਧ ਕੇ ਸੰਗ ਅਗੋਚਰ ਮਿਲੇ ਸਾਧ ਕੇ ਸੰਗ ਸਦਾ ਪ੍ਰਫੁਲੇ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪਹੁੰਚਾ ਸਾਧ ਸੰਗ ਹੋਏ ਸਭ ਕੀ ਰੇਣ ਸਾਧ ਕੇ ਸੰਗ ਮਨੋਹਰ ਬੈਣ ਸਾਧ ਕੇ ਸੰਗ ਨਾ ਕਥੂ ਧਾਵੈ ਸਾਧ ਸੰਗ ਅਸਿਤ ਮਨ ਪਾਵੈ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਾਮੀ ਸਾਧੂ ਕੇ ਸੰਗ ਮਾ ਪੁਨੀਤ ਸਾਧ ਸੰਗ ਕਿਸਿਓ ਨੀ ਬੈਰ ਸਾਧ ਕੇ ਸੰਗ ਨਾ ਬੀਗਾ ਪੈਰ ਸਾਧ ਕੇ ਸੰਗ ਨਹੀਂ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੇ ਸੰਗ ਨਹੀਂ ਹੋ ਤਾਪ ਸਾਧ ਕੇ ਸੰਗ ਤਜੇ ਸਭਿਆ ਪਾਪੇ ਜਾਣੇ ਸਾਧ ਬਢਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧ ਕੇ ਸੰਗ ਨਾ ਕਬੂ ਤਾਵੈ ਸਾਧ ਕੇ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਿਆ ਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ ਸਾਧ ਕੇ ਸੰਗ ਬਸੇ ਥਾਨੀ ਉੱਚੇ ਸਾਧੂ ਕੇ ਸੰਗ ਮਹਿਲ ਪਹੁੰਚੇ ਸਾਧ ਕੇ ਸੰਗ ਦ੍ਰਿੜੈ ਸਭ ਧਰਮ ਸਾਧ ਕੇ ਸੰਗ ਕੇਵਲ ਪਾਰਬ੍ਰਹਮ ਸਾਧ ਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੇ ਸੰਗ ਸਭ ਕੋ ਲੈ ਉਦਾਰੈ ਸਾਧ ਸੰਗ ਸਾਜਨ ਮੀਤ ਕੁਟੁੰਬ ਨਿਸਾਰੈ ਸਾਧੂ ਕੇ ਸੰਗ ਸੋ ਤਨ ਭਾਵੈ ਜਿਸ ਧਨ ਤੇ ਸਭ ਕੋ ਬਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰ ਦੇਵਾ ਸਾਧੂ ਕੇ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ

ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਅਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲੇ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ

ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਿਤੇ ਪੰਜ ਦੋਖ ਤੇ ਰਹਿਤ ਨਾਨਕ ਕੋਟ ਮਤੇ ਕੋ ਐਸਾ ਪ੍ਰਸ ਬੈਸ ਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨ ਕਰਮ ਤਿਸ ਬੈਸ ਨੂੰ ਕਰ ਨਿਰਮਲ ਧਰਮ ਕਾਊ ਫਲ ਕੀ ਇੱਛਾ ਨਹੀਂ ਬਾਸੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਉਪਦ ਕਿਰਪਾਲ ਆਪ ਦ੍ਰਿੜੈ ਵਰੇ ਨਾਮ ਜਪਾਵੈ ਨਾਨਕ ਉਹ ਬੈਸ ਨੂੰ ਪਰਮ ਗਤ ਪਾਵੈ ਭਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾ ਸੰਗ ਪਾਪਾ ਮਲ ਖੋਵੈ ਤਿਸ ਭਗਉਤੀ ਕੀ ਮਤ ਉੱਤਮ ਹੋਵੈ ਭਗਵੰਤ ਕੀ ਟੈਰ ਕਰੇ ਨਤਨੀਤ ਮਨ ਤਨਿ ਅਰਪੈ।

ਪਾਵੈ ਨਾਨਕ ਐਸਾ ਭਗੋਤੀ ਭਗਵੰਤ ਕੋ ਪਾਵੈ ਸੋ ਮਨ ਪੰਡਿਤ ਜੋ ਮਨ ਪ੍ਰਭੂ ਦੈ ਰਾਮ ਨਾਮ ਆਤਮੈ ਸੋਧੈ ਰਾਮ ਨਾਮ ਸਾਰਸ ਕੀ ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ ਹਰ ਕੀ ਕਥਾ ਹਿਰਦੇ ਵਸਾਵੈ ਸੋ ਪੰਡਿਤ ਫਿਰ ਜੋ ਨਾ ਆਵੈ ਵੇਦ ਪੁਰਾਣ ਸਿਮਰਤ ਬੂਝੇ ਮੂਲ ਸੁਖ ਮੈਂ ਜਾਣੈ ਸੂਰ ਚੌਬਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰ ਕੋ ਗਿਆਨ ਚੌਬਰਨਾ ਮੈਂ ਜਪੈ ਕਉ ਨਾਮ ਜੋ ਜੋ ਜਪੈ ਤੇ ਸੀ ਗਤ ਹੋਏ ਸਾਹ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਰਧਾਰੇ ਪਸ ਪ੍ਰੀਤ ਮੁਗਧ ਪਾਥਰ ਕੋ ਤਾਰੈ ਸਰਵ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਉ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸਕੇ ਮਨ ਪਾਲ ਰਮਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਦ ਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਅਰ ਜਾਨ ਸੋਦਾ ਦਰਗੇ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੂਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੂਖ ਹਾਵੈ ਤੈਸਾ ਹਰਕ ਤੈਸਾ ਸੋਗ।

ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕੀ ਹੈ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾ ਉਹ ਜੇ ਜਿਤ ਘਰ ਰਾਖੇ ਤੈ ਸਤਿ ਨਾਉ ਆਪੇ ਕਰਨ ਕਰਾਵਣ ਜੋਗ ਪ੍ਰਾ ਭਾਵੈ ਸੋਈ ਪੁਨ ਹੋਗ ਪਸਰਿਓ ਆਪ ਹੋਏ ਅੰਤ ਤਰੰਗ ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ਼ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ ਉਸ ਕਰੇ ਅਨੇਕ ਜਾਣੇ ਅੰਤ ਨਾ ਪਾਰਾ ਬਾਰ ਨਾਨਕ ਰਚਨਾ ਪ੍ਰਭ ਰਚਨੀ ਬਹੁ ਵਿਦਿਆਨਕ ਪ੍ਰਕਾਰ ਅਸਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਬਨ ਭਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਦਮ ਧਿਆਨ ਧਾਰੈ ਕਈ ਕੋਟ ਕਾਵ ਕਾਵ ਵਿਚਾਰੈ ਕਈ ਕੋਟ ਨਵ ਤਨ ਨਾਮ ਧਿਆਵੈ ਨਾਨਕ ਕਰਤੇ ਕੰਤ ਨਾ ਪਾਵੇ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰਦਾ ਰੁਕੋ ਹਿਰੈ ਕਈ ਕੋਟ ਪਰ ਦੁਖ ਨਾ ਕਰੈ ਕਈ ਕੋਟ ਮਾਇਆ ਸਰਮਾਹੇ ਕਈ ਕੋਟ ਪਰਦੇਸ ਪਰਮਾਹੇ ਜਿਤ ਜਿਤ ਲਾਵੋ ਤੇ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿਰ ਜਤੀ ਜੋਗੀ ਕਈ ਕੋਟ ਰਾਜ ਰਸ ਭੋਗੀ ਕਈ ਕੋਟ ਪੰਖੀ ਸਰਗ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬਹਿ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਤੀ ਸੂ ਨਿਖੱਤਰ ਕਈ ਕੋਟ ਦੇ ਜਾਨਵਿੰਦਰ ਸ੍ਰੀ ਛੱਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨੇ ਸਾਰੈ ਕਈ ਕੋਟ ਰਾਜ ਸਤਾਮਸ ਸਾਕਤ ਕਈ ਕੋਟ ਬੇਦ ਪੁਰਾਣ ਸਿਮਰਤ ਅਰਸਾਸ ਕਈ ਕੋਟ ਕੀਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਦ ਕਈ ਕੋਟ ਕੀ ਅਚਰ ਜੀਵੈ ਕਈ ਕੋਟ ਗਿਰੀ ਮੇਰ ਸਵਰਨ ਸੀਵੈ ਕਈ ਕੋਟ ਚਾ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਕੁਕਰ ਮਿਰਗਾ ਸਭ ਤੇ ਨੇਰੇ ਸਭੂ ਤੇ ਦੂਰ ਨਾਨਕ ਆਪ ਲਵਤਰਿਆ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਬਨ ਭਰਮੈ ਉਦਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੇ ਕਈ ਕੋਟ ਬਹੁ ਜੋਨੀ ਫਿਰੈ ਕਈ ਕੋਟ ਬੈਠ ਤੀ ਖਾਏ ਕਈ ਕੋਟ ਕਾ ਲੈ ਥਕ ਪਾਏ ਕਈ ਕੋਟ ਕੀ ਤਨਮੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੈ ਨਾਨਕ ਸਭ ਕੇ ਪ੍ਰਭ ਕੇ ਹੱਥ ਹੈ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗ ਤਿਨ ਲਿਵਲਾਗੀ ਕਈ ਕੋਟ ਪ੍ਰਭ ਕੋ ਖੋਜੰਦੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭਿਆਸ ਤਿਨਕੋ ਮਿਲਿਓ ਪ੍ਰਭ ਅਵਨਾਸ਼ ਕਈ ਕੋਟ ਮੰਗ ਹੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨਕੋ ਹੋਏ ਆਪ ਸੋ ਪ੍ਰਸੰਨ ਨਾਨਕ ਤਿਜਨ ਸਦਾ ਧੰਨ ਧੰਨ ਕਈ ਕੋਟ ਥਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਥਾਰ ਕਈ ਵਾਰ ਪਸਰੂ ਪਾਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕੀਨੇ ਵੋ ਭਾਂਤ ਪ੍ਰਾਪਤ ਹੋਏ ਪ੍ਰਮਾ ਸਮਾਤ ਤਾਂ ਕਾਂਤ ਨਾ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਦਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਾਤ ਕੇ ਬੇਤੇ ਸਦਾ ਨਿਹਾਰ ਏ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭੈ ਸਾ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿਜ ਸਮਾਵੈ ਆਪਣੇ ਜਨ ਕੋ ਸਾ ਸਾ ਸਮਾਰੇ ਨਾਨਕ ਉਹ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾ ਹੀ ਕੋਏ ਨਾਨਕ ਤਿਸ ਬਲਿਹਾਰਣ ਜਾ ਸਰਮਈਅਰ ਸੋਏ ਅਸਪਰੀ ਕਈ ਕੋ ਕਰਨ ਕਰਾਵਣ ਕਰਨੇ ਜੋਗ ਜੋ ਤੇ ਭਾਵੇ ਸੋਈ ਹੋਗ ਕਿਨ ਮੈਂ ਥਾਪੋ ਥਾਪਣ ਹਾਰਾ ਅੰਤ ਨਹੀਂ ਕਛ ਪਾਰਾ ਵਾਰਾ ਹੁਕਮੇ ਧਾਰਿਆ ਧਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਾਹਿਬ ਮੈਂ ਰਿਹਾ ਸਮਾਈ ਪ੍ਰਭ ਪਾਵੇ ਮਾਨੂੰ ਗਤ ਪਾਵੇ ਪ੍ਰਭ ਭਾਵੇ ਤਾਂ ਪਾਤਰ ਤਰਾਵੈ ਪ੍ਰਭ ਭਾਵੇ ਬਿਨ ਸਾਸ ਤੇ ਰਾਖੈ ਪ੍ਰਭ ਭਾਵੇ ਤਾਂ ਹਰ ਗੁਣ ਭਾਖੈ ਪ੍ਰਭ ਭਾਵੇ ਤਾਂ ਪਤੇ ਉਧਾਰੈ ਆਪ ਕਰੇ ਆਪਣ ਵਿਚਾਰੈ ਦੁਆ ਸਿਰਿਆਂ ਕਾ ਆਪ ਸੁਆਮੀ ਖੇਲੇ ਵਿਖਸੇ ਅੰਤਰਜਾਮੀ ਜੋ ਪਾਵੇ ਸੋ ਘਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਕਹੁ ਮਾਨੁਕ ਤੇ ਕਿਆ ਹੋਏ ਆਵੈ ਜੋ ਦਿਸ ਭਾਵੇ ਸੋਈ ਕਰਾਵੈ ਇਸ ਕੇ ਹਾਥ ਹੋਏ ਤਾਂ ਸਭ ਕਿਚਲੇ ਜੋ ਤਿਸ ਭਾਵੇ ਸੋਈ ਕਰੇ ਅਣਜਾਣ ਵਿਖਿਆ ਮੈਂ ਰਚੈ ਜੇ ਜਾਣਦੇ ਆਪਣੇ ਆਪ ਬਚੈ ਭਰਮੇ ਭੂਲਾ ਦੇ ਜਿਸ ਧਾਵੈ ਨਿਮਕ ਮਾਏ ਚਾਰ ਕੁੰਡ ਫਿਰਿਆ ਵੈ ਕਰ ਕਿਰਪਾ ਜਿਸ

ਲੇਖਾਨਾ ਗਣੇ ਜਗਦੀਸ਼ ਜਿਉ ਪਿੰਡ ਸਾਹਿਬ ਤਿਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤਿਆ ਬਣਾਈ ਨਾਨਕ ਜੀ ਵੇ ਦੇਖ ਵਡਾਈ ਇਸ ਕਾ ਬਾਲਣ ਇਸ ਆਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋਤਿ ਭਾਵੇ ਸੋਈ ਫੁਣ ਥੀਓ ਕਬੂ ਉੱਚ ਨੀਚ ਮੈਂ ਬਸੈ ਕਬੂ ਸੋ ਘਰ ਗ੍ਰੰਥ।

ਸੰਤ ਸਰਣ ਜੋ ਜਨ ਪਰੈ ਸੋ ਜਨ ਉਦਰਨਹਾਰ ਸੰਤ ਕੀ ਨਿੰਦਾ ਨਾਨਕਾ ਬੋਰ ਬੋਰੇ ਅਵਤਾਰ ਅਸਪਰੀ ਸੰਤ ਕੇ ਦੁਖ ਨਿਆਰ ਜਾ ਕਟੇ ਸੰਤ ਕੇ ਦੁਖਣ ਜਮ ਤੇ ਨਹੀਂ ਛੂਟੇ ਸੰਤ ਕੇ ਦੁਖਣ ਸੁਖ ਸਭ ਜਾਏ ਸੰਤ ਕੇ ਦੁਖਣ ਨਰਕ ਮੈਂ ਪਾਏ ਸੰਤ ਕੇ ਦੁਖਣ ਮਤ ਹੋਈ ਮਲੀਨ ਸੰਤ ਕੇ ਦੁਖਣ ਸੋਭਾ ਤਹੀਨ ਸੰਤ ਕੇ ਅਤੇ ਕੋ ਰੱਖੇ ਨਾ ਕੋਏ ਸੰਤ ਕੇ ਦੁਖਣ ਸਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਸੰਗਿੰਦਕ ਭੀਤਰੇ ਸੰਤ ਕੇ ਦੁਖਣ ਤੇ ਮੁਖ ਪਵੇ ਸੰਤਨ ਕੇ ਦੁਖਣ ਕਾਗ ਜਿਉਂ ਲਵੇ ਸੰਤਨ ਕੇ ਦੁਖਣ ਸਰਪ ਜੋਨ ਪਾਏ ਸੰਤਨ ਕੇ ਦੁਖਣ ਤ੍ਰੇਤ ਜੋਨ ਕਰਮਾਏ ਸੰਤਨ ਕੇ ਦੁਖਣ ਤ੍ਰਿਸ਼ਨਾ ਮੈਂ ਜਲੈ ਸੰਤਨ ਕੈ ਦੁਖਣ ਸਭ ਕੁਛ ਲੈ ਸੰਤਨ ਕੈ ਸੰਤ ਕੇ ਦੁਖਣ ਤੀ ਸਭ ਜਾਏ ਸੰਤ ਕੇ ਦੁਖਣ ਨੀਚ ਨਚਾਏ ਸੰਤ ਦੁਖੀ ਕਾ ਥਾਉ ਕੋ ਨਾਹੀ ਨਾਨਕ ਸੰਤ ਭਾਵੇ ਤਾਉ ਕੋ ਵੀ ਗਤ ਪਾਏ ਸੰਤ ਕਾ ਨਿੰਦਕ ਮਹਾਤ ਤਾਏ ਸੰਤ ਕਾ ਨਿੰਦਕ ਫਿਟੇ ਗੰਨਾ ਪਾਏ ਸੰਤ ਕਾ ਨਿੰਦਕ ਮਹਾਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤਹੀਨ ਸੰਤ ਕਾ ਨਿੰਦਕ ਦੁਖੀ ਅਰ ਦੀਨ ਸੰਤ ਕੇ ਨਿੰਦਕ ਸਰਬ ਰੋਗ ਸੰਤ ਕੇ ਨਿੰਦਕ ਸਦਾ ਵਿਯੋਗ ਸੰਤ ਕੀ ਨਿੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਿਮਿਤ ਸੰਤ ਕੇ ਦੁਖੀ ਕੋ ਡਾਣ ਲੱਗ ਗਏ ਸੰਤ ਕੇ ਦੁਖੀ ਕੋ ਸਭ ਤਿਆਗ ਗਏ ਸੰਤ ਕਾ ਦੁਖੀ ਸਦਾ ਸਹਿਗ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੇ ਮਰੇ ਸੰਤ ਕੀ ਦੁਖਣਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਥਾਉ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅੱਜ ਵੀ ਤੇ ਟੂਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕੇ ਦੁਖੀ ਕੋ ਧਿਆਨ ਭਰਮਾਈਏ ਸੰਤ ਕਾ ਦੁਖੀ ਉੱਜੜ ਪਾਈਏ ਸੰਤ ਕਾ ਦੁਖੀ ਅੰਤਰ ਦੇ ਸੋਥਾ ਜਿਉਂ ਸਾਸ ਬਿਨਾਂ ਮਿਰਚ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਸ਼ਨਾ ਹੈ ਆਪਣ ਵੀ ਜਾ ਪਈ ਖਾਏ ਸੰਤ ਕੇ ਦੁਖੀ ਕੋ ਬਣਾ ਰੱਖਣਾ ਨਾਨਕ ਸੰਤ ਭਾਵੇ ਤਾਂ ਲੈ ਉਭਾਰ ਸੰਤ ਕਾ ਦੁਖੀ ਨੂੰ ਬਿਲ ਲਾਏ ਜਿਉਂ ਜਲ ਵੀ ਹੁਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜ ਹੈ ਜਿਉਂ ਭਾਵ ਕਿੰਨੇ ਧਰਾਪੈ ਸੰਤ ਕਾ ਦੁਖੀ ਛੁੱਟਿਆ ਅਕੇਲਾ ਜਿਉਂ ਬੁਆੜ ਤਿਲ ਖੇਤ ਮਾਏ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦਮਿਸਿਆ ਕਹਿਤ ਕਿਰਤ ਨਿੰਦਕਾ ਤੁਰੀ ਪਿਆ ਨਾਨਕ ਜੋ ਤਿਸ ਭਾਵੈ ਸੋਈ ਥੀਆ ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰ ਗਏ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਐ ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉੱਠ ਚਲੇ ਨਿਰਾਸਾ ਸੰਤ ਕੇ ਦੁੱਖ ਨਾ ਤ੍ਰਿਸ਼ਟੇ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਿਰਤ ਨਾ ਮੇਟੇ ਕੋਏ ਨਾਨਕ ਜਾਣੇ ਸਾਚਾ ਸੋਏ ਸਾਵ ਕਾਢ ਤਿਸ ਕੇ ਉਹ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਭਰਾਵ ਕੀ ਉਸਤ ਕਰੋ ਦਿਨ ਰਾਤ ਇਸੇ ਧਿਆਓ ਸਾਧ ਗ੍ਰਾਹ ਸਭ ਕੀ ਵਰਤੇ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਕਿਰਿਆ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਜਿਸ ਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਵਡਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸੁਰਜਣੋ ਸਿਮਰੋ ਹਰ ਹਰ ਰਾਏ ਏ ਕਿਆ ਸਰ ਮਨ ਰੱਖੂ ਨਾਨਕ ਦੂਪ ਭਰਮ ਪੋਜਾ ਅਸਪਦੀ ਮਾਨੋ ਕੀਟੇ ਬਿਰਥੀ ਸਭ ਜਾਣ ਦੇਵਨ ਕੋ ਏਕੇ ਭਗਵਾਨ ਜਿਸਕੇ ਦੀਏ ਰਹੇ ਅਗਾਏ ਬੋਲਣਾ ਤ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਕੁਆ ਮਾਨੋ ਕੇ ਕਛਨਾਈ ਹਾ ਤਿਸਕਾ ਹੁਕਮ ਬੂ ਸੁਖ ਹੋਏ ਤਿਸਕਾ ਨਾਮ ਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਸ ਹੋਏ ਨਾਨਕ ਬਿਗਨਾ ਲਾਗੈ ਕੋਏ ਉਸਤ ਮਨ ਮੈਂ ਕਾ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਤਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਪੇਟਾ ਗੁਕਾਰ ਰੰਗ ਸਾਹ ਸੰਗ ਬਿਨਸੇ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿਟੇ ਪਾਵ ਜਪੀ ਅਰਬਿੰਦ ਕਰ ਹਰ ਕਰਮ ਸੁਰਨ ਹਰ ਕਥਾ ਹਰ ਦਰਗੇ ਨਾਨਕ ਊਜਲ ਮਥਾ ਬਡਪਾ ਗੀਤੇ ਜਨ ਜਗ ਮਾਏ ਸਦਾ ਸਦਾ ਹਰ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਤੇ ਧਰਮੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ ਏਕੋ ਏਕ ਪਛਾਣੇ ਤੁਤਕੀ ਸੋ ਜੀ ਜਾਣੇ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿੰਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੂਜੇ ਤਿਸਕੀ ਜਾਣੋ ਤ੍ਰਿਸ਼ਨਾ ਬੂਝੈ ਸਾ ਸੰਗਾਰ ਅਰਜਸ ਕਹਿਤ ਸਰਵ ਰੋਗ ਤਿਉ ਅਰਜਨ ਰਹਿਤ ਆਂਦਿਨ ਕੀਰਤਨ ਕੇਵਲ ਬਖਾਨ ਗ੍ਰਿਸਤ ਮੈਂ ਸੋਈ ਨਿਰਬਾਣੇ ਕੀ ਉਪਰ ਜਿਸ ਜਨ ਕੀ ਆਸਾ ਤਿਸਕੀ ਕਟੀਏ ਜਮ ਕੀ ਪਾਸਾ ਪਾਰ ਰੋਮ ਕੀ ਜਿਸ ਮਨ ਭੂਖ ਨਾਨਕ ਤਿਸੇ ਨਾ ਲਾਗੈ ਦੁਖ ਜਿਸ ਕੋ ਹਰ ਪ੍ਰਮਾਣ ਚਿਤ ਆਵੇ ਸੋ ਸੰਤ ਸੁਹਿਲਾ ਨੀਂਡ ਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕੋ ਕਿਸੇ ਡਰੇ ਜੈਸਾ ਸਾ ਤੈਸਾ ਦਿਸਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੂਦ ਸੂਰਤ ਸੂਰਤ ਤੀਜਿਆ ਗੁਰਪ੍ਰਸਾਦ ਤਤ ਸਭ ਬੂਝਿਆ ਜਾਓ ਦੇਖੋ ਤਾਓ ਸਭ ਕਿਸ ਮੂਲ ਨਾਨਕ ਸੋ ਸੁਖ ਮਸੋਈ ਅਸੂਲ ਨੈ ਕੇ ਜਨਮੈ ਨੈ ਕਿਸ ਮਰੈ ਆਪਣ ਚਲ ਤੇ ਆਪ ਹੀ ਕਰੇ ਆਵਣ ਜਾਵਣ ਦ੍ਰਿਸ਼ਟਿਆਂ ਦ੍ਰਿਸ਼ਟਿ ਆ ਗਿਆ ਘਾਰੀ ਧਾਰੀ ਸਭ ਸ੍ਰੇਸ਼ਟ ਆਪੇ ਆ ਸਗਲ ਮੈਂ ਆਪ ਅਨਕਜੂਤ ਰਾਜ ਥਾਪੋ ਥਾਪ ਅਵਨਾਸੀ ਨਾਈ ਕਿਸ ਖਾਣ ਧਾਰਨ ਧਾਰਿਓ ਬ੍ਰਹਿਮੰਡ ਅਲਕ ਭੇਪੁਰ ਪ੍ਰਤਾਪ ਆਵਜ ਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਬਾਨ ਸਗਲ ਸੰਸਾਰ ਉਤਰੇ ਤਿਨ ਮੰਨ ਦੇ ਪ੍ਰਭ ਕੇ ਸੇਵਕ ਸਭ ਉਦਾਹਰਣ ਪ੍ਰਭ ਕੇ ਸੇਵਕ ਦੂ ਵਿਸਾਰਣੇ ਆਪੇ ਮੇਲੇ ਕਿਰਪਾਲ ਗੁਰਕਾ ਸ਼ਬਦ ਜਾ ਭੈਣੇ ਹਾਲ ਉਣ ਕੀ ਸੇਵਾ ਸੂਈ ਲੱਗ ਗਏ ਜਿਸਨੋ ਕਿਰਪਾ ਕਰੇ ਵਟ ਭਾਗੇ ਨਾਮ ਜਦ ਪਾਏ ਵਿਸਰਾਮ ਨਾਨਕ ਤਿਨ ਪੁਰਖ ਉੱਤਮ ਕਰ ਮਾਨ ਜੋਗ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਵਸੇ ਅਸੰਗ ਸਹਿ ਸੁਭਾਏ ਹੋਵੇ ਸੋਏ ਕਰਨੇ ਹਾਰ ਪਛਾਣੇ ਸੋਏ
ਪ੍ਰਭ ਕਾ ਕੀ ਅਜਨ ਮੀਠ ਲਗਾਨਾ ਜੈਸਾ ਸਾ ਤੈਸਾ ਦਿਸਤਾਨਾ ਜਿਸ ਦੇ ਉਪਜੇ ਤੇ ਸਮਾਏ ਸਮਾਏ ਉਹ ਸੁਖ ਨਿਧਾਨ ਹੁਣ ਬਣਿਆ ਆਏ ਆਪ ਸੋ ਜੋ ਆਪ ਸੇ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਾਣੇ ਕੋ ਜਾਣ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾਂ ਕੇ ਸਿਮਰਨ ਉੱਦੀ ਹੈ ਨਾਨਕ ਤਿਸ ਬਲਿਹਾਰ ਆਸਪਦੀ ਟੂਟੀ ਗੰਢਣ ਹਾਰ ਗੋਪਾਲ ਸਰਬ ਜੀਆਂ ਪੇ ਪ੍ਰਤ ਪਾਲ ਸਗਲ ਕੀ ਚਿੰਤਾ ਜਿਸ ਮਨ ਮਾਏ ਤਿਸੇ ਬਿਰਥਾ ਕੋਈ ਨਾ ਰੇ ਮਨ ਮੇਰੇ ਸਦਾਰ ਜਾਪ ਪ੍ਰਭ ਅਵਨਾਸੀ ਪ੍ਰਭ ਆਪਿਆ ਆਪਨੇ ਕਿਹਾ ਕਛੁ ਨਾ ਹੋਏ ਜਿਸੁ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਾਪੇ ਕਰਨਾਮ ਰੂਪੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋ ਸਗਲ ਕਟ ਸੋ ਹੈ ਧਰਮਾਂਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਸ ਤਿਸਕਾ ਦੀਆ ਦਰਬ ਹੈ ਅਤ ਸੂਰਾ ਜੇ ਕਉ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾ ਵੈ ਜੇ ਕੋ ਹੋਏ ਬਹਿ ਦਤਾਰ ਤਿਸ ਦੇਣ ਹਾਰ ਜਾਣੇ ਗਵਾਰ ਜੇ ਗੁਰ ਪ੍ਰਸਾਦ ਟੁੱਟੈ ਓ ਰੋਗ ਨਾਨਕ ਸੋ ਜਾਂ ਸਦਾ ਰੋਗ ਜਿਉ ਮੰਦਰ ਕੋ ਥਾਮੈ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ।

ਮਾਉ ਧਿਆਨ ਮੈਂ ਮਾਰਗ ਪਾਵੇ ਤੂੰ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਿਨ ਸੰਤਨ ਕੀ ਬਾਛੋ ਧੂਰ ਨਾਨਕ ਯਾਰ ਲੋਚਾਂ ਪੂਰ ਮਨ ਮੂਰਖ ਆਏ ਬਿਲ ਲਾਈਏ ਪੂਰਵ ਲਿਖੇ ਕਾ ਲਿਖਿਆ ਪਾਈਐ ਦੁਖ ਸੂਪ ਰਵ ਦੇਵ ਸਿਸੇ ਚਤਾਰ ਜੋ ਕਰੇ ਸੋਈ ਸੁਖਮਾਨ ਭੂਲਾ ਕਾ ਕਰੇ ਅਜਾਨ ਕੌਣ ਬਸ ਆਈ ਤੇਰੇ ਸੰਗ ਲਵ ਟਿਓ ਰਸ ਲੋਭੀ ਪਤੰਗ ਰਾਮ ਨਾਮ ਜਾ ਫਿਰਦੇ ਮਾਏ ਨਾਨਕ ਪਾਸ ਸਿੱਖੀ ਕਰ ਜਾਏ ਜਿਸ ਵਖਰ ਕੋ ਲੈਣ ਤੂੰ ਆ ਰਾਮ ਨਾਮ ਸੰਤਨ ਘਰ ਪਾਇਆ ਤਾਜ ਮਾਨ ਲਿਓ ਮਨ ਮੂਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਕੇ ਸੰਤੇ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਗਏ ਸਭ ਕੋਏ ਮੁਖੀ ਉਜਲ ਹਰ ਦਰ ਗਏ ਸੋਏ ਇਹੋ ਵਪਾਰ ਬਿਰਲਾ ਵਪਾਰ ਹੈ ਨਾਨਕ ਤਾਂ ਕੇ ਸਤ ਬਲਿਹਾਰ ਹੈ ਚਾਰਨ ਸਾਧ ਕੇ ਧੋਏ ਧੋਏ ਪੀਓ ਹਰ ਪ੍ਰਸਾਦ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸਨਾਨ ਸਾਧੇ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਬੜ ਭਾਗੀ ਪਾਈਏ ਸਾਧ ਸੰਗਰ ਕੀਰਤਨ ਗਾਈਏ ਅਣਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਈ ਸੰਤ ਦਰਿਆਇਆ ਸਰਬ ਸੁਖ ਨਾਨਕ ਤੈ ਪਾਇਆ ਮ੍ਰਿਤਕ ਹੋ ਜੀਵਾਲਣ ਹਾਰ ਭੂਖੇ ਕੋ ਦੇਵ ਤੇ ਆਧਾਰ ਸਰਵ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ ਪੂਰਵ ਲਿਖੇ ਕਾ ਲੈਣਾ ਪਾਏ ਸਭ ਕਿਛ ਤਿਸਕਾ ਉਹ ਕਰਨੇ ਯੋਗ ਜਿਸ ਬਿੰਦੂ ਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਲੈਣੀ ਸਭ ਤੇ ਊਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਸੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤੇ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਥੈ ਲੋਏ ਜਾ ਕੇ ਹਿਰਦੇ ਇੱਕ ਹੋਏ ਸੱਚ ਕਰਨੀ ਸਹਿ ਤਾਂ ਕੀ ਰਹਿ ਸੱਚ ਹਿਰਦੇ ਸਤਮੁ ਕੈਤ ਸਾਚੀ ਦ੍ਰਿਸ਼ ਸੱਚ ਆਕਾਰ ਸੱਚ ਵਰਤੇ ਸਾਚਾ ਪਸਾਰੇ ਪਾਰਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾ

ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾਨ ਧਿਆਨ ਦਿਆਲ ਬਖਸੰਦ ਸਾਧ ਤੇਰੇ ਕੀ ਚਰਣੀ ਪਾਓ ਨਾਨਕੇ ਮਨ ਇਹੋ ਅਨਰਾਓ ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਪੜਨ ਜਾਂ ਕਾ ਨੇਤਰ ਹੋਰ ਤਿਸਕਾ ਮੰਤਰ ਨਾ ਜਾਣੇ ਹੋਰ ਆਣ ਦਰੂਪ ਮੰਗਲ ਸਾ ਜਾ ਕੇ ਸਰਵ ਥੋਕ ਸੁਣੀਏ ਕਰਤਾ ਕੇ ਰਾਜ ਮੈਂ ਰਾਜਯੋਗ ਮੈਂ ਜੋਗੀ ਤਬ ਮੈਂ ਤਵੀ ਸਰਵੇਸ ਮੈਂ ਭੋਗੀ ਧਿਆਏ ਧਿਆਏ ਭਗਤੇ ਸੁਖ ਪਾਇਆ ਨਾਨਕ ਜਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ ਜਾਂ ਕਿ ਲੀਲਾ ਕੀਮਤ ਨਾ ਆਏ ਸਗਲ ਦੇਵ ਹਾਰੇ ਅਵਗਾਏ ਪਿਤਾ ਕਾ ਜਨਮ ਕਹਿ ਜਾਣੇ ਪੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆ

ਸਦਾ ਸੋ ਸੇਵਕ ਜੇ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਮਾਰੈ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਹੀ ਸਰ ਪਰ ਰਾਖੇ ਆਪਣੇ ਦਾਸ ਉਦੇ ਵਡਾਈ ਆਪਣੇ ਸੇਵਕ ਉਹ ਨਾਮ ਜਪਾਈ ਆਪਣੇ ਸੇਵਕ ਹੀ ਆਪਾਤ ਰਾਖੇ ਤਾਂ ਗਤ ਮੇਰੇ ਕੋਈ ਨਾ ਲੱਖੈ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉਸਦੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ ਨੀਤੀ ਕੀਰੀ ਮਹਿਕਲ ਰਾਖੈ ਭਸਮ ਕਰੇ ਲਸਕਰ ਕੋ

ਤਿੰਨ ਕੀ ਓਟ ਲਏ ਮੰਤ ਨੇ ਆਪਣਾ, ਤਿੰਨ ਜਨ ਦੇ ਜਿਨ ਜਾਣੇ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕਾ ਦਾਤਾ, ਇਸ ਕੀ ਸ਼ਰਨ ਸਰਬ ਸੁਖ ਪਾਵੈ, ਤਿਸ ਕੇ ਦਰਸਾ ਪਾ ਮਿਟਾਵੈ, ਅਵਰ ਸਿਆਨ ਮਸਗਲੀ ਸਾਡ, ਤੇ ਜਨ ਕੀ ਤੂੰ ਸੇਵਾ ਲਾਗ, ਆਵਣ ਜਾਣ ਨਾ ਹੋਵੇ ਤੇਰਾ, ਨਾਨਕ ਤੇ ਜਨ ਕੇ ਪੂਜੋ ਸਦ ਪੈਰਾ ਸਲੋਕ, ਸਤ ਪੁਰਖ ਜਿਨ ਜਾਣੇ ਆ, ਸਤਿਗੁਰ ਤਿਸ ਕਾ ਨਾਉ, ਤਿਸ ਕੇ ਸੰਗ ਸਿੱਖੇ ਉਤਰੈ, ਨਾਨਕ ਅਰ ਗੁਣ ਗਾਵਸਪਦੀ, ਸਤਿਗੁਰ ਸਿੱਖੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖੀ ਗੁਰ ਦੁਰਮਤ ਮਿਨਹਿਰੇ, ਗੁਰ ਬਚਨੀ ਅਰ ਨਾਮ ਉਚਰੈ, ਸਤਿਗੁਰ ਸਿੱਖੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ, ਸਤਿਗੁਰ ਸਿੱਖੋ ਨਾਮ ਤਨ ਦੇ, ਗੁਰ ਕਾ ਸਿੱਖ ਵਟ ਭਾਗੀਏ, ਸਤਿਗੁਰ ਸਿੱਖ ਆਲਤ ਪਾਲਤ ਸਵਾਰੈ, ਸਤਿਗੁਰ ਸਿੱਖੋ ਜੀ ਨਾਲ ਸਮਾਰੈ, ਗੁਰ ਕੈ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹੇ, ਆਪ ਸੋ ਕਰ ਕਸ਼ਨਾ ਜਨਾਵੈ, ਹਰ ਹਰ ਨਾਮ ਹਿਰਦੇ ਸਦ ਧਿਆਵੈ, ਮਨ ਵੇਚੇ ਸਤਿਗੁਰ ਕੇ ਪਾਸ, ਇਸ ਸੇਵਕ ਕਾਰਜ ਰਾਸ, ਸੇਵਾ ਕਰ ਹੋਏ ਨਾਕਾਮੀ, ਜਿਸ ਕੋ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤਲੇ, ਬੀਸ ਵਿਸਵੈ ਗੁਰ ਕਾ ਮਨ ਮਾਨੈ, ਸੋ ਸੇਵ ਪਰਮੇਸ਼ਰ ਕੀ ਗਤ ਜਾਣੈ, ਸੋ ਸਤਿਗੁਰੂ ਜਿਸ ਹਿਰਦੇ ਅਰਨਾਉ, ਅਨਕਬਾਰ ਗੁਰ ਕੋ ਬਲ ਜਾਓ, ਸਰਵ ਨਿਦਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮੈ ਜਨ ਜਨ ਮੈਂ ਪਾਰ ਬ੍ਰਹਮ, ਇੱਕ ਆਪ ਨਹੀਂ ਕਿਛ ਭਰਮ, ਸਹਿ ਸਿਆਣਪ ਲਿਆ ਨਾ ਜਾਈਏ, ਨਾਨਕ ਐਸਾ ਗੁਰਬਟ ਭਾਗੀ ਪਾਈਐ, ਸਫਲ ਦਰਸ਼ਨ ਭੇਖਤ ਪੁਨੀਤ, ਪਰਸ ਚਰਨਗਤ ਨਿਰਮਲ ਰੀਤ, ਭੇਟਤ ਸੰਗਰਾਮ ਗੁਣ ਰਵੈ, ਪਾਰ ਬ੍ਰਹਮ ਕੀ ਦਰ ਕੇ ਗਵੈ, ਸੁਣ ਕਰ ਬਚਨ ਕਰਨ ਅਗਾਨੇ, ਮਨ ਸੰਤੋਖ ਆਤਮ ਪਤੀਆਂ ਨੇ, ਪੂਰਾ ਗੁਰ ਆਖਿਓ ਜਾਂ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਪਾਵੈ ਤਿਸ ਲੈ ਮਿਲਾਏ, ਜੇਵਾ ਏਕ ਸਤ ਅਨੇਕ, ਸਤਪੁਰਖ ਪੂਰਨ ਵਿਵੇਕ, ਕਾਉ ਬੋਲਣਾ ਪੂੰਜਿਤ ਪ੍ਰਾਣੀ, ਅਗਾਮਿਆ ਗੋਚਰ ਪ੍ਰਣ ਨਿਰਬਾਣੀ, ਨਿਰਾਹਾਰ ਨਿਰਵੈ ਸੁਖਦਾਈ, ਤਾਂ ਕੀ ਕੀਮਤ ਕਿਨੇ ਨਾ ਪਾਈ, ਅਨਕ ਭਗਤ ਬੰਧਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ, ਸਤ ਬਲਿਆਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ, ਇਹੋ ਅਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੇ ਅੰਮ੍ਰਿਤ ਸੋਏ, ਉਸ ਪੁਰਖਾ ਨਾਹੀ ਕਦੇ ਵਿਨਾਸ਼, ਜਾਂ ਕੇ ਮਨ ਪ੍ਰਗਟੇ ਗੁਣਤਾਸ, ਆਠ ਪੈਰਾਂ ਕਾ ਨਾਮ ਲੇ, ਸੱਚ ਉਪਦੇਸ਼ ਸੇਵਕੋ ਦੇ ਮੋਹ ਮਾਇਆ ਕੇ ਸੰਗ ਨਾ ਲੇਪ, ਮਨ ਮੈਂ ਰੱਖ ਆਰਿਆ ਰੇਖ, ਅੰਧਕਾਰ ਦੀਪ ਪ੍ਰਗਾਸ, ਨਾਨਕ ਭਰਮੋ ਦੁਖ ਤੇ ਨਾਸੈ, ਤਾਪਤ ਮੈਂ ਠੰਡ ਵਰਤਾਈ, ਅਨੰਦ ਪਿਆ ਦੁਖ ਨਾਠੇ ਪਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਭਾਉ ਚੂਕਾ ਨਿਰਭ ਹੋਏ ਬਸੈ, ਸਗਲ ਵਿਆਦ ਮਨ ਤੇ ਖੈ ਨਸੈ, ਜਿਸ ਕਾ ਸਾ ਤਿਨ ਕਿਰਪਾ ਧਾਰੀ, ਸਾ ਸੰਗ ਜਪਣਾ ਮੁਰਾਰੀ, ਤਿਤ ਪਾਈ ਚੁੱਕੇ ਭਰਮ ਗਵਣ, ਸੁਣ ਨਾਨਕ ਹਰ ਹਰ ਜਾ ਸਰਵਣ, ਨਿਰਗੁਣ ਆ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ, ਆਪਣੇ ਚਿਤ ਪ੍ਰਭ ਆ

ਸਾਰਸਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰੂ ਪਾਸਾ ਮੀਤ ਵਿਸਾਰ ਚਰਨ ਕਮਲ ਰਿਦ ਮੈਂ ਉਰਧਾਰੋ ਕਰਨ ਕਾਣ ਸੁ ਪ੍ਰਭ ਸਮਰਾ ਦ੍ਰਿੜ ਕਰ ਗਿਉ ਨਾ ਮਨ ਬਥ ਇਹ ਤਾਂ ਸੰਚੋ ਭਗਵੰਤ ਸਾਂਝਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਵ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੋ ਕੋ ਨਿਤ ਬਾਸੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਪਰੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨ ਕਿਉ ਪਾਵੀ ਰੋਗ ਨਾ ਜਾਏ ਰੋਗ ਮਿਟੇ ਅਰ ਔਖਦ ਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗੇ ਪ੍ਰਵਾਨ ਮਨ ਪ੍ਰਭੋ ਦੁਆਰ ਕੇ ਨਾਇ ਦੈ ਦਿਸ ਧਾਵਤ ਆ ਬੈਠਾਏ ਤਾਂ ਕੋ ਬਿਗਰ ਨਾ ਲਾਗੈ ਕੋਏ ਜਾਂ ਕਹਿਰ ਦਿਵਸ ਅਰ ਸੋਏ ਕਲ ਤਾਂ ਤੀ ਠੰਡ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਭੋਵਿਣ ਸੇ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾ ਤਿਤ ਕਰ ਜਾਏ ਬਿਸੇ ਵਿਨਾਸੀ ਕਹੋ ਨਾਨਕ ਕਾਟੀ ਜਮਫਾਸੀ ਕਤ ਵਿਚਾਰ ਕਹੇ ਜਨ ਸਾਚਾ ਜਨਮ ਮਰੇ ਸੁਕਾ ਚੁਕਾ ਚਾਵਾ ਗਵਨ ਮਿਟੇ ਪ੍ਰਭ ਸੇਵਾ ਤਿਆਗ ਸ਼ਰਨ ਗੁਰਦੇਵ ਓ ਰਤਨ ਜਨਮ ਕਾ ਹੋਏ ਉਧਾਰ ਹਰ ਸਿਮਰ ਪ੍ਰਾਣ ਆਧਾਰ ਅਣਕ ਪਾਵਨਾ ਛੂਤਣ ਹਾਰੇ ਸਿਮਰ ਸਾਸ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬਾਸ ਨਾਨਕ ਫਲ ਪਾਏ ਸੰਗ ਨਾ ਚਾਲ ਤੇਰੇ ਤਨਾ ਤੂੰ ਕਿਆ ਲਪਟਾਵੇ ਮੂਰਖ ਮਨ ਸੋ ਤੁਮ ਮੀਤ ਕੁਟੁੰਬਿਆਰ ਬਣਤਾ ਇਨ ਤੇ ਕਹੋ ਤੁਮ ਕਵਨ ਸੁਨਾਂਤਾ ਰਾਜ ਰੰਗ ਮਾਇਆ ਵਿਸਾਰ ਇਨ ਤੇ ਕਹੋ ਕਵਨ ਛੁਟਕਾਰਿਆ ਸਾਥੀ ਰਥ ਸਵਾਰੀ ਝੂਠਾ ਡਾਮ ਝੂਠ ਪਸਾਰੀ ਜਿੰਦੀ ਏ ਤਿਸ ਬੁਝ ਨਾ ਬਿਗਾਨਾ ਨਾਮ ਵਿਸਾਰ ਨਾਨ ਪਛਤਾਨਾ ਗੁਰ ਕੀ ਮਾਤੂ ਲੈ ਆਣੇ ਭਗਤ ਬਿਨਾਂ ਬੋ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਏ ਜਨਮ ਜਨਮ ਕੇ ਕਿਲ ਵਿਖ ਜਾਏ ਆਪ ਜੋ ਭੋਗ ਰਹਿ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ ਤਾਰ ਭੂਤ ਸਤਾਰ ਕੋ ਨਾਉ ਸਹਿ ਸੁਭਾਅ ਨਾਨ ਗੁਣ ਗਾਓ ਗੁਣ ਗਾਵੋ ਤੇਰੀ ਉਤਰ ਸਮੈਲ ਬਿਨ ਜਾਏ ਹੋਮੇ ਬਿਖ ਪੈਲ ਹੋਏ ਚਿੰਤ ਬਸੇ ਸੁਖ ਨਾਲ ਸਾਧ ਗਿਰਾਸ ਹਰ ਨਾਮ ਸਮਾਲ ਆਸ਼ਾੜ ਸਿਆਣਵ ਸਗਲੀ ਮਨਾ ਸਾਸੰਗ ਪਾਵੇ ਸਜ ਧਨਾ ਹਰ ਪੂੰਜੀ ਸਨ ਕਰੋ ਵਿਵਹਾਰ ਇਹਾਂ ਸੁਖ ਦਰਗਹਿ ਜੈਕਾਰ ਸਰਵਨੰਤਰੇ ਕੋ ਦੇਖ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਾਪੇ ਕੋ ਸਦਾ ਏਕ ਸਿਮਰ ਏਕੋ ਮੰਨਿਆ ਏਕ ਸੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਹਰਿਆਪ ਏਕੋ ਏਕ ਏਕ ਹਰਿਆਪ ਪੂਰਨ ਪੂਰਿਓ ਪ੍ਰਭਿਆ ਪਨਕ ਵਿਸਾਰ ਏਕ ਦੇ ਭੈ ਏਕ ਅਰਾਧ ਪ੍ਰਾਸ਼ਤ ਗਏ ਮੰਤਨ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਣਾਏ ਨਾਨਕ ਕੀ ਪ੍ਰਭੀਨਤੀ ਆਪਣੀ ਭਗਤੀ ਲਾਏ ਅਸਪਦੀ ਜਾਤਕ ਜਨ ਜਾਚੇ ਪ੍ਰਭਦਾਨ ਕਰ ਕਿਰਪਾ ਦੇਵ ਹਰ ਨਾਮ ਸਾਜਨਾ ਕੀ ਮੰਗੋ ਧੂਰ ਪਾਵਾ ਮੇਰੀ ਸ਼ਰਧਾ ਪੂਰ

ਕੋਈ ਕੋਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭਸਾਰ ਪ੍ਰਭ ਕੀ ਦ੍ਰਿਸ਼ਮਾ ਸੁਖ ਹੋਇਆ ਰਸ ਪਾਇ ਬਿਰਲਾ ਕੋਏ ਜਿਨ ਚਾਖਿਆ ਸੇ ਜਾਨ ਤ੍ਰਿਪਤਾਨੇ ਪੂਰਨ ਪੂਰਨੇ ਡੋਲਾਨੇ ਸੁਪਰ ਭਰੇ ਪ੍ਰੇਮ ਰਸ ਰੰਗ ਉਪਦੇ ਚਾਓ ਸਾਧ ਕੇ ਸੰਗ ਪਰੇ ਚਰਣਿਆਣ ਸਭ ਤਿਆਗ ਅੰਤਰ ਪ੍ਰਗਾਸ ਆਂਦੇ ਲਿਵਲਾਗ ਬਡ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ

ਬਿਰਾਵਰੇ ਐਸਾ ਸੰਗ ਜੂਰੀ ਜਿਸਕਾ ਸਾਥ ਇੰਦੀਆਂ ਮਿਲਾਏ। ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੈ ਜੇ ਘਾਲ ਨਾ ਭਾਨੈ, ਸੋ ਕਿਉਂ ਵਿਸਰੈ ਜੇ ਕੀਆ ਜਾਣੈ, ਸੋ ਕਿਉਂ ਵਿਸਰੈ ਜਿਨ ਸਭ ਕੀ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਸੋ ਕਿਉਂ ਵਿਸਰੈ ਜੇ ਅਗਨ ਮੈਂ ਰਾਖੇ। ਗੁਰਪ੍ਰਸਾਦ ਕੋ

ਨਾਨਕ ਜਨ ਧਿਆਇਆ ਸਾਜ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜੋ ਅਭਰੇ ਨਾਮ ਜਪਾਵ ਭਗਤ ਪਾਇ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ ਸਰਬ ਕਲਿਆਣ ਸੁਖ ਨਿਦ ਨਾਮ ਬੂਟ ਜਾ ਪਾਏ ਬਿਸਰਾਮ ਸਗਲ ਦੂ ਕਹੋਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਚਾਓ ਮੰਤਨ ਅੰਤਰ ਈਸਵਾਓ ਨੇਤਰੋ ਪੇਖ ਦਰ ਸੁਖ ਹੋਏ ਮਨ ਬਿਸੇ ਸਾਧ ਚਰਨ ਧੋਏ

ਭਗਤ ਪਾਇ ਲਾਵੇ ਮਨ ਹੀਤ ਹਮ ਨਿਰਗੁਣਿਆ ਨੀਚ ਅਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਨਿਮ ਕਰਕੇ ਗੁਣ ਗਾਇਨ ਕਰਾਇ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਨ ਨੀਤ ਰਸਨਾ ਜਾਪਤੀ ਅਰਣ ਨੀਤ ਭਰੀ ਸੁਕਰਣੀ ਸੋਭਾ ਤਨਵੰਤ ਹਿਰਦੇ ਬਸੇ ਪੂਰਨ ਗੁਰਮੰਤ।

ਜਾ ਪਸਪਤੀ ਜਾਬਿਆ ਕਾਰੇ ਕਸ਼ਨਾ ਦੱਸੇ ਤਾ ਪਾਪੁਣ ਤਬ ਕਹਿਤੇ ਹੋਤਾ ਜਬ ਧਾਰੀ ਆਪਣ ਸੁਣ ਸਮਾਧ ਤਾ ਬੈਰ ਵਿਰੋਧ ਕਿਸ ਸੰਕ ਮਾਤ ਜਾਵ ਇਸਕਾ ਵਰਣ ਚੇਨ ਨਾ ਜਾਪਤ ਤਬ ਹਰਕ ਸੋ ਕਹੋ ਕਿਸੇ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮ ਤਬ ਮੋਹ ਕਹਾਂ ਕਿਸ ਹੋਵਤ ਭਰਮ ਆਪਣ ਖੇਲ ਆਪ ਵਰਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾ ਬੰਧ ਮੁਕਤ ਕਹੋ ਕਿਸ ਕੋ ਗਣੀ ਜਬ ਏਕੈ ਹਰ ਅਗਮਿਆ ਪਾਰ ਤਬ ਨਰਕ

ਆਪਣੀ ਜੋਤ ਧਰੈ ਤਬ ਕਵਣ ਡਰ, ਕਵਣ ਕਤ ਡਰੈ ਆਪਣ ਚਲ ਦੇ ਆਪ ਕਰ ਨਿਹਾਰ, ਨਾਨਕ ਠਾਕੁਰ ਅਗਮਿਆ ਪਾਰ, ਅਵਨਾਸੀ ਸੁਖਿਆ ਆਪਣੇ ਆਸਨ, ਤੈ ਜਨਮ ਮਰਨ ਕਹੋ ਕਾਮ ਵਿਨਾਸਨ, ਜਬ ਪੂਰਨ ਕਰਤਾ ਪ੍ਰਾਪਤ ਹੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ, ਜਬ ਅਵਗਤ ਅਗੋਚਰ ਪ੍ਰਵੇਕਾ, ਤਬ ਚਿੱਤਰਗੁਪਤ ਕਿਸ ਪੂਛਤ ਲੇਖਾ, ਜਬ ਨਾ ਨਿਰੰਜਨਿਆ ਗੋਚਰਿਆ ਗਾਦੇ, ਤਬ ਕੌਣ ਛੁਟੇ ਕੌਣ ਬੰਧਨ ਬਾਧੇ, ਆਪਣੇ ਆਪ ਆਪੀ ਅਚਰਜਾ, ਨਾਨਕ ਆਪਣ ਆਪੀ ਉਪਰਜਾ, ਜੈ ਨਿਰਮਲ ਪੁਰਖ ਪੁਰਖ ਪਤ ਹੋਤਾ, ਤੈ ਬਿਨ ਮੈਲ ਕਹੋ ਕਿਆ ਧੋਤਾ, ਜੈ ਨਿਰੰਜਨ ਨਿਰੰਕਾਰ ਨਿਰਬਾਣ, ਤੈ ਕੌਣ ਕੋ ਮਾਨ ਕੌਣ ਅਭਿਮਾਨ, ਜੈ ਸਰੂਪ ਕੇਵਲ ਜਗਦੀਸ਼, ਤੈ ਚਲ ਸਿਧਰ ਲਗਤ ਕੋ ਗੀਸ, ਜੈ ਜੋਤ ਰੂਪੀ ਜੋ ਸੰਗ ਸਮਾਵੈ, ਤੈ ਕਿਸੇ ਭੂਕਰਣ ਤ੍ਰਿਪਤਾਵੈ, ਕਰਨ ਕਰਾਵਣ ਕਰਨੇ ਆਰ, ਨਾਨਕ ਕਰਤੇ ਕਰਨਾ ਸੁਮਾਰ, ਜਾਵੇ ਆਪਣੀ ਸੁਭ ਆਪਣੇ ਸੰਗ ਬਣਾਈ, ਤਬ ਕਵਣ ਮਾਏ ਬਾ ਮਿੱਤਰ ਸੁਤ ਭਾਈ, ਜੈ ਸਰਵ ਕਲਾ ਪੇਪਰ।

ਚੱਲ ਅਸ਼ੇਦ ਭੇਦ ਸਮਾਇਆ ਉਹਾਂ ਕਿਸਾਂ ਕਿਸੇ ਵਿਆਪਤ ਮਾਇਆ ਆਪ ਸੂ ਆਪੇ ਆਦੇਸ਼ ਤੈ ਗੁਣ ਕਾ ਨਾਹੀਂ ਪ੍ਰਵੇਸ਼ ਜੈ ਕੈ ਏਕ ਏਕ ਭਗਵੰਤਾ ਤੈ ਕੋਣੇ ਚਿੰਤ ਕਿਸ ਲਾਗ ਚਿੰਤਾ ਜੈ ਆਪਣੇ ਆਪ ਆਪ ਅਤਿਆਰਾ ਤੈ ਕੌਣ ਕਥੇ ਕੌਣ ਸੁਣਿਹਾਰਾ।

ਉਹ ਹਾਲਤ ਪਾਲਤ ਦੋਲੇ ਉਸ ਬਾਰ ਰਾਮ ਨਾਮ ਮੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੇ ਤੇ ਸਾਜ ਪ੍ਰੀਖਿਆ ਮਨ ਤਨ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਪਉ ਜਾਏ ਸਾਜ ਵਪਾਰ ਕਰੋ ਪਾਰੇ ਦਰਗ ਨਿਭੇ ਖੇ ਪਮ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੀ ਨਾਨਕ ਬੋਲ ਨਾ ਆਵੇ ਜਾਏ ਤਿਸੇ ਦੂਰ ਕਾਂ ਕੋ ਜਾਏ ਉਭਰੇ ਰੱਖਣਾ ਹਰ ਧਿਆਏ ਨਿਰਭੋ ਜਪੇ ਸਗਲ ਭੋ ਮਿਠੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜੇ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਦ ਮਨ ਹੋਵੇ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਚਿੰਤਾ ਜਾਏ ਮਿਟੇ ਅਹੰਕਾਰ ਤੇ ਜਾਨ ਕੋ ਕੋਈ ਨਾ ਪਹੁੰਚਣਾ ਸੇ ਉਪਰ।

ਮਾਨ ਤੇ ਜਾਂ ਸੂਜੀ ਪਾਏ ਸੋ ਅੰਤਰ ਸੋ ਬਾਰ ਆਨੰਦ ਘਟ ਘਟ ਵਿਆਪਰਿਆ ਭਗਵੰਤ ਤਰਨ ਮਾਇਆ ਆਕਾਸ ਪਿਆਲੇ ਸਰਬ ਲੋਕ ਪੂਰਨ ਪ੍ਰਤਪਾਲੇ ਬੰਤਨ ਪਰਬਤ ਹੈ ਪਾਵਨ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਉਹਦੇ ਸੰਤਰ ਮਾਏ ਚਾਰ ਗੁਣ ਦਾ ਜਿਸੇ ਸਮਾਏ ਇਸੇ ਪਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੀਰ ਪ੍ਰਾਣ ਸਿਮਰਤ ਮੈਂ ਦੇਖ ਸਸੀ ਸੂਨ ਖਤਰ ਮੈਂ ਇੱਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲਨਾ ਕਮੂ ਡੋਲੇ ਸਰਬ ਕਲਾ ਕਰ ਖੇਲੈ ਖੇਲ ਮੂਲਨਾ ਪਾਈਏ ਗੁਣ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰੋ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਅਵਿਸ਼ਵਾਸ ਸਾਂਝਣਾ ਕਾ ਪੇਖਣ ਸਭ ਬ੍ਰਹਮ ਸਾਂਝਣਾ ਕੇ ਹਿਰਦੇ ਸਭ ਧਰਮ ਸਾਂਝਣਾ ਸੁਣੇ ਸੁ ਬਚਨ ਸਰਬ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸਕੀਏ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਣ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਵੀ ਓਹੀ ਕਾ ਨਾਨਕ ਦਰਸ਼ਨ ਦੇਖ ਸਭ

ਗੁਰ ਕਾ ਸੁਣੇ ਉਪਦੇਸ਼ ਪਾਵਨ ਨਿਕਟ ਕਰ ਭੇਕ ਸਾ ਸਾ ਸਿਮਰੋ ਗੋਬਿੰਦ ਮਾਨੇ ਅੰਤਰ ਕੀ ਉਤਰੈ ਚਿੰਦ ਆਸ ਅਨੰਦ ਤਿਆਗੋ ਤਰੰਗ ਸਾਂਝਨਾ ਕੀ ਧੂੜ ਮਨ ਮੰਗ ਆਪ ਛੋਟ ਬੇਨਤੀ ਕਰੋ ਸਾ ਸੰਗਨ ਸਾਗਰ ਤਰੋ ਹਰ ਧਨ ਕੇ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜਾਨੰਦ ਸਾ ਸੰਗ ਭਾਈ ਪਰਮਾਨੰਦ ਨਰਕ ਨਿਵਾਰ ਉਦਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚੇਚਿਤ ਬੋ ਨਾਰਾਇਣ।

ਕੈਸੇ ਕਰ ਪ੍ਰਸਾਦਿਆ ਪ੍ਰਭ ਧਾਰੀ ਨਾਨਕ ਨੇ ਵੇਖੇ ਪਹਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀ ਸਾਵਧਾਨੇ ਕਾਗਰ ਜੀ ਸੁਖਮਣੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋਤ ਨਿਧਾਨ ਸਰ ਵਿਸ਼ਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਾਵ ਤੇ ਊਚ ਪਾਇਆ ਸਾਨ ਬੋਣਾ ਵਿਆਵਣ ਜਾਨ ਅਰਤਨ ਖਾਟ ਚਲੇ ਜਾਣ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਦ ਨਾਮ ਨਿਤ ਬੁੱਧ ਗਿਆਨ ਸਰਬਤੈ ਸਿੱਧ ਵਿਦਿਆ ਤਪ ਜੋ ਪ੍ਰਭ ਧਿਆਨ ਗਿਆਨ ਸੇ ਸੁਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਤ ਸਗਲ ਤੇ ਉਦਾਸ ਸਭ ਕੇ ਮਤ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ੀ ਦਰਸ਼ੀਤਾ ਏ ਫਲ ਤੇ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹ ਨਿਦਾਨ ਜਪੇ ਮਨ ਕੋਏ ਸਭ ਯੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੋਂ ਬਾਣੀ ਸਿਮਰਤ ਸਾਤਰ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਿੱਚੋਂ ਬਾਣੀ ਵੀ ਸ਼ਬਦ ਦਰਜ ਕਰ ਦਿੱਤਾ। ਕਹਿਣ ਲੱਗੇ ਦੇਖ ਭੈਣੇ, ਤੂੰ ਤਾਂ ਵਿਆਹ ਤੋਂ ਬਾਅਦ ਪੇਕੇ ਘਰ ਪ੍ਰਾਹੁਣੀ ਬਣ ਕੇ ਵੀ ਫੇਰਾ ਪਾਏਗੀ, ਪਰ ਮੈਨੂੰ ਤਾਂ ਸੋਚ ਲੱਗੀ ਏ ਜਿੱਦਣ ਮੌਤ ਵਰ ਕੇ ਲੈ ਗਈ, ਮੈਨੂੰ ਤਾਂ ਘਰ ਵਿੱਚ ਕਿਸੇ ਨੇ ਪ੍ਰਾਹੁਣੀ ਬਣ ਕੇ ਵੀ ਫੇਰਾ ਨਹੀਂ ਪਾਉਂਦੇ। ਉੱਥੇ ਸ਼ਬਦ ਕਿਹਾ ਪਿਆਰਿਓ, ਮੌਤ ਦੇ ਡਰ ਤੋਂ ਪਹਿਲਾਂ ਫਿਰ ਗੀਤ ਗਾਓ ਉਸ ਰੱਬ ਦਾ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਖਾਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ, ਨਿਤ ਨਿਤ ਜੀੜੇ ਸੰਭਾਲੀਆਂ ਦੇਖੇਗਾ ਦੇਵਨ ਹਾਰ, ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਣ ਸਮਾਰ। ਕਹਿਣ ਲੱਗੇ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ ਦਿਓ ਸੱਜਣ ਆਸੀਸੜੀਆਂ, ਜਿਉਂ ਹੋਵੇ ਸਹਿਬ ਚੋਂ ਮੇਲ, ਤੇ ਨਾਲ ਕਹਿ ਦਿੱਤਾ ਘਰ ਘਰ ਇਹ ਹੋ ਪਹੁੰਚਾ। ਹਰ ਘਰ ਵਿੱਚ ਮੌਤ ਦੀ ਚਿੱਠੀ ਆ ਚੁੱਕੀ ਏ, ਘਰ ਘਰ ਇਹ ਹੋ ਪਹੁੰਚਾ, ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਥੇ ਦੇ ਅਵਨ। ਤੇ ਮਾਲਕ ਜੀ ਸਿਮਰੀਏ ਕਿਵੇਂ, ਤੁਸੀਂ ਕਹਿ ਦਿੱਤਾ ਸਦਨ ਹਾਰਾ ਸਿਮਰੀਏ, ਤੇ ਸੋਹਿਲੇ ਦੇ ਅਖੀਰਲੇ ਸ਼ਬਦ ਵਿੱਚ ਕਿਰਪਾ ਕੀਤੀ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਗੁਰੂ ਹੁਕਮ ਕਰਦਾ, ਜਦੋਂ ਅਸੀਂ ਹੁਕਮਨਾਮਾ ਵੀ ਲੈਂਦੇ ਹਾਂ, ਕਦੀ ਕਹਿੰਦੇ ਹਾਂ ਕਿ ਗੁਰੂ ਜੀ ਨੇ ਅੱਜ ਬੇਨਤੀ ਕੀ ਕੀਤੀ ਹੈ, ਅਸੀਂ ਕਹਿੰਦੇ ਅੱਜ ਗੁਰੂ ਕਾ ਹੁਕਮ ਕੀ ਹੈ। ਤਾਂ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਤੂੰ ਨਿਤ ਨੇਮ ਸੰਪੂਰਨ ਕੀਤਾ, ਇਹ ਕਾਰਨ ਕਿ ਸੋਹਲੇ ਦੀ ਬਾਣੀ ਸੌਣ ਲੱਗਿਆ ਕਿਹਾ ਗਿਆ ਕਿ ਜਦੋਂ ਤੈਨੂੰ ਨੀਂਦ ਆਵੇ, ਇਹਦਾ ਸਮਾਂ ਨਿਸ਼ਚਿਤ ਨਹੀਂ ਕਿ ਤੂੰ ਦਿਨ ਦੇ ਪਹਿਲੇ ਪੈਰ ਅਖੀਰਲੇ ਪੈਰ ਕਹਿ ਰਾਤ ਨੂੰ ਸੌਣ ਵੇਲੇ, ਸੌਣ ਨਾਲ ਸੰਬੰਧਿਤ ਰੱਖਿਆ ਨਾ ਕਿ ਰਾਤ ਦੇ ਕਿਸੇ ਪੈਰ ਨਾਲ। ਕਹਿਣ ਲੱਗਾ ਤੂੰ ਰਾਤ ਸੌਣ ਲੱਗਾ, ਤੇ ਪ੍ਰਿੰਸੀਪਲ ਸਤਬੀਰ ਸਿੰਘ ਇਹ ਗੱਲ ਕਹਿੰਦੇ ਸਨ ਕਿ ਨੀਂਦ ਇੱਕ ਛੋਟੀ ਮੌਤ ਹੈ ਤੇ ਮੌਤ ਇੱਕ ਬੜੀ ਲੰਮੀ ਨੀਂਦ ਹੈ। ਰਾਤ ਨੂੰ ਤੂੰ ਸੌਣ ਲੱਗਾ, ਹੋ ਸਕਦਾ ਤੇਰੀ ਜ਼ਿੰਦਗੀ ਦੀ ਆਖਰੀ ਰਾਤ ਹੋਵੇ, ਤੇ ਸੌਣ ਲੱਗਿਆ ਮੈਂ ਤੈਨੂੰ ਹੁਕਮ ਨਹੀਂ ਇੱਕ ਬੇਨਤੀ ਕਰਨਾ ਮੇਰੀ ਮਨ ਲਈ। ਸ਼ਬਦ ਕੀ ਵਰਤੇ ਨੇ ਕਿ ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਹੁਕਮ ਸ਼ਬਦ ਨਹੀਂ ਮੇਰੇ ਮਿੱਤਰ। ਇਹੋ ਜਿਹਾ ਗੁਰੂ ਸਮਰੱਥ ਕਿਤੇ ਮਿਲੇ ਕਿ ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ ਇਆਂ ਖਾਕ ਚਲੋ ਹਰ ਲਾਹਾ, ਆਗੈ ਬਸੂ ਸੁਹੇਲਾ ਔਦ ਘਟੈ। ਕਿਹੜਾ ਸ਼ਬਦ ਜਿਹੜਾ ਪਹਿਲਾਂ ਅਸੀਂ ਪੜ੍ਹ ਕੇ ਆਏ ਹਾਂ, ਸੰਬਤ ਸਾਹਾ ਲਿਖਿਆ, ਸਮਾਂ ਲਿਖਿਆ ਦਿਨ ਘਟਦੇ ਪਏ ਨੇ, ਔਦ ਘਟੈ ਦਿਨ ਸਰਹਿਣਾ ਰੇ ਮਨ ਗੁਰਮਿਲ ਕਾਜ ਸਵਾਰੇ, ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆਵੈ ਇਹ ਰਸ, ਲੱਗਾ ਬੰਦਾ ਸੌਣ ਹੈ ਗੱਲ ਜਾਗਣ ਦੀ ਕਰਦੇ ਨੇ, ਜਿਸੈ ਜਗਾਏ ਪਿਆਵੈ ਇਹ ਰਸ, ਅਕਥ ਕਥਾ ਤਿਨ ਜਾਨੀ ਜਾਂ ਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨੈ ਬਸੇਰਾ ਫਿਰ ਦੇਖ ਜਾਣਾ ਤਾਂ ਹੈ, ਰੋਜ ਰੋਜ ਜਾਣ ਦਾ ਕੰਮ ਹੀ ਨਿਬੇੜਦੇ, ਨਿਜ ਕਰ ਮੈਲ ਪਾਵੋ ਸੁਖ ਸਹਿਜੇ ਬੌਰ ਨਾ ਹੋਏਗੋ। ਫਿਰ ਬੱਚੀਆਂ ਨੇ ਜਿਹੜੀ ਸ਼ਬਦਾਂ ਦੀ ਤਰਤੀਬ ਦਿੱਤੀ, ਪਹਿਲੀ ਸੀ ਸੋਹਿਲਾ ਗਾਓ, ਅਗਲਾ ਸ਼ਬਦ ਸੀ ਕਿ ਰੱਬ ਦੇ ਪਿਆਰੇ ਸੰਤ ਜਨਾਂ ਦੀ ਧੂਰ ਮੱਥੇ ਤੇ ਮਲੀ, ਤੇ ਮੇਰੇ ਮਨ ਵਿੱਚ ਆਇਆ ਪਰ ਕਰਨੀਏ ਕਿੰਨਾ ਝੁਕਦਾ ਪਿਆ, ਪਹਿਲਾਂ ਨਿਰਭਉ ਦਾ ਸੋਹਿਲਾ, ਅਖੀਰਲੀ ਗੁਰੂ ਸਾਹਿਬ ਨੇ ਕਿਹਾ ਬੇਨਤੀ ਕਰੀ, ਉਸ ਬੇਨਤੀ ਵਿੱਚ ਸੰਤਾਂ ਦੇ ਚਰਨਾਂ ਦੀ ਧੂੜ ਮੰਗੀ। ਸ਼ਬਦ ਵਰਤਿਆ ਅੰਤਰ ਜਾਮੀ ਪੁਰਖ ਵਿਧਾਤੇ, ਹਰ ਦਾ ਮਨ ਕੀ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਗੇ। ਕਹਿੰਦੇ ਨੇ ਮੇਰੇ ਲਈ ਸਭ ਤੋਂ ਵੱਡਾ ਅੰਦਰ ਦਾ ਸੁਖ ਹੈ ਮੋਕੋ ਕਰ ਸੰਤਨ ਕੀ ਧੂਰੇ, ਮੈਨੂੰ ਰੱਬੀ ਪਿਆਰੇ ਸੰਤਾਂ ਦੇ ਚਰਨਾਂ ਦੀ ਧੂੜ ਦੇ ਦੇ। ਪਿਆਰਿਓ ਆਓ, ਸਵੇਰੇ ਵੀ ਇੱਕ ਅਰਜ਼ ਕੀਤੀ ਸੀ, ਸਾਹਿਬ ਨੇ ਗਾਉਣ ਤੇ ਸੁਣ ਦੀ ਦੋਨਾਂ ਦੀ ਗੱਲ ਕਹੀ, ਨਾਲ ਕਿਹਾ ਪ੍ਰੇਮ ਨੂੰ ਕਦੀ ਦੂਰ ਨਾ ਕਰੀ। ਪਿਆਰਿਓ ਗਾਣਾ ਸੁਣਨਾ ਕਥਾ ਕਰਨੀ ਬਹੁਤ ਚੰਗੀ ਗੱਲ ਏ, ਪਰ ਨਾਲ ਨਾਲ ਬਾਣੀ ਦਾ ਮਤਲਬ ਕੇਵਲ ਗਾਉਣ ਤੱਕ ਸੀਮਤ ਨਹੀਂ, ਬਾਦੀ ਬਾਣੀ ਦਾ ਸੰਬੰਧ ਤੇ ਕਮਾਉਣ ਨਾਲ ਸੰਬੰਧਿਤ ਹੈ। ਗੁਰੂ ਰਾਮਦਾਸ ਜੀ ਦੇ ਬਚਨ ਅਰਜ਼ ਕੀਤੇ ਸੀ, ਇੱਕ ਪਾਸੇ ਪਹਿਲੇ ਸੰਤ ਦੇ ਹਿੱਸੇ ਵਿੱਚ ਕਹਿੰਦੇ ਨੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਇੱਥੇ ਕੇਵਲ ਰਾਗੀ ਨਹੀਂ ਵੇਦਾਂ ਨੂੰ ਗਾਇਨ ਕਰਨ ਵਾਲਿਆਂ ਦਾ ਵੀ ਜ਼ਿਕਰ ਕੀਤਾ, ਨਾਦ ਵਜਾਉਣ ਵਾਲਿਆਂ ਦਾ ਵੀ ਜ਼ਿਕਰ ਕੀਤਾ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਿਖਰ ਹਰ ਭੀਜੈ
राम राजे जिना अंतर कपट विकार है तिना रोए क्या की जय। हुण अगले श्लोक विच कहिंदे जिन अंतर संत विच जिन अंतर हर हर प्रीत है ते जन सुगड़ सियाने राम राजे जे बाहरों भुल चुक बोल दे पी खरे हर पाणी। जे अंदर भावना होवे जो कुछ गाएगा ओनू सुन लई सुन तो बाद हिरदे विच बिठाई। गाया कबीर ने गाया तन गुरु नानक साहब कृपालू ने तन गुरु ग्रंथ साहिब मेहर करे ए गाया होया शब्द किते हिरदे विच वस जाए ते जिन्ने मालक दे चरणा दी टेक लई। मैं आरंभ विच अर्ज कीती ए केवल दुनिया दा सोहला नहीं ए शब्दो सुहावा सोहला है। कबीर साहब ने इको गल मकाई थी के कोई गावे को सुने हर नामा चित लाए कौ कबीर संसा नहीं अंत परम गत पाए। गुरु अर्जुन साहब नु पुछया ओ कहंदे ने जिथे गाण वाले बह जान ओथे तां मौत भी नेड़े नहीं पटकदी। शब्द वरते सन जे साधु गोबिंद भजन कीर्तन नानक नीत ना हो ना तू न छुटे निकट न जाइयो दूर। कल अर्ज कीती सी मर्दाने संबंधी समाप्ति तो पहला बेनती करा के गुरु घर विच कीर्तनिये दी बड़ी कदर है। देखो कोई जाने जा ना जाने ए साडे अंदर दी अवस्था है। तन गुरु ग्रंथ साहिब दी बाणी विच अज तीकरा सी सत्ते बलवंड दी ए साखी जरूर कहने हैं। जदों भी कोई तमक विच आउंदा है देखो जी राजियां दा काम ही एवे सत्ता बलवंड भी छड के चले गए सन। मैं कहना शायद तुहानूं छड्डण वाला पक्ष नजर आउंदा है कदी ए पक्ष नहीं देखिया कि जिथे गुरु नानक दा शब्द टिकिया है उत्थे सत्ते ते बलवंड दी वार दियां अठ पौड़ियां भी टिकियां होईयां। अठ पौड़ियां दर्ज ने गुरमुखो केवल छड्डण वाली साखी नहीं लाहौर दी धरती ते गए सन गुरु हरगोबिंद साहिब जी बाबा सत्ता बलवंत जी ने कीर्तन कीता। इथों तक एक शब्द गुर बिलास विच लिखे है सत्ता बलवंत जी नथा मल ते अब्दुल्ला जी दो ढाडी सन जिवें आखा की वार गायन करने हैं। गुर बिलास विच लिखे है कि बाबा नथा ते अब्दुल्ला ने दो महीने जिथे अकाल बुंगा है अकाल तख्त ते दो महीने गुरु ग्रंथ साहिब दियां बाई दियां बाई वारां गुरु दी हजूरी विच ढड ते सरंगी नाल गा के सुनाईयां सन। बाई दियां बाई वारां ते जेड़ी धुनी दित्ती उसे धुनी विच उहनां ने गाईयां। जदों बाबा सत्ता ते बलवंड नूं पढ़ने आ बजुर्ग हो चुके ने लाहौर दी धरती ते गए ने अमृत वेले दा कीर्तन कीता जिन्हें सोहला गाया अमृत वेले दा कीर्तन कीता ते कीर्तन विच इको दम साज बंद हो गए ते कुदरती तौर ते साज बंद होण ते ध्यान जाना सी साज बंद होए सारी संगत दा ध्यान गया ते बाबे सत्ते बलवंड ने हथ जोड़ के क्या सतगुरु एक कृपा करो पुछया की मन चक्की सन के अगे भी कीर्तन छड़िया सी पता नहीं अज केड़ी मंग करनगे। हथ जोड़ के कहिंदे ने दातार जी गुरु नानक साहिब दे घरों सदड़ा आ गया दोनों भरावां ने शरीर त्याग देने ने इकट्ठे एक कृपा करियो। पुछया की कहन लगे साडियां भुल्लां चितारियो ना दूसरी बेनती ए वे इस तन दी अंतली रत्न उस रावी दे कंधे करियो जिस रावी विच सानू बख्शन वाले सतगुरु गुरु अर्जुन देव जी ने शरीर दे पुतले नू त्यागिया। उते शब्द वरते सन दोनां ने हथ जोड़े गुर मूर्त मन मैं दृढ़ कीनी सप नाम कै बप तज दीनी मथा दोनां ने इकट्ठा टेकिया सोहला गाउण वाले सदा लई उहदे चरणां वी जुड़ गए जिहदे सोहले पै गाउंदे। किन्ना कु उच्चा जीवन होवेगा कि जिन्हां ने अंतले समय गुरु दे चरणां विच अपने शरीर नू त्यागिया धन गुरु ग्रंथ साहिब कृपा करन कीर्तन वसीला बन जाए ते कीर्तन राही उस मालक दे हजूरी असीं किते परवान हो सकीए। इन्नियां कु बेनतियां स्वीकार करिया जे होईयां बेअंत भुल्लां आप संगत कृपा करके बख्श देनियां जो ए वीर उद्यम करदे ने हर साल गाहे बगाहे उस तरह भी प्रोग्राम करदे आप संगत दे चरणां विच बेनती है इन्हां नूं सहयोग दिओ तन मन धन नाल गुरु

آپ جی شہیدی پرب منا رہے ہو، امرت بچنا دے کیرتن تو اپرنت گرو سواریاں نے گرمت وچار راہی آپ جی نو نحال کیتا ہے۔ وچار دا وشا سی، پرکرن سی، جس نے من لیا اس دی اوستھا نو کوئی بیان نہیں کر سکدا۔ منن والے دے نیڑے موت دا جمدوت دا پہ نہیں، تے من کی لیا جس نے گرو اپدیش پرمیشور دے نام نو اپنے جیون وچ دھارن کر لیا۔ آؤ اسے ہی بچن نو آدھار بنا کے اج دے اس پاون پوتر ستگرو جی دے پوتر دربار دی حاضری بھرانگے۔ وچار پرارمبھ کرن تو پہلاں گرو بخشی فتح پروان کرو جی۔ واہگرو جی کا خالصہ، واہگرو جی کی فتح۔ ستگرو گرو نانک صاحب سچے پاتشاہ مہاراج جی نے گرو گرنتھ صاحب جی دی امرت گربانی سری راگ دے اندر کچھ زبان نال سبندت جڑے سواد نے تے جنہاں وچ بہتات لوک دن رات پرورت رہندے نے، اس زبان نو سوادی لگن والے پدارتھاں دی تلنا روحانیت دے جیون کمان والے نل اس پرکار دیتی۔ ستگرو بانی وچ بخشش کر دینے، کچھ سجن ایسے نے کہ جنہاں نو مٹھاس بہت چنگی لگدی ہے، کچھ ایسے نے کہ جنہاں نو کھٹ ترسی کھٹا میٹھا چنگا لگدا ہے، کچھ ایسے نے کہ جنہاں نو سلونے نمک والے پدارتھ چنگے لگدے نے، تے کچھ ایسے نے جے 36 پرکار دے بھوجن نو پیار کردے ہیں۔ پر دھن گرو نانک صاحب کرپالو جی نے بخشش کیتی، کہن لگے بہتات وچ لوک مٹھاس نو پیار کردے نے، تے اسی طرح پرمارت دے اندر جویں جیب دے رس وچوں میٹھے نو سب تو اچا منیا گیا، پرمارت دے جیون وچ سب تو اچی مٹھاس او دے کول ہے جس نے پرمیشور دے نام نو من لیا۔ منن والا او مانو مٹھاس دا رس ماندا ہے، سنن والا او مانو کے سلونے دا رس ماندا ہے، زبان تو کیول بولن والا او اس طرح ہے جویں کھٹ ترسی دا رس ماندا ہووے، تے جس نو پرماتما دے کیرتن دی دات مل جائے مانو او اس بھوجن دے اندر جویں مسالہ پیار پا رہا ہو۔ حضور دا امرت بول ہوندا ہے کہ سب رس مٹھا ہے، منے جس نے من لیا او دے کول سب تو زیادہ مٹھاس ہے، رس ہے ہی اس کول جنوں منن دی جاچ آ جائے، تے جس نے من لیا اونوں ہی جیون وچ نام دی مٹھاس ملے۔ سب رس مٹھا ہے، منے سنے ساں لونے، جیڑا منے نا کیول سنی جائے۔ کہن لگے اکلا سننا اس طرح ہے کہ جویں مانو کوئی سلونے نمکین والے پدارت چکھ رہا ہوگے، پر مننا سب تو اچا
ਸਭ ਰਸ ਮਿੱਠਾ ਮੰਨਿਆ ਸੁਣਿਆ ਸਾਹ ਲਾਉਣੇ ਖੱਟ ਤੁਰਸੀ ਮੁੱਖ ਬੋਲਣਾ ਆਪਣੀ ਜ਼ਬਾਨ ਤੋਂ ਬੋਲਣਾ ਪਰਮਾਤਮਾ ਦੇ ਨਾਮ ਨੂੰ ਇਹ ਖੱਟ ਤੁਰਸੀ ਹੈ। ਬਾਬਾ ਜੀ ਨੇ ਤੀ ਚੌਥਾ ਬਚਨ ਕਿਹਾ ਮਾਰਨ ਨਾਦ ਕੀਏ। ਮਾਰਨ ਦਾ ਅਖਰੀ ਅਰਥ ਇੱਥੇ ਵੀ ਮਸਾਲਾ, ਨਾਦ ਦਾ ਅਰਥ ਹੈ ਕੀਰਤਨ। ਕਹਿੰਦੇ ਜਿਸ ਨੂੰ ਪਰਮਾਤਮਾ ਦੀ ਸਿਫਤ ਦੀ ਕੀਰਤੀ ਦੀ ਦਾਤ ਮਿਲ ਗਈ, ਮਾਨੋ ਕਿ ਪਿਆਰਿਓ ਉਹ ਇਸ ਭੋਜਨ ਵਿੱਚ ਮਸਾਲਾ ਪਾ ਰਿਹਾ ਹੈ। ਸਭ ਰਸ ਮਿੱਠਾ ਮੰਨਿਆ ਸੁਣਿਆ ਸਾਹ ਲਾਉਣੇ ਖੱਟ ਤੁਰਸੀ ਮੁੱਖ ਬੋਲਣਾ ਮਾਰਨ ਨਾਦ ਕੀਏ। ਛੱਤੀ ਅੰਮ੍ਰਿਤ ਭਾਉ ਏਕ ਜਾਂ ਕੋ ਨਦਰ ਕਹੇ। ਜਿਸ ਦੇ ਅੰਦਰ ਪ੍ਰੇਮ ਭਾਵਨਾ ਪੈਦਾ ਹੋ ਜਾਏ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਮਾਨੋ 36 ਪ੍ਰਕਾਰ ਦੇ ਭੋਜਨ ਉਹਦੇ ਲਈ ਪਰੋਸੇ। ਪਰ ਸਭ ਤੋਂ ਵੱਡੀ ਗੱਲ ਕਹੀ ਕਿ ਮੰਨਣ ਵਾਲੇ, ਜਿਹੜਾ ਪਰਮੇਸ਼ਵਰ ਦੇ ਨਾਮ ਨੂੰ ਮੰਨ ਲਏ ਤੇ ਉਸ ਦਾ ਨਾਮ ਹੀ ਹੈ ਕਿ ਜਿਹੜਾ ਸਾਨੂੰ ਨਾਮੀ ਵਿੱਚ ਅਭੇਦ ਕਰ ਦਿੰਦਾ ਹੈ। ਆਹ ਦੋ ਸ਼ਬਦ ਬਾਣੀ ਵਿੱਚ ਬੜੀ ਵਾਰੀ ਆਉਣਗੇ, ਇੱਕ ਨਾਮ ਤੇ ਦੂਸਰਾ ਹੁਕਮ। ਜਿਸ ਬੰਦੇ ਨੇ ਨਾਮ ਦਾ ਪੱਲੂ ਪਕੜ ਲਿਆ, ਨਾਮ ਉਸ ਨੂੰ ਨਾਮੀ ਵਿੱਚ ਅਭੇਦ ਕਰ ਦਏਗਾ, ਤੇ ਜਿਸ ਨੂੰ ਹੁਕਮ ਮੰਨਣ ਦੀ ਜਾਂਚ ਆ ਗਈ, ਹੁਕਮ ਜਿਹੜਾ ਹੁਕਮੀ ਵਿੱਚ ਅਭੇਦ ਕਰ ਦੇਵੇਗਾ। ਹੁਕਮੀ ਹੁਕਮ ਦਿੰਦਾ ਹੈ, ਨਾਮੀ ਉਹਦਾ ਨਾਮ ਹੀ ਸਾਨੂੰ ਨਾਮੀ ਨਾਲ ਜੋੜ ਸਕੇਗਾ। ਨਾਮ ਤੇ ਨਾਮੀ, ਹੁਕਮ ਤੇ ਹੁਕਮੀ, ਤੇ ਜਦੋਂ ਆਪਾਂ ਉਸ ਦਾ ਨਾਮ ਪੱਲੂ ਉਹਦਾ ਪਕੜ ਲਿਆ ਤੇ ਨਾਮ ਸਾਨੂੰ ਨਾਮੀ ਦੇ ਘਰ ਵਿੱਚ ਲੈ ਜਾਏਗਾ। ਕਿਉਂਕਿ ਜਿਤਨੀ ਦੇਰ ਤੱਕ ਨਾਮ ਪੱਲੇ ਨਹੀਂ, ਨਾਮ ਤੋਂ ਬਿਨਾਂ ਕਦੀ ਧਾਮ ਨਹੀਂ ਲੱਭਦੇ ਹੁੰਦੇ। ਧਾਮ ਦਾ ਅਖਰੀ ਅਰਥ ਹੁੰਦਾ ਘਰ ਜਾਂ ਟਿਕਾਣਾ। ਅਸੀਂ ਦੁਨਿਆਵੀ ਤੌਰ ਤੇ ਕਿਸੇ ਦਾ ਘਰ ਲੱਭਣਾ ਹੋਵੇ ਤੇ ਉਸ ਦਾ ਨਾਮ ਸਾਨੂੰ ਅਤ ਜ਼ਰੂਰੀ ਹੈ ਪਤਾ ਹੋਵੇ ਤਾਂ ਸਾਨੂੰ ਘਰ ਲੱਭੇਗਾ। ਜਿਵੇਂ ਨਾਮ ਤੋਂ ਬਿਨਾਂ ਆਮ ਇਨਸਾਨ ਦਾ ਘਰ ਛੇਤੀ ਨਹੀਂ ਮਿਲਦਾ, ਇਸੇ ਤਰ੍ਹਾਂ ਪਿਆਰਿਓ ਨਾਮ ਤੋਂ ਬਿਨਾਂ ਪਰਮਾਤਮਾ ਦਾ ਧਾਮ ਵੀ ਨਹੀਂ ਮਿਲਦਾ। ਨਾਮ ਹੀ ਤਾਂ ਉਹਦੇ ਧਾਮ ਵਿੱਚ ਲੈ ਕੇ ਜਾਏਗਾ। ਸਤਿਗੁਰੂ ਨੇ ਬਾਣੀ ਵਿੱਚ ਤਾਂ ਹੀ ਕਿਹਾ, ਕਹਿਣ ਲੱਗੇ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ। ਪਹਿਲਾ ਸ਼ਬਦ ਨਾਮ ਹੈ ਤੇ ਨਾਮ ਤੋਂ ਬਾਅਦ ਹੀ ਧਾਮ ਮਿਲੇਗਾ। ਜਿਸ ਕੋਲ ਨਾਮ ਨਹੀਂ ਉਸ ਨੂੰ ਧਾਮ ਕਿਵੇਂ? ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ, ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਸ਼ਚਲਤਾ। ਨਾਮ ਹੈ ਤੇ ਨਿਸ਼ਚਲ ਧਾਮ ਤੱਕ ਅਸੀਂ ਪਹੁੰਚ ਸਕਦੇ ਹਾਂ, ਨਾਮ ਤੋਂ ਬਿਨਾਂ ਨਹੀਂ। ਹੁਣ ਉਹ ਨਾਮ ਕਿਹੋ ਜਿਹਾ ਹੈ? ਉਸ ਨਾਮ ਦੀ ਕੀਮਤ ਕਿਸੇ ਨੇ ਜਾਣੀ? ਅਸੀਂ ਅੱਖਰੀ ਨਾਮ ਜ਼ਰੂਰ ਕਹਿੰਦੇ ਹਾਂ ਪਿਆਰਿਓ, ਇਹਨਾਂ ਅੱਖਰਾਂ ਦੇ ਵਿੱਚ ਉਹ ਪਰਮਾਤਮਾ ਦਾ ਆਪਣਾ ਰਸ ਟਿਕਿਆ ਹੈ, ਜਿਹਨੂੰ ਇਹਨਾਂ ਅੱਖਰਾਂ ਰਾਹੀਂ ਕਿਤੇ ਅੰਦਰ ਦਾ ਰਸ ਆਉਣ ਲੱਗ ਪਵੇ। ਕਿਉਂਕਿ ਨਾਮ ਨੂੰ ਪੂਰਾ ਕੋਈ ਬਿਆਨ ਨਹੀਂ ਕਰ ਸਕਦਾ। ਜੇ ਆਪਾਂ ਕਹੀਏ ਵੀ ਕੋਈ ਨਾਮ ਨੂੰ ਪੂਰਾ ਬਿਆਨ ਕਰ ਸਕੇਗਾ, ਨਾਮ ਨੂੰ ਕੇਵਲ ਚਾਰ ਅੱਖਰ ਨਾ ਸਮਝੋ ਗੁਰਮੁਖੋ, ਨਾਮ ਤਾਂ ਉਹ ਸ਼ਕਤੀ ਹੈ ਜਿਹੜੀ ਇੱਕ ਖਿੰਨ ਦੇ ਵਿੱਚ ਕਰੋੜਾਂ ਬ੍ਰਹਿਮੰਡਾਂ ਨੂੰ ਸਿਰਜ ਦਿੰਦੀ। ਉਹ ਹੁਕਮ ਹੈ ਕਿ ਜਿਹੜਾ ਇੱਕ ਖਿੰਨ ਵਿੱਚ ਹਰਨ ਭਰਨ ਕਰ ਸਕਦਾ ਹੈ। ਧੰਨ ਗੁਰੂ ਨਾਨਕ ਸਾਹਿਬ, ਮੀਆਂ ਮਿੱਠਾ ਨੂੰ ਮਿਲੇ ਮਿੱਠਨ ਕੋਟ, ਉਹਨੇ ਹਜ਼ੂਰ ਦੇ ਚਰਨਾਂ ਵਿੱਚ ਨਮਸਕਾਰ ਕੀਤੀ। ਪਰ ਪੁਰਾਤਨ ਜਨਮ ਸਾਖੀ ਦੇ ਸ਼ਬਦ ਨੇ, ਸਮਝੋ ਕਿ ਆਤਮਕ ਜੀਵਨ ਵਾਲੇ ਜਿਹੜੇ ਨੇ ਉਹ ਸਰੀਰਕ ਦੂਰੀ ਹੋਣ ਦੇ ਬਾਵਜੂਦ ਵੀ ਇੱਕ ਦੂਸਰੇ ਨੂੰ ਅੰਦਰੋਂ ਜਾਣਦੇ। ਕੋਈ ਜ਼ਰੂਰੀ ਨਹੀਂ ਕਿ ਪਰਮਾਰਥ ਕਮਾਉਣ ਵਾਲਾ ਇੱਕ ਦੂਜੇ ਦੇ ਸਾਹਮਣੇ ਬੈਠਾ ਹੋਵੇ ਤੇ ਤਾਂ ਸਮਝ ਪਏ, ਨਹੀਂ। ਸਰੀਰਕ ਤੌਰ ਤੇ ਭਾਵਾਂ ਦੂਰੀ ਵੀ ਬਣੀ ਹੋਵੇ ਪਰ ਜਿਹੜੇ ਅੰਦਰੋਂ ਜੁੜੇ ਹੋਏ ਨੇ, ਸਰੀਰਕ ਦੂਰੀ ਹੋਣ ਦੇ ਬਾਵਜੂਦ ਵੀ ਉਹ ਅੰਤਰ ਆਤਮੇ ਇੱਕ ਦੂਜੇ ਦੇ ਨੇੜੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਿੱਠਨ ਕੋਟ ਗਏ ਨੇ। ਇਹ ਮੀਆਂ ਮਿੱਠਾ ਫਕੀਰ ਇਹ ਵੀ ਅੰਦਰੋਂ ਪਰਮਾਰਥ ਦੀ ਰਾਹ ਦਾ ਪਾਂਧੀ ਹੈ, ਚੱਲਦਾ ਇਹ ਵੀ ਪਿਆ ਹੈ, ਪਰ ਚੱਲਣ ਦੇ ਨਾਲ ਨਾਲ ਇੱਕ ਹੰਗਤਾ ਦਾ ਬੀਜ ਜ਼ਰੂਰ ਹੈ ਕਿ ਮੇਰੀ ਆਪਣੀ ਕਮਾਈ, ਮੇਰੇ ਆਪਣੇ ਚੇਲੇ,
ਮੇਰਾ ਆਪਣਾ ਇੰਨਾ ਅਡੰਬਰ ਸੰਸਾਰ ਦੇ ਲੋਕਾਂ ਵਿੱਚ ਮੇਰੀ ਪੂਜਾ ਪ੍ਰਤਿਸ਼ਠਾ ਸਤਿਗੁਰੂ ਨੇ ਬਾਣੀ ਵਿੱਚ ਕਿਰਪਾ ਕੀਤੀ ਹੈ। ਕਿਉਂ ਕਿਹਾ ਹੈ ਕਿ ਸਿਮਰਨ ਕਰਨ ਵਾਲਿਆ ਤੂੰ ਹੱਥੀਂ ਸੇਵਾ ਜ਼ਰੂਰ ਕਰੀ, ਜਿਤਨਾ ਤੂੰ ਸਿਮਰਨ ਕਰਨਾ ਉਹਦੇ ਨਾਲ ਨਾਲ ਸੇਵਾ ਕਰੀ, ਕਿਉਂਕਿ ਸਿਮਰਨ ਖੁਰਾਕ ਹੈ ਤੇ ਖੁਰਾਕ ਪਚੇਗੀ ਉਹਨਾਂ ਨੂੰ ਜਿਸ ਕੋਲ ਵਰਜਿਸ਼ ਹੋਵੇਗੀ। ਪਿਆਰਿਓ, ਜਿਹੜਾ ਵਰਜਿਸ਼ ਨਹੀਂ ਕਰਦਾ ਕਈ ਵਾਰੀ ਖੁਰਾਕ ਉਹਦੇ ਲਈ ਘਾਤਕ ਬਣ ਜਾਂਦੀ ਏ। ਜੇ ਸਿਮਰਨ ਕਰਲਾ ਕਰੀ ਗਿਓ, ਸੇਵਾ ਵਾਲਾ ਪੱਖ ਰਹਿ ਗਿਆ, ਦੇਖੀ ਕਿਤੇ ਸਿਮਰਨ ਦੀ ਖੁਰਾਕ ਤੂੰ ਅੰਦਰੋਂ ਚੱਲ ਨਾ ਸਕੇ। ਖੁਰਾਕ ਨੂੰ ਪਹੁੰਚਾਉਣ ਵਾਸਤੇ ਦੁਨਿਆਵੀ ਦੀ ਇੱਕ ਉਦਾਹਰਨ ਹੈ ਕਿ ਜੇ ਕੋਈ ਵਰਜਿਸ਼ ਕਰਦਾ ਤੇ ਖੁਰਾਕ ਪਚਦੀ ਏ, ਜਦੋਂ ਕੋਈ ਸਿਮਰਨ ਕਰਕੇ ਗੁਰੂ ਦੀ ਖੱਤੀ ਸੇਵਾ ਕਰਦਾ ਨਾ, ਤੇ ਸਿਮ ਸੇਵਾ ਦੇ ਨਾਲ ਜਪਿਆ ਹੋਇਆ ਅੰਦਰ ਰਚ ਜਾਂਦਾ ਹੈ। ਹੁਣ ਉਹਦੇ ਮਨ 'ਚ ਇਹ ਸੀ ਮੇਰੀ ਕਮਾਈ, ਮੇਰੇ ਪਿੱਛੇ ਇਤਨੇ ਲੋਕ, ਪਰ ਗੁਰਮੁਖੋ ਪਰਮਾਰਥ ਵਿੱਚ ਭੀੜ ਦਾ ਕੋਈ ਸੰਬੰਧ ਨਹੀਂ। ਜੇ ਆਪਾਂ ਇਹ ਸੋਚੀਏ ਕਿ ਕਿਸੇ ਦੇ ਪਿੱਛੇ ਇਤਨੇ ਲੋਕ ਇਕੱਠੇ ਹੋ ਗਏ, ਇੰਨੀ ਭੀੜ ਉਹਨੂੰ ਪੂਜਣ ਚਲੀ ਗਈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕੀਤੇ ਨੇ, ਕਹਿਣ ਲੱਗੇ ਭੀੜ ਕੋਈ ਮਾਪਦੰਡ ਨਹੀਂ ਕਿਸੇ ਦੇ ਪਰਮਾਰਥ ਦਾ। ਕਿਉਂਕਿ ਅਸੀਂ ਇਹ ਭੁਲੇਖੇ ਵਿੱਚ ਕਈ ਵਾਰੀ ਜਿੰਦਾ ਮਨੁੱਖੀ ਮਨ ਕਿ ਫਲਾਣੇ ਬੰਦੇ ਦੇ ਪਿੱਛੇ ਇਤਨੀ ਭੀੜ ਨਹੀਂ। ਪਿਆਰੇ, ਉਹ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ ਹੈ, ਇਹ ਵੀ ਸ੍ਰੀ ਰਾਗ ਦਾ ਬਚਨ ਹੈ। ਸਾਹਿਬ ਕਹਿੰਦੇ ਨੇ ਪੂਜ ਲੱਗੈ ਪੀਰ ਆਖੀਐ, ਪੂਜ ਲੱਗੈ ਕਿਸੇ ਬੰਦੇ ਦੀ ਸਾਰਾ ਸੰਸਾਰ ਪੂਜਾ ਕਰਨ ਲੱਗ ਪਵੇ, ਉਹਦੀ ਪੂਜਾ ਪ੍ਰਤਿਸ਼ਠਾ ਹੋ ਜਾਏ ਤੇ ਅਨੇਕਾਂ ਵਿਸ਼ੇਸ਼ਣਾਂ ਨਾਲ ਉਹਨੂੰ ਜਾਣਿਆ ਜਾਏ, ਇਹ ਪੀਰ ਹੈ, ਇਹ ਪਹੁੰਚਿਆ ਹੈ, ਇਹ ਮਹਾਂਪੁਰਸ਼ ਹੈ, ਉਹਨੂੰ ਕਈ ਤਰ੍ਹਾਂ ਦੇ ਅੰਕਾਂ ਨਾਲ ਸੰਬੋਧਨ ਕੀਤਾ ਜਾਏ, 108 ਹੈ, 1008 ਹੈ, ਤੇ ਕਿ ਕਰੋੜਾਂ ਲੋਕ ਉਹਦੇ ਪਿੱਛੇ ਹੋਣ ਤੇ ਪਰਮਾਤਮਾ ਇਹ ਗਿਣਤੀ ਦੇਖ ਕੇ ਕਹੇਗਾ ਵੀ ਇਤਨੀ ਗਿਣਤੀ ਵਿੱਚ ਇਹਦੇ ਸੇਵਾਦਾਰ, ਇਹਦੀ ਤਾਂ ਸੰਸਾਰ ਵਿੱਚ ਬੜੀ ਚੱਲਦੀ ਹੈ ਪੂਜਾ ਪ੍ਰਤਿਸ਼ਠਾ ਹੈ, ਕਿ ਪਰਮਾਤਮਾ ਦੁਨੀਆਂ ਦੀ ਗਿਣਤੀ ਦੇਖ ਕੇ ਸਵੀਕਾਰ ਕਰ ਲਏਗਾ ਇਹ ਸੰਤ ਹੈ, ਇਹ ਭਗਤ ਹੈ। ਦੇਖੋ ਦੋਨਾਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਤੁਰੀਏ। ਬਾਬੇ ਨਾਨਕ ਜੀ ਦੇ ਦੋ ਬਚਨ, ਇੱਕ ਆਪ ਜਪਜੀ ਸਾਹਿਬ ਵਿੱਚ ਪੜ੍ਹਦੀ ਤੇ ਇੱਕ ਪ੍ਰਮਾਣ ਸ੍ਰੀ ਰਾਗ ਵਿੱਚੋਂ ਮੈਂ ਅਰਜ਼ ਕਰਨਾ ਪਿਆ। ਇੱਕ ਪਾਸੇ ਪਰਮਾਰਥ ਨੂੰ ਕਮਾਉਣ ਵਾਲਾ ਕਰਾਮਾਤੀ ਸ਼ਕਤੀਆਂ ਦਾ ਮਾਲਕ ਹੈ, ਜਿਸ ਨੂੰ ਕਰੋੜਾਂ ਲੋਕ ਨਮਸਕਾਰਾ ਕਰਦੇ ਨੇ, ਤੇ ਇੱਕ ਪਾਸੇ ਉਹ ਬੰਦਾ ਜਿਹੜਾ ਆਪਣੇ ਬਾਹੂਬਲ ਨਾਲ, ਆਪਣੀ ਤਾਕਤ ਨਾਲ ਦੁਨੀਆਂ ਤੇ ਆਪਣਾ ਰਾਜ ਕਾਇਮ ਕਰੀ ਬੈਠਾ ਹੈ ਤੇ ਕਰੋੜਾਂ ਲੋਕ ਉਸ ਬਾਦਸ਼ਾਹ ਨੂੰ ਵੀ ਨਮਸਕਾਰਾ ਕਰਦੇ। ਭੀੜ ਦੋਨਾਂ ਦੇ ਪਿੱਛੇ ਹੈ, ਜੇ ਬਾਦਸ਼ਾਹ ਜਾਂਦਾ ਹੈ ਤੇ ਕਰੋੜਾਂ ਲੋਕ ਸਜਦੇ ਕਰਦੇ ਨੇ, ਕੋਈ ਉਹਦਾ ਵਿਰੋਧੀ ਨਹੀਂ, ਤੇ ਜੇ ਇੱਕ ਪੀਰ ਜਾਂਦਾ ਤੇ ਕਰੋੜਾਂ ਲੋਕ ਉਹਦੇ ਪੈਰਾਂ ਵਿੱਚ ਆ ਕੇ ਝੁਕਦੇ ਨੇ। ਕਰੋੜਾਂ ਦੀ ਗਿਣਤੀ ਤਾਂ ਦੋਨਾਂ ਦੇ ਪਿੱਛੇ ਹੈ, ਪਰ ਪਿਆਰਿਓ ਗਿਣਤੀ ਦੀ ਬਾਤ ਨਹੀਂ, ਪ੍ਰਵਾਨ ਤਾਂ ਉਹੀ ਹੋਵੇਗਾ ਜਿਹੜਾ ਮੇਰੇ ਸੱਚੇ ਸਾਈਂ ਜੀ ਨੂੰ ਪਾ ਜਾਏਗਾ, ਗਿਣਤੀ ਕਰਕੇ ਨਹੀਂ। ਸਤਿਗੁਰੂ ਨੇ ਪਰਮਾਰਥ ਦੀ ਗੱਲ ਕਰਦਿਆਂ ਕਿਹਾ, ਕਹਿਣ ਲੱਗੇ ਪੂਜ ਲੱਗੈ ਪੀਰ ਆਖੀਐ, ਸਭ ਮਿਲੇ ਸੰਸਾਰ ਨੌ ਸਦਾਏ ਆਪਣਾ, ਖੋਵੈ ਸਿੱਧ ਸੁਮਾਰ, ਜਾ ਪਤ ਲੇਖੈ ਨਾ ਪਵੈ ਸਭਾ ਪੂਜ ਖੁਆਰ। ਜੇ ਪਰਮਾਤਮਾ ਦੇ ਘਰ ਵਿੱਚ ਤੂੰ ਪ੍ਰਵਾਨ ਨਹੀਂ, ਤੇ ਚੇਤੇ ਰੱਖ ਤੇਰੀ ਕਰਾਈ ਕੋਈ ਪੂਜਾ ਸਭ ਖੁਆਰੀ ਹੈ। ਇਹ ਹੈ ਪਰਮਾਰਥ ਕਮਾ ਕੇ ਕਰੋੜਾਂ ਲੋਕ ਪਿੱਛੇ ਲਾਣੇ, ਦੂਜਾ ਹੈ ਸੰਸਾਰ ਨੂੰ ਕਮਾ ਕੇ। ਉਹਨੂੰ ਗੁਰੂ ਜੀ ਨੇ ਜਪਜੀ ਸਾਹਿਬ ਦੀ ਬਾਣੀ ਵਿੱਚ ਫੁਰਮਾਇਆ ਕਿ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ। ਪਰ ਗੁਰਮੁਖੋ ਜੇ ਨਾਮ ਪੱਲੇ ਨਹੀਂ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ। ਦੋਨੋਂ ਨੂੰ ਤੱਕੋ, ਇੱਕ ਬਾਦਸ਼ਾਹ ਹੈ ਤੇ ਇੱਕ ਸੰਨਿਆਸੀ ਹੈ। ਇੱਕ ਨੂੰ ਦੁਨੀਆਂ ਤਾਕਤ ਕਰਕੇ ਮੱਥੇ ਟੇਕਦੀ ਏ, ਇੱਕ ਨੂੰ ਦੁਨੀਆਂ ਪਰਮਾਤਮਾ ਜਾਣ ਕੇ ਪੂਜਦੀ ਹੈ। ਪਰ ਜੇ ਨਾਮ ਵਾਲੀ ਅੰਦਰ ਦੀ ਖੇਡ ਨਾ ਵਾਪਰੀ, ਨਾ ਪੂਜਾ ਕਿਸੇ ਅਰਥ ਰਹਿਣੀ ਤੇ ਨਾ ਰਾਜ ਕਿਸੇ ਅਰਥ ਰਹਿਣਾ। ਫਿਰ ਬੇਨਤੀ ਕਰ, ਹਜ਼ੂਰ ਮਿੱਠਨ ਕੋਟ ਗਏ ਮੈਂ ਸੰਖੇਪ ਜਿਹਾ, ਨਾਮ ਕੀ? ਸਤਿਗੁਰੂ ਪਹੁੰਚਦੇ ਨੇ ਤੇ ਪੁਰਾਤਨ ਜਨਮ ਸਾਖੀ ਦੇ ਸ਼ਬਦ ਨੇ ਕਿ ਗੁਰੂ ਜੀ ਦੇ ਜਾਣ ਤੋਂ ਪਹਿਲਾਂ
ਇਸ ਮੀਆਂ ਮਿੱਠਾ ਨੇ ਕਿ ਸ਼ਬਦ ਕਿਹਾ ਆਪਣੇ ਚੇਲਿਆਂ, ਅਜੇ ਸਤਿਗੁਰੂ ਪਹੁੰਚੇ ਨਹੀਂ, ਇਹਨੇ ਸ਼ਬਦ ਕਿਹਾ ਬੜੇ ਮਾਣ ਨਾਲ। ਕਹਿਣ ਲੱਗੇ ਦੇਖੋ ਆ ਰਿਹਾ ਜਗਤ ਨੂੰ ਜਿੱਤਣ ਵਾਲਾ, ਬਾਬਾ ਜੀ ਵੱਲ ਇਸ਼ਾਰਾ ਸੀ। ਕਹਿਣ ਲੱਗੇ ਆਵੇਗਾ ਤੇ ਇਸ ਤਰ੍ਹਾਂ ਨਿਤਾਰ ਕੇ ਰੱਖ ਦਿਆਂਗਾ ਕਿ ਜਿਵੇਂ ਦੁੱਧ ਤੋਂ ਉੱਤੋਂ ਕੋਈ ਮਲਾਈ ਲਾ ਲੈਂਦਾ ਹੋ। ਮੇਰੇ ਸਤਿਗੁਰੂ ਲਈ ਸ਼ਬਦ ਕਹਿ ਕਿ ਇਸ ਤਰ੍ਹਾਂ ਲਾ ਦਿਆਂਗਾ ਜਿਵੇਂ ਦੁੱਧ ਉੱਪਰੋਂ ਕੋਈ ਮਲਾਈ ਲਏ। ਤੇ ਸਤਿਗੁਰੂ ਚੱਲ ਪਏ ਤੇ ਖੱਟ ਪਏ ਤੁਰ ਲੱਗੇ। ਭਾਈ ਮਰਦਾਨੇ ਨੇ ਪੁੱਛਿਆ ਮਹਾਰਾਜ ਕਿਉਂ? ਕਹਿਣ ਲੱਗੇ ਉਹ ਦੁੱਧ ਤੋਂ ਮਲਾਈ ਦੀ ਤਰ੍ਹਾਂ ਸਾਨੂੰ ਲਾਹਣਾ ਚਾਹੁੰਦਾ ਹੈ, ਪਰ ਉਹਨੂੰ ਪਤਾ ਨਹੀਂ ਜਿੱਦਣ ਕੋਈ ਭਰਿਆ ਭਾਂਡਾ ਸਾਹਮਣੇ ਆ ਗਿਆ ਇਸ ਤਰ੍ਹਾਂ ਨੁੱਚੜ ਜਾਏਗਾ ਜਿਵੇਂ ਕੋਈ ਨਿੱਬੂ ਨਿਚੋੜ ਦਿੰਦਾ। ਮਿਲੇ ਨਹੀਂ ਪਰ ਅੰਦਰ ਦੀ ਗੱਲ ਤਾਂ ਸਾਂਝੀ ਹੈ। ਜਦੋਂ ਖਜੂਰ ਨੇ ਕਿਹਾ ਮਰਦਾਨਿਆ ਇਸ ਤਰ੍ਹਾਂ ਨੁੱਚੜ ਜਾਏਗਾ ਹੰਕਾਰ ਕਰਦਾ ਜਿਵੇਂ ਕੋਈ ਨਿੱਬੂ ਨਿਚੋੜਦਾ, ਤੇ ਪੁਰਾਤਨ ਜਨਮ ਸਾਖੀ ਵਾਲਾ ਕਹਿੰਦਾ ਕਿੰਨੇ ਕੋ ਦੂਰ ਬੈਠਾ ਮੀਆਂ ਮਿੱਠਾ ਧਰਤੀ ਤੇ ਆਪਣਾ ਸਿਰ ਰੱਖ ਕੇ ਕਹਿੰਦਾ ਆਪਣੇ ਮੁਰੀਦਾਂ ਨੂੰ ਕਿ ਯਾ ਖੁਦਾ ਉਹਦੇ ਤੋਂ ਬਚਾਈ, ਦੁੱਧ ਤੋਂ ਮਲਾਈ ਲੈ ਜਾਏ ਦੁੱਧ ਫਿਰ ਵੀ ਕੰਮ ਆ ਜਾਏਗਾ, ਪਰ ਨਿੱਬੂ ਨਿਚੋੜਿਆ ਜਾਏ ਤੇ ਛਿਲਕਾ ਕਿਸੇ ਕੰਮ ਹੀ ਨਹੀਂ ਆਉਂਦਾ। ਉਹਨਾਂ ਪੁੱਛਿਆ ਗੱਲ ਕੀ? ਕਹਿੰਦਾ ਅੰਦਰ ਦਾ ਭੇਦੀ ਆ ਰਿਹਾ ਹੈ। ਹਜ਼ੂਰ ਗਏ, ਉਹਨੇ ਇੱਕ ਸਵਾਲ ਕੀਤਾ ਮਹਾਰਾਜ ਨਾਮ ਕੀ ਹੈ? ਸਤਿਗੁਰੂ ਨੇ ਸੁਣਿਆ ਤੇ ਖਾਮੋਸ਼ ਹੋ ਗਏ। ਇਹਨੇ ਫਿਰ ਪੁੱਛਿਆ ਮਹਾਰਾਜ ਨਾਮ ਕੀ ਹੈ? ਤੇ ਜਨਮ ਸਾਖੀ ਦੇ ਬੋਲ ਨੇ ਹਜ਼ੂਰ ਨੇ ਕਿਹਾ ਮੀਆਂ ਮਿੱਠਾ ਨਾਮ ਦੀ ਕਿਨ ਕੀਮਤ ਪਾਈ? ਦੇਖੋ ਸ਼ਬਦ ਕੈਸੇ ਭਾਵਪੂਰਕ, ਮੀਆਂ ਮਿੱਠਾ ਨਾਮ ਦੀ ਕਿਸ ਕੀਮਤ ਪਾਈ? ਕਹਿੰਦਾ ਮਹਾਰਾਜ ਮੈਂ ਸਮਝਿਆ ਨਹੀਂ। ਕਹਿਣ ਲੱਗੇ ਕੀਮਤ ਪੈ ਵੀ ਨਹੀਂ ਸਕਦੀ, ਜਿਹੜੇ ਕਹਿਣ ਦਾ ਯਤਨ ਕਰਦੇ ਨੇ ਉਹ ਖੁਦ ਹੀ ਸਮਾ ਜਾਂਦੇ। ਕੀ ਕੋਈ ਕਹੇਗਾ? ਇੱਕ ਲੂਣ ਦਾ ਡਲਾ ਲਵੇ ਕੋਈ, ਲੂਣ ਦਾ ਪੁਤਲਾ ਤਿਆਰ ਕਰਕੇ ਕੋਈ ਸਮੁੰਦਰ ਦੇ ਪਾਣੀ ਵੀ ਸੱਟੇ ਤੇ ਪਰਤ ਕੇ ਇਹ ਸ਼ਬਦ ਕਹਿ ਵੀ ਇਹ ਲੂਣ ਦੇ ਪੁਤਲੇ ਤੂੰ ਸਮੁੰਦਰ ਦੀ ਤਹਿ ਥੱਲੇ ਜਾ ਕੇ ਮੈਨੂੰ ਬੋਲ ਕੇ ਦੱਸੀ ਸਮੁੰਦਰ ਕਿੰਨਾ ਕੁ ਡੂੰਘਾ ਹੈ। ਕਦੀ ਲੂਣ ਦੇ ਪੁਤਲੇ ਤਹਿ ਵਿੱਚ ਗਏ ਹੋਏ ਬਾਹਰ ਆਵਾਜ਼ ਦੇ ਕੇ ਨਹੀਂ ਕਹਿੰਦੇ ਸਮੁੰਦਰ ਕਿਤਨਾ ਕੁ ਡੂੰਘਾ ਹੈ, ਉਹ ਤਾਂ ਵਿੱਚ ਜਾਣ ਦੀ ਦੇਰੇ ਖੁਰ ਕੇ ਸਮੁੰਦਰ ਵਰਗੀ ਹੋ ਜਾਂਦੇ। ਅਸਲ ਵਿੱਚ ਜਿਹੜੇ ਪਰਮਾਰਥ ਨੂੰ ਕਮਾਉਣ ਵਾਲੇ ਨੇ ਕਿਵੇਂ ਉਹ ਬੋਲ ਕੇ ਦੱਸਣ ਮੇਰਾ ਸਾਈਂ ਕਿਤਨਾ ਕੁ ਵੱਡਾ ਕਿਤਨਾ ਕੁ ਉੱਚਾ ਹੈ, ਨਾਮ ਕੀ ਹੈ? ਨਹੀਂ, ਉਹਦੇ ਵਿੱਚ ਅਭੇਦ ਹੋ ਜਾਂਦੇ ਨੇ। ਹਜ਼ੂਰ ਨੇ ਕਿਹਾ ਨਾਮ ਦੀ ਕਿਸ ਨੇ ਕੀਮਤ ਪਾਈ? ਮੀਆਂ ਮਿੱਠਾ ਨੇ ਫਿਰ ਪੁੱਛਿਆ ਮਹਾਰਾਜ ਦੱਸੋ ਨਾਮ ਕੀ? ਜਨਮ ਸਾਖੀ ਵਾਲਾ ਕਹਿੰਦਾ ਕਿ ਹਜ਼ੂਰ ਨੇ ਸਿਰਫ ਮੀਆਂ ਮਿੱਠਾ ਦਾ ਹੱਥ ਆਪਣੇ ਖੱਤ ਕਮਲਾਂ ਨਾਲ ਪਕੜਿਆ ਸੀ। ਸਤਿਗੁਰੂ ਨੇ ਖੱਤ ਪਕੜਿਆ ਤੇ ਸਿਰ ਤੋਂ ਪੈਰਾਂ ਤੱਕ ਮੀਆਂ ਮਿੱਠੇ ਦੇ ਅੰਦਰ ਕੋਈ ਚਰਨਾਰ ਛਿੜੀ, ਕਿਸੇ ਅਗੰਮੀ ਰਸ ਵਿੱਚ ਓਤ ਪੋਤ ਹੋਇਆ ਤੇ ਇੰਜ ਪ੍ਰਤੀਤ ਹੋਇਆ ਕਿ ਮੇਰੇ ਸਰੀਰ ਦੇ ਅੰਦਰ ਰਹਿਣ ਵਾਲੀ ਆਤਮਾ ਇਹ ਤਾਂ ਕਰੋੜਾਂ ਬ੍ਰਹਿਮੰਡਾਂ ਦੇ ਵਿੱਚ ਵਿਸਤਾਰ ਪਈ ਕਰਦੀ। ਮੇਰੀ ਬੇਨਤੀ ਸਮਝੇ, ਉਹਨੂੰ ਸੱਟ ਨਾ ਪਾਇਓ। ਇਹ ਹਕੀਕਤ ਹੈ ਕਿ ਨਾਮ ਕੇਵਲ ਸ਼ਬਦ ਨਹੀਂ, ਨਾਮ ਕੇਵਲ ਅੱਖਰ ਨਹੀਂ, ਨਾਮ ਤਾਂ ਪਰਮਾਤਮਾ ਦਾ ਉਹ ਅਗੰਮੀ ਨਾਦ ਹੈ ਕਿ ਜਿਹੜਾ ਇੱਕ ਨਾਦ ਕਰੇ ਤੇ ਕਰੋੜਾਂ ਬ੍ਰਹਿਮੰਡ ਸਿਰਜੇ ਜਾ ਸਕਦੇ ਨੇ। ਇਹੀ ਕਾਰਨ ਕਿ ਜਿਹੜਾ ਨਾਮ ਵਿੱਚ ਜੁੜ ਕੇ ਨਾਮੀ ਵਿੱਚ ਅਭੇਦ ਹੋ ਜਾਂਦਾ ਹੈ, ਉਹਦੇ ਸ਼ਬਦ ਨੂੰ ਵੀ ਕਰੋੜਾਂ ਬ੍ਰਹਿਮੰਡਾਂ ਵਿੱਚ ਕੋਈ ਝੂਠਾ ਨਹੀਂ ਕਰ ਸਕਦਾ। ਸਾਹਿਬ ਨੇ ਸਿਰਫ ਸਪਰਸ਼ ਕੀਤਾ ਤੇ ਉਹਦੇ ਅੰਦਰ ਇੱਕ ਚਰਨਾਰ ਛਿੜੀ, ਇੱਕ ਆਵਾਜ਼ ਸੁਣਾਈ ਦੇਣ ਲੱਗੀ, ਰੋਮ ਰੋਮ ਉਹਦਾ ਰਸ ਪੂਰਤ ਹੋ ਗਿਆ ਤੇ ਜਦੋਂ ਸੁਰਤ ਥੋੜੀ ਜਿਹੀ ਸੰਭਾਲੀ ਤੇ ਪਰਤ ਕੇ ਉਹ ਜ਼ਬਾਨ ਨਹੀਂ ਸੀ, ਉਹ ਸ਼ਬਦ ਨਹੀਂ ਸਨ, ਸਿਰਫ ਹੱਥ ਜੁੜੇ ਸਨ। ਤੇ ਮਾਨੋ ਕਿ ਜਿਵੇਂ ਮੂੰਹ ਖਾਲੀ ਹੋਵੇ ਤੇ ਜ਼ਬਾਨ ਨਾਲ ਕੋਈ ਤੇਜ਼ੀ ਤੇਜ਼ੀ ਬੋਲੀ ਜਾਏਗਾ, ਪਰ ਜਿਸ ਦੇ ਮੂੰਹ ਦੇ ਵਿੱਚ ਭੋਜਨ ਪਾ ਦਈਏ, ਮੂੰਹ ਦੇ ਵਿੱਚ ਕੋਈ ਖਾਣ ਵਾਲੀ ਵਸਤੂ ਟਿਕ ਜਾਏ, ਫਿਰ ਉਹ ਤੇਜ਼ੀ ਨਾਲ ਬੋਲ ਨਹੀਂ ਸਕਦਾ। ਖਾਲੀ ਮੂੰਹ ਬੋਲਦੇ ਨੇ, ਭਰੇ ਹੋਏ ਮੂੰਹ ਕਦੀ ਵੀ ਬੋਲ ਨਹੀਂ ਸਕਦੇ। ਖਾਲੀ ਭਾਂਡੇ ਨੂੰ ਟਣਕਾਓਗੇ ਉਹਦੇ ਵਿੱਚੋਂ ਆਵਾਜ਼ ਨਿਕਲੇਗੀ,
ਭਰੇ ਹੋਏ ਭਾਂਡੇ ਨੂੰ ਟਣਕਾਓਗੇ ਉਹਦੇ ਵਿੱਚੋਂ ਆਵਾਜ਼ ਨਹੀਂ। ਬਸੰਤ ਦੀ ਰੁੱਤ ਵਿੱਚ ਫੁੱਲ ਖਿੜਦੇ ਨੇ, ਕਦੀ ਦੇਖੋ ਕਿ ਜਿੰਨੀ ਦੇਰ ਤੱਕ ਭਵਰਾ ਫੁੱਲ ਦੇ ਉੱਪਰ ਆ ਕੇ ਨਹੀਂ ਬੈਠਾ ਉਨੀ ਦੇਰ ਤੱਕ ਉਹਦੇ ਮੂੰਹ ਵਿੱਚੋਂ ਗੂੰਜ ਨਿਕਲੇਗੀ, ਆਵਾਜ਼ ਨਿਕਲੇਗੀ। ਜਦੋਂ ਭਵਰਾ ਫੁੱਲ ਦੇ ਉੱਪਰ ਆ ਕੇ ਬੈਠ ਜਾਏ, ਰਸ ਚੂਸਣ ਲੱਗ ਪਏ, ਫਿਰ ਉਹਦਾ ਨਾਦ, ਉਹਦੀ ਆਵਾਜ਼ ਆਪਣੇ ਆਪ ਹੀ ਬੰਦ ਹੋ ਜਾਂਦੀ। ਇਹ ਇੱਕ ਬਾਣੀ ਵਿੱਚ ਅਵਸਥਾ ਹੈ ਕਿ ਖਾਲੀ ਰਸ ਤੋਂ ਬਿਨਾਂ ਮੂੰਹ ਜ਼ਰੂਰ ਬੋਲਦਾ, ਭਰੇ ਕੋਈ ਮੂੰਹ ਜਿਹੜੇ ਨਾਮ ਵਿੱਚ ਭਿੱਜੇ ਨੇ ਉਹ ਕੀ ਬੋਲਣਗੇ। ਗੁਰਮੁਖੋ ਫਿਰ ਉਦਾਹਰਣ ਦੇਵਾਂ, ਖਾਲੀ ਭਵਰਾ ਜਿੰਨੀ ਦੇਰ ਤੱਕ ਫੁੱਲ ਦੀ ਮਕਰੰਦ ਨਹੀਂ ਚੂਸਦਾ, ਗੂੰਜਾਂ ਪਾਏਗਾ, ਜਿਹੜਾ ਰਸ ਚੂਸਣ ਲੱਗ ਪਿਆ ਉਹ ਫੁੱਲ ਦਾ ਆਨੰਦ ਮਾਣਦਾ, ਬੋਲਦਾ ਨਹੀਂ। ਖਾਲੀ ਘੜੇ ਨੂੰ ਟਣਕਾਓਗੇ ਵਿੱਚੋਂ ਆਵਾਜ਼ ਨਿਕਲੇਗੀ, ਭਰੇ ਖੋਏ ਵਿੱਚੋਂ ਕਦੀ ਕਿਸੇ ਨੇ ਆਵਾਜ਼ ਸੁਣੀ? ਆ ਸਮੁੰਦਰ ਦਾ ਕਿਨਾਰਾ, ਕਦੀ ਦੇਖੋ ਸਮੁੰਦਰ ਦੇ ਪਾਣੀ ਦੀ ਤਹਿ ਉੱਪਰ ਸਿੱਪੀਆਂ ਤਰਦੀਆਂ ਨੇ। ਕਿਸੇ ਸਿੱਪੀ ਨੂੰ ਪਕੜੀਏ ਤੇ ਉਸ ਦੇ ਖੁੱਲੇ ਹੋਏ ਮੂੰਹ ਨੂੰ ਆਪਾਂ ਬੰਦ ਕਰਨ ਦਾ ਯਤਨ ਕਰੀਏ, ਹੱਥਾਂ ਨਾਲ ਜੇ ਉਹਦਾ ਮੂੰਹ ਬੰਦ ਕਰਨ ਦਾ ਯਤਨ ਕਰਾਂਗੇ ਤੇ ਸਿੱਪੀ ਦਾ ਮੂੰਹ ਬੰਦ ਨਹੀਂ ਹੋਵੇਗਾ, ਟੁੱਟ ਤਾਂ ਜਾਏਗੀ ਪਰ ਸਾਡੇ ਜ਼ੋਰ ਨਾਲ, ਸਾਡੇ ਬਲ ਨਾਲ, ਸਾਡੀ ਸ਼ਕਤੀ ਨਾਲ ਉਹਦਾ ਮੂੰਹ ਬੰਦ ਨਹੀਂ ਹੋਣਾ। ਪਰ ਜਦੋਂ ਅਰਸ਼ਾਂ ਤੋਂ ਸਵਾਂਤੀ ਬੂੰਦ ਉਸ ਖਿੱਲੀ ਹੋਈ ਸਿੱਪੀ ਦੇ ਮੂੰਹ ਵਿੱਚ ਆ ਡਿੱਗੀ ਤੇ ਕਾਦਰ ਨੇ ਇੱਕ ਇਹੋ ਜਿਹੀ ਖੇਡ ਵਰਤਾਈ ਏ ਕਿ ਸਿੱਪੀ ਦਾ ਮੂੰਹ ਜਿਹੜਾ ਹੱਥ ਦੇ ਜ਼ੋਰ ਨਾਲ ਬੰਦ ਨਹੀਂ ਹੁੰਦਾ, ਜਦੋਂ ਇਹਦੇ ਵਿੱਚ ਬੂੰਦ ਆ ਕੇ ਟਿੱਕੀ ਤੇ ਸਿੱਪੀ ਦਾ ਮੂੰਹ ਆਪਣੇ ਆਪ ਹੀ ਬੰਦ ਹੋ ਗਿਆ। ਹੱਥਾਂ ਨਾਲ ਜਿਹੜਾ ਬੰਦ ਨਾ ਹੋਵੇ, ਤਾਕਤ ਨਾਲ ਜਿਹੜਾ ਬੰਦ ਨਾ ਹੋਵੇ, ਪਹਿਲਾਂ ਸਿੱਪੀ ਪਾਣੀ ਦੇ ਉੱਪਰ ਤਰਦੀ ਹੈ ਪਰ ਜਦੋਂ ਉਹਦੇ ਵਿੱਚ ਬੂੰਦ ਟਿੱਕ ਗਈ ਉਹੀ ਸਿੱਪੀ ਦਾ ਮੂੰਹ ਬੰਦ ਹੋਇਆ ਤੇ ਸਿੱਪੀ ਸਮੁੰਦਰ ਦੇ ਪਾਣੀ ਵਿੱਚ ਡੁੱਬਣ ਲੱਗੀ। ਤੇ ਜਿਤਨਾ ਡੂੰਘਾ ਜਾ ਕੇ ਸਿੱਪੀ ਡੁੱਬਦੀ ਏ ਉਹਨੇ ਕੀਮਤੀ ਮੋਤੀ ਨੂੰ ਜਨਮ ਦਿੰਦੀ ਹੈ। ਬਸ ਆ ਹੀ ਜੇ ਇੱਕ ਪਰਮਾਰਥ, ਜਿੰਨੀ ਦੇਰ ਤੱਕ ਉਸ ਪਿਆਰੇ ਦੇ ਨਾਮ ਦੀ ਬੂੰਦ ਅੰਦਰ ਨਹੀਂ ਗਈ, ਅਸੀਂ ਜਿਤਨਾ ਮਰਜ਼ੀ ਜ਼ਬਾਨ ਦੀ ਚੁੱਪ ਕਰਕੇ ਚੁੱਪ ਕਰਾਂਗੇ ਪਰ ਮਨ ਤਾਂ ਫਿਰ ਵੀ ਬੋਲੀ ਜਾਏਗਾ। ਤਾਂ ਹੀ ਤਾਂ ਬਾਬਾ ਜੀ ਨੇ ਬਾਣੀ 'ਚ ਕਿਹਾ, ਚੁੱਪ ਹੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵ ਤਾਂ। ਜ਼ਬਾਨ ਨੂੰ ਤਾਕਤ ਨਾਲ ਬੰਦ ਕਰਾਂਗੇ ਤੇ ਜ਼ਬਾਨ ਦੋ ਚਾਰ ਘੜੀਆਂ ਬੰਦ ਜ਼ਰੂਰ ਹੋ ਜਾਏਗੀ ਪਰ ਅੰਦਰ ਵਾਲਾ ਮਨ ਮੌਨ ਵਿੱਚੋਂ ਵੀ ਬੋਲੇਗਾ। ਜਿਸ ਦਿਨ ਪਰਮਾਤਮਾ ਦੇ ਨਾਮ ਦੀ ਬੂੰਦ ਇਸ ਅੰਦਰ ਚਲੀ ਗਈ ਫਿਰ ਜ਼ਬਾਨ ਬੰਦ ਕਰਾਉਣ ਦੀ ਜ਼ਰੂਰਤ ਨਹੀਂ, ਨਾਮ ਦਾ ਰਸ ਜ਼ਬਾਨ ਨੂੰ ਆਪਣੇ ਆਪ ਹੀ ਬੰਦ ਕਰ ਦੇਵੇਗਾ। ਤੇ ਕੇਵਲ ਬੰਦ ਹੀ ਨਹੀਂ, ਜਿਤਨਾ ਡੂੰਘਾ ਕੋਈ ਅੰਦਰੋਂ ਨਾਮ ਵੀ ਜੁੜੇਗਾ ਸੱਚ ਜਾਣਿਓ ਓਨਾ ਉਹਦਾ ਜੀਵਨ ਕੀਮਤੀ ਮੋਤੀ ਬਣ ਜਾਏ। ਜਿਵੇਂ ਸਿੱਪੀ ਜਿਤਨਾ ਡੂੰਘਾ ਪਾਣੀ ਵਿੱਚ ਡੁੱਬੇ ਉਹਨੇ ਕੀਮਤੀ ਮੋਤੀ ਨੂੰ ਜਨਮ ਦਿੰਦੀ ਏ, ਤੇ ਜਿਤਨਾ ਨਾਮ ਵਿੱਚ ਭਿੱਜ ਕੋਈ ਕੋਈ ਡੂੰਘੀ ਸਮਾਧੀ ਵਿੱਚ ਅੰਤਰ ਆਤਮੇ ਚਲਾ ਜਾਂਦਾ ਉਹਨਾਂ ਸੱਚ ਜਣੋ ਉਹਦਾ ਜ਼ਿੰਦਗੀ ਉਹਦਾ ਜੀਵਨ ਵੀ ਕੀਮਤੀ ਹੋ ਜਾਂਦਾ। ਪਰ ਹੈ ਇਹ ਅਵਸਥਾ ਪੜਾਂ ਦਰ ਪੜਾਂ, ਜਿਸ ਉੱਪਰ ਦਾਤਾ ਮੇਰ ਕਰੇ ਉਸ ਨੂੰ ਨਾਮ ਦੀ ਦਾਤ ਦਿੰਦਾ ਹੈ। ਤੇ ਹੁਣ ਜੇ ਸਤਿਗੁਰੂ ਦੇ ਘਰ ਵੱਲ ਦੇਖੀਏ ਤੇ ਇੱਥੇ ਸਾਰੀ ਬਾਣੀ ਵਿੱਚ ਜਿਹੜੀ ਵਡਿਆਈ ਹੈ ਨਾ, ਇਹ ਕੇਵਲ ਨਾਮ ਜਪਣ ਵਾਲਿਆਂ ਨੇ ਕੀਤੀ ਹੈ, ਕਿਉਂਕਿ ਬਾਣੀ ਵਿੱਚ ਕਿਸੇ ਵਿਦਵਾਨ ਦੇ ਸ਼ਬਦ ਨਹੀਂ। ਧਿਆਨ ਦਿਆ ਜੀ, ਮੈਂ ਵੈਸੇ ਆਉਣ ਵਾਲੇ ਦਿਨਾਂ ਵਿੱਚ ਧੰਨ ਗੁਰੂ ਅਰਜਨ ਸਾਹਿਬ ਦਾ ਜੀਵਨ ਆਪ ਨਾਲ ਸਾਂਝਾ ਕਰਨਾ। ਬਾਣੀ ਵਿੱਚ ਵਿਦਵਾਨਾਂ ਦੇ ਸ਼ਬਦ ਲਿਖੀ, ਕਿਉਂਕਿ ਵਿਦਵਾਨ ਜਦੋਂ ਬੋਲਦਾ ਉਹ ਸੋਚ ਕੇ ਬੋਲੇਗਾ, ਉਹ ਅੱਖਰ ਸੰਭਾਲ ਕੇ ਬੋਲੇਗਾ, ਉਹ ਬੋਧਕ ਤਲ 'ਤੇ ਬੋਲੇਗਾ। ਬਾਣੀ ਵਿੱਚ ਤਾਂ ਸਾਰੇ ਪ੍ਰੇਮਾ ਭਗਤੀ ਕਰਨ ਵਾਲੇ ਉਹਨਾਂ ਮਹਾਂਪੁਰਸ਼ਾਂ ਦੇ ਬਚਨ ਨੇ ਜਿਨ੍ਹਾਂ ਪਹਿਲਾਂ ਵੇਖਿਆ ਮਾਣਿਆ ਤੇ ਮਾਨਣ ਤੋਂ ਬਾਅਦ ਸਾਡੇ ਭਲੇ ਲਈ ਅੱਖਰਾਂ ਦੇ ਰੂਪ ਵਿੱਚ ਸਾਨੂੰ ਬਾਣੀ ਦੇ। ਪਹਿਲਾਂ ਉਹਨਾਂ ਮਾਣਿਆ, ਉਹਨੂੰ ਵੇਖਿਆ, ਉਹਦਾ ਰਸ ਚੱਖਿਆ ਤੇ ਜਦੋਂ ਉਹਨਾਂ ਦੇ ਆਪਣੇ ਅੰਦਰ ਭੜੇ ਗਏ ਫਿਰ ਮਨੁੱਖਤਾ ਦੇ ਭਲੇ ਲਈ ਪਰਉਪਕਾਰ ਦੀ ਖਾਤਰ ਉਹ ਆਪਣੀ ਰਸਨਾ ਤੋਂ ਸਾਨੂੰ ਅੰਮ੍ਰਿਤ ਬਾਣੀ ਦੇ ਰੂਪ ਵਿੱਚ ਇਹ ਦਾਤਾਂ ਦੇ ਗਏ। ਕਬੀਰ ਸਾਹਿਬ ਦੇ ਦੋ ਸਲੋਕ ਆਉਂਦੇ, ਦੇਖਿਓ ਜੇ ਆਪਾਂ ਨੰਬਰ ਵਾਈਜ਼ ਦੇਖੀਏ ਸਲੋਕ ਇੱਕ ਦੂਜੇ ਦੇ ਅੱਗੇ ਪਿੱਛੇ,
ਪਰ ਜੇ ਕਿਤੇ ਅਵਸਥਾ ਦੀ ਗੱਲ ਕਰੀਏ ਤੇ ਮੇਰਾ ਖਿਆਲ ਹੈ ਇੱਕ ਸ਼ਲੋਕ ਤੋਂ ਦੂਜੇ ਸ਼ਲੋਕ ਤੱਕ ਪਹੁੰਚਿਆ ਜਨਮਾਂ ਦੀ ਵੀ ਕਾਲ ਹੋ ਸਕਦੀ ਹੈ। ਜਨਮਾਂ ਦੀ ਮੈਂ ਬੇਨਤੀ ਕਰ ਰਿਹਾ, ਕਿਉਂਕਿ ਨਾਮ ਇੱਕ ਐਸੀ ਕਮਾਈ ਹੈ ਇਹ ਕਦੀ ਘਟਦੀ ਨਹੀਂ। ਭਾਈ ਸਾਹਿਬ ਹੁਣੀ ਕਹਿ ਰਹੇ ਸਨ ਕਿ ਜਮਦੂਤ ਦੇ ਨੇੜੇ ਨਹੀਂ ਆ ਸਕਦਾ, ਇਹ ਸੱਚ ਹੈ। ਆਪ ਸਿਆਣੇ ਬੈਠੇ ਹੋ, ਕੋਈ ਡਾਕਟਰੀ, ਕੋਈ ਵਕਾਲਤ, ਕੋਈ ਇੰਜੀਨੀਅਰ, ਕੋਈ ਸਕੂਲ ਵਿੱਚ ਪੜ੍ਹਾਉਣ ਵਾਲਾ ਟੀਚਰ ਹੋ ਸਕਦਾ ਹੈ। ਇਸ ਜਨਮ ਦੇ ਅੰਦਰ ਜੇਕਰ ਕੋਈ ਡਾਕਟਰ ਹੈ, ਪਰਮਾਤਮਾ ਦੀ ਖੇਡ ਮੌਤ ਆਈ ਤੇ ਜੇ ਮੰਨ ਲਓ ਅਗਲਾ ਜਨਮ ਉਹਨੂੰ ਮਨੁੱਖ ਦਾ ਮਿਲਦਾ ਤੇ ਕਦੀ ਇਹ ਨਹੀਂ ਕਿਹਾ ਜਾਏਗਾ ਕਿ ਪਿਛਲੇ ਜਨਮ ਵਿੱਚ ਕਿਤਨੀ ਪੜ੍ਹਾਈ ਇਹਨੇ ਪਹਿਲਾਂ ਕੀਤੀ ਹੈ, ਇਹ ਤਾਂ ਖੁਦ ਡਾਕਟਰ ਸੀ, ਪਿਛਲੀ ਪੜ੍ਹਾਈ ਨੂੰ ਪਲੱਸ ਕਰਕੇ ਇਹ ਹੋਰ ਕੋਈ ਸਾਲ ਲਾਏ ਤੇ ਇਹਦੀ ਡਿਗਰੀ ਹੋਰ ਵਧਾ ਦਿੱਤੀ ਜਾ। ਜੇਕਰ ਕੋਈ ਡਾਕਟਰ ਹੈ, ਇਸ ਜਨਮ ਦੀ ਮੌਤ ਤੋਂ ਬਾਅਦ ਉਹਦੀ ਤਾਲੀਮ ਅਗਲੇ ਜਨਮ ਵਿੱਚ ਨਾਲ ਨਹੀਂ ਜਾਏਗੀ। ਜੇਕਰ ਕੋਈ ਇੰਜੀਨੀਅਰ ਹੈ, ਇਸ ਜਨਮ ਵਿੱਚ ਉਹਦਾ ਤਜਰਬਾ, ਉਹਦੀ ਲਿਆਕਤ ਸਿਰਫ ਇੱਕ ਸ਼ਮਸ਼ਾਨ ਭੂਮੀ ਤੱਕ ਹੈ, ਮਰਨ ਤੋਂ ਬਾਅਦ ਅੱਗੇ ਨਹੀਂ। ਜੇਕਰ ਕੋਈ ਸਿਆਣਾ ਜ਼ਿਮੀਂਦਾਰ ਹੈ, ਇਸ ਜਨਮ ਤੱਕ ਉਹਦੇ ਤਜਰਬੇ ਕੰਮ ਆਉਣਗੇ, ਅਗਲੇ ਜਨਮ ਵਿੱਚ ਇਹ ਪਲੱਸ ਨਹੀਂ ਹੋਣਗੇ। ਦੁਨੀਆਂ ਦੀਆਂ ਜਿਤਨੀਆਂ ਵੀ ਵਿਦਿਆਵਾਂ ਨੇ, ਗਿਆਨ ਨੇ, ਜੇ ਇਸ ਜਨਮ ਵਿੱਚ ਨੇ ਤੇ ਉਹਨਾਂ ਦੀ ਨਾਸ਼ਵਾਨਤਾ ਖਾਤਮਾ ਵੀ ਇਸ ਜਨਮ ਵਿੱਚ ਹੈ। ਪਰ ਨਾਮ ਇੱਕ ਐਸਾ ਹੈ ਕਿ ਇਸ ਜਨਮ ਵਿੱਚ ਕਮਾਇਆ ਹੋਇਆ ਵੀ ਅੱਗੇ ਪਲੱਸ ਹੋ ਜਾਂਦਾ। ਜੇ ਇਸ ਜਨਮ ਵਿੱਚ ਕਮਾਇਆ ਤੇ ਅੱਗੇ ਕਮਾਈ ਨਾਲ ਤੁਰੇਗੀ। ਕਈ ਅਸੀਂ ਇਹ ਜਦੋਂ ਸ਼ਬਦ ਕਹਿੰਦੇ ਹਾਂ, ਇਨਸਾਨ ਮੰਨਣ ਨੂੰ ਤਿਆਰ ਵੀ ਨਹੀਂ ਹੁੰਦੇ ਕਿ ਦੇਖੋ ਜੀ ਅਗਲੇ ਜਨਮ 'ਚ ਕਮਾਈ ਕਿਵੇਂ। ਆ ਮਹਾਂਪੁਰਸ਼ਾਂ ਦੇ ਬਚਨ ਪੜ੍ਹੋ, ਕਬੀਰ ਸਾਹਿਬ ਨੇ ਤਾਂ ਖੁਦ ਕਿਹਾ, ਪੂਰਬ ਜਨਮ ਹਮ ਤੁਮਰੇ ਸੇਵਕ, ਤੇਰੀ ਮੇਰੀ ਖੇਡ ਅੱਜ ਦੀ ਨਹੀਂ, ਮੈਂ ਤਾਂ ਪੂਰਬਲੇ ਜਨਮ ਵਿੱਚ ਵੀ ਤੈਨੂੰ ਗਾਉਣ ਵਾਲਾ, ਤੈਨੂੰ ਕਮਾਉਣ ਵਾਲਾ ਸਾਂ। ਪੂਰਬ ਜਨਮ ਖਮ ਤੁਮਰੇ ਸੇਵਕ, ਅੱਬ ਤੋਂ ਮਿਟਿਆ ਨਾ ਜਾਈ। ਰਵਿਦਾਸ ਜੀ ਨੂੰ ਪੁੱਛੋ, ਉਹਨਾਂ ਤਾਂ ਕਈ ਜਨਮਾਂ ਦੀ ਸਾਂਝ ਦਾ ਵਿਛੋੜੇ ਦਾ ਜ਼ਿਕਰ ਕੀਤਾ, ਬਹੁਤ ਜਨਮ ਵਿਛੜੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ, ਦਰਸ਼ਨ ਦੇਖੇ ਚਿਰ ਭਇਓ। ਇਹਦਾ ਮਤਲਬ ਕਿ ਦਰਸ਼ਨ ਹੋਏ ਜ਼ਰੂਰ ਨੇ, ਪਰ ਦਰਸ਼ਨ ਹੋਇਆਂ ਵਿੱਚ ਹੁਣ ਬੜੀ ਦੇਰੀ ਹੋ ਚੁੱਕੀ। ਜੇ ਚਿਰ ਭਇਓ ਹੈ, ਇਹਦਾ ਭਾਵ ਹੈ ਕਿ ਪਿਛਲੇ ਜਨਮਾਂ ਦੀ ਉਹ ਸੂਝ ਹੈ। ਖੈਰ, ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਸ ਕੋਲ ਨਾਮ ਆ ਗਿਆ, ਕਬੀਰ ਸਾਹਿਬ ਦੇ ਦੋ ਸ਼ਲੋਕ ਨੇ, ਆਪਣੇ ਨੇਤਰ ਬੰਦ ਕਰਕੇ ਬੈਠੇ ਨੇ, ਅੱਖਾਂ ਨਹੀਂ ਜ਼ਿਆਦਾ ਖੋਲਦੇ, ਇਹ ਬਚਨ ਗੁਰੂ ਗ੍ਰੰਥ ਸਾਹਿਬ ਦੇ ਨੇ। ਅਤੇ ਕਿਸੇ ਗੁਰਮੁਖ ਸਖੀ ਨੇ ਇਹ ਪੁੱਛ ਲਿਆ ਭਗਤ ਜੀ ਕਿ ਆਪ ਜਦੋਂ ਬੈਠਦੇ ਹੋ ਦੋਨੋਂ ਨੇਤਰ ਤੁਹਾਡੇ ਬੰਦ ਨੇ, ਤੁਸੀਂ ਬੋਲਦੇ ਵੀ ਨਹੀਂ, ਜੇ ਕੋਲੋਂ ਲੰਘਦਾ ਤੇ ਅੱਖਾਂ ਉੱਚੀਆਂ ਕਰਕੇ ਉਹਦੇ ਵੱਲ ਦੇਖਦੇ ਵੀ ਨਹੀਂ। ਤੇ ਕਬੀਰ ਸਾਹਿਬ ਦਾ ਸਲੋਕ ਕਹਿੰਦੇ ਨੇ, ਸੱਚ ਜਾਣੀ ਭੈਣੇ, ਗੁਰਮੁਖ ਸਖੀ ਨੂੰ ਉੱਤਰ ਦਿੰਦੇ ਨੇ, ਨੇਤਰ ਤਾਂ ਬੰਦ ਕੀਤੇ ਨੇ, ਪਿਆਰਾ ਮੇਰੇ ਖਿਰਦੇ ਦੀ ਸੇਜ ਤੇ ਟਿਕਿਆ ਹੈ, ਮੈਂ ਜਦੋਂ ਉਹਨੂੰ ਦੇਖਣਾ ਵਾ ਆਪਣੇ ਖਿਰਦੇ ਦੀ ਸੇਜ ਤੇ ਉਹ ਫਿਰ ਅੱਖਾਂ ਖੋਲ ਕੇ ਬਾਹਰ ਦੇਖਣ ਨਾਲ ਨਹੀਂ, ਉਹ ਨੇਤਰ ਬੰਦ ਕਰਕੇ ਮੈਂ ਆਪਣੇ ਗਿਰੀਵਾਨ 'ਚ ਝਾਤੀ ਮਾਰਨਾ ਤੇ ਆਪਣੇ ਹਿਰਦੇ ਦੀ ਸੇਜ ਤੇ ਪਿਆਰੇ ਨੂੰ ਦੇਖਣਾ ਵਾ, ਤੇ ਮੇਰੇ ਕੋਲ ਉਹਦੇ ਤੋਂ ਦੇਖਣ ਤੋਂ ਬਿਨਾਂ ਵਿਹਲ ਹੀ ਨਹੀਂ, ਜੇ ਵਿਹਲ ਹੋਵੇ ਤੇ ਅੱਖਾਂ ਖੋਲ ਕੇ ਸੰਸਾਰ ਨੂੰ ਧੱਕਾਂ। ਉਹਨਾਂ ਦਾ ਸ਼ਲੋਕ ਹੁੰਦਾ ਕਿ ਨੀਚੇ ਲੋਇਨ ਕਰ ਰਹੂੰ ਲੇ ਸਾਜਨ ਘੱਟ ਮਾਹੇ, ਸਭ ਰਸ ਖੇਲੂ ਪੀ ਸੌ ਕਿਸੂ ਲਖਾਵੂ ਨਾ ਹੈ। ਫਿਰ ਇਸ ਸ਼ਲੋਕ ਨੂੰ ਸਰਵਣ ਕਰਿਓ, ਨੀਚੇ ਲੋਇਨ ਕਰ ਰਹੂੰ, ਮੈਂ ਆਪਣੀਆਂ ਦੋਨਾਂ ਅੱਖਾਂ ਨੂੰ ਨੇਤਰਾਂ ਨੂੰ ਨੀਵਿਆਂ ਪਾ ਲਿਆ, ਲੇ ਸਾਜਨ ਘੱਟ ਮਾਹੇ, ਮੈਂ ਆਪਣੇ ਘੱਟ ਵਿੱਚ ਆਪਣੇ ਸੱਜਣ ਨੂੰ ਦੇਖਣੀ ਪਈ ਹਾਂ, ਲੇ ਸਾਜਨ ਘੱਟ ਮਾਹੇ, ਸਭ ਰਸ ਖੇਲੂ ਪੀ ਤੋਂ ਕਿਸੂ ਲਖਾਵੂ ਨਾ ਹੈ, ਮੈਂ ਆਪਣੇ ਸਾਈ ਤੋਂ ਬਿਨਾਂ ਹੋਰ ਕਿਸੇ ਨੂੰ ਕਿਉਂ ਦੇਖਾਂ। ਹੁਣ ਅਗਲਾ ਸ਼ਲੋਕ ਕਦੀ ਪੜ੍ਹਿਓ, ਉਹ ਸ਼ਲੋਕ ਹੈ ਕਿ ਆਖ ਜਾਮ ਚੌਸਠ ਘੜੀ, ਤੋ ਨਿਰਖਤ ਰਹਿ ਜੀਓ, ਅੱਠੇ ਪੈਰ ਚੌਂਹਠ ਘੜੀਆਂ,
ਮੇਰਾ ਅੰਤਰ ਆਤਮਾ ਪਿਆਰੇ ਨੂੰ ਦੇਖਦਾ ਹੈ। ਨੀਚੇ ਲੋਇਨ ਕਿਉਂ ਕਰੂੰ ਸਭ ਘੱਟ ਦੇਖੂੰ ਪੀਓ। ਹੁਣ ਦੋਨੋਂ ਸ਼ਲੋਕਾਂ ਨੂੰ ਬਰਾਬਰ ਰੱਖ ਕੇ ਪੜ੍ਹੀਏ। ਇੱਕ ਸ਼ਲੋਕ ਵਿੱਚ ਉਹ ਅੱਖਾਂ ਖੋਲਦੇ ਨਹੀਂ, ਪੁੱਛਿਆ ਕਿਉਂ, ਕਹਿਣ ਲੱਗੇ ਸੱਜਣ ਨੂੰ ਤੱਕਣਾ ਪਿਆ, ਵਿਹਲ ਹੀ ਨਹੀਂ ਮਿਲਦਾ ਉਹਦੇ ਤੋਂ ਬਿਨਾਂ ਕਿਸੇ ਨੂੰ ਦੇਖਾਂ। ਤੇ ਜਦੋਂ ਕਿਹਾ ਹੁਣ ਤੁਸੀਂ ਅੱਖਾਂ ਖੋਲ ਕੇ ਸਾਰਾ ਦਿਨ ਸੰਸਾਰ ਵੇਖੀ ਜਾਂਦੇ ਹੋ, ਕੀ ਹੁਣ ਸੱਜਣ ਹਿਰਦੇ ਵਿੱਚ ਨਹੀਂ ਰਿਹਾ? ਕਹਿਣ ਲੱਗੇ ਅੱਗਾ ਇਕੱਲੇ ਮੇਰੇ ਹਿਰਦੇ ਚ ਦਿਸਦਾ ਸੀ, ਪਰ ਹੁਣ ਗੁਰੂ ਨੇ ਐਸੀ ਕਿਰਪਾ ਕਰ ਦਿੱਤੀ, ਅੱਖਾਂ ਖੋਲ ਕੇ ਦੇਖਣਾ, ਕੋਈ ਐਸਾ ਅੰਦਰ ਨਹੀਂ ਜਿੱਥੇ ਮੇਰਾ ਸਾਈਂ ਨਾ ਬੈਠਾ ਹੋਵੇ। ਆਪਣੇ ਅੰਦਰ ਤੱਕਿਆ ਤਾਂ ਹੀ ਤਾਂ ਫਿਰ ਬਾਹਰ ਦ੍ਰਿਸ਼ਮਾਨ ਦੱਸਿਆ। ਸਤਿਗੁਰੂ ਕੇ ਅੰਮ੍ਰਿਤ ਬੋਲਾਂ ਵਿੱਚੋਂ ਇਹ ਅਵਸਥਾ ਨਾਮ ਵਿੱਚੋਂ ਨਹੀਂ। ਜਿਤਨਾ ਕੋਈ ਨਾਮ ਵੀ ਜੁੜੇਗਾ, ਨਾਮ ਉਸ ਨੂੰ ਨਾਮੀ ਤੱਕ ਲੈ ਜਾਏਗਾ। ਜਿਤਨਾ ਕੋਈ ਨਾਮ ਨੂੰ ਜੁੜੇਗਾ, ਨਾਮ ਉਹਨੂੰ ਧਾਮ ਤੱਕ ਲੈ ਜਾਏਗਾ। ਧੰਨ ਗੁਰੂ ਨਾਨਕ ਬਾਬਾ ਜੀ ਨੇ ਅੰਮ੍ਰਿਤ ਬਾਣੀ ਜਪਜੀ ਸਾਹਿਬ ਵਿੱਚ ਇਹੀ ਕਿਰਪਾ ਕੀਤੀ ਹੈ। ਕਹਿੰਦੇ ਨੇ ਅਲਕ ਅਕਲ ਨਾਲ, ਸਿਆਣਪ ਨਾਲ, ਚਤੁਰਾਈ ਨਾਲ ਤੇ ਦੁਨੀਆ ਦੇ ਬਾਹਰ ਦੇ ਭੇਖ ਨਾਲ ਉਸ ਵੱਡੇ ਤੱਕ ਨਹੀਂ ਪਹੁੰਚ ਸਕਦਾ। ਜਿਤਨਾ ਵੱਡਾ ਮੇਰਾ ਪਰਮਾਤਮਾ ਹੈ, ਉਹਦੇ ਤੱਕ ਪਹੁੰਚਣ ਲਈ ਉਸ ਤੋਂ ਵੱਡਾ ਉਹਦਾ ਨਾਮ ਹੈ। ਜਿਹੜਾ ਨਾਮ ਵੀ ਜੁੜ ਗਿਆ, ਇੱਕ ਦਿਨ ਸਾਈਂ ਦੇ ਚਰਨਾਂ ਵਿੱਚ ਜ਼ਰੂਰ ਪਹੁੰਚੇਗਾ। ਅਸੀਂ ਬਚਨ ਪੜ੍ਹਨੇ ਹਾਂ, ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਂ, ਕੇਵਲ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ, ਜੇਵਡ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਨੀ ਦਾ। ਉਸ ਵੱਡੇ ਤੋਂ ਉੱਚਾ, ਉੱਚੇ ਤੋਂ ਉੱਚਾ ਜੇ ਕਹਿ ਤੇ ਉਸ ਦਾ ਆਪਣਾ ਨਾਮ ਕਹਿ, ਤੇ ਜਿਸ ਕੋਲ ਨਾਮ ਦੀ ਦਾਤ ਗੁਰੂ ਨੇ ਦੇ ਦਿੱਤੀ, ਪਿਆਰਿਓ ਉਹ ਨਾਮੀ ਦੇ ਤੱਕ ਜਾ ਪਹੁੰਚਦਾ ਹੈ, ਨਾਮੀ ਵਿੱਚ ਅਭੇਦ ਹੋ ਜਾਂਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਲਿਖਾਰੀ ਭਾਈ ਗੁਰਦਾਸ ਉਹਨਾਂ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਜਿਸ ਨੇ ਆਪਣੀ ਜ਼ਿੰਦਗੀ ਵਿੱਚ ਨਾਮ ਨੂੰ ਮੰਨ ਲਿਆ। ਪਿਆਰਿਓ ਇੱਕ ਹੁੰਦਾ ਜ਼ਬਾਨੀ ਤੌਰ ਤੇ ਕਹਿਣਾ ਅਸੀਂ ਗੁਰੂ ਜੀ ਨੂੰ ਮੰਨਣੇ ਹਾਂ, ਇੱਕ ਹੈ ਸੱਚੀ ਮੁੱਚੀ ਆਪਣੇ ਅੰਤਰ ਆਤਮੇ ਤੋਂ ਮੰਨ ਜਾਣਾ। ਵੈਸੇ ਤਾਂ ਅਸੀਂ ਰੋਜ਼ ਪੜ੍ਹਨੇ ਕਿ ਸਤਿਗੁਰੂ ਗੁਰੂ ਕਲਗੀਧਰ ਜੀ ਨੇ ਜਿਹੜੇ ਬਚਨ ਕਹੇ, ਭਾਵੇਂ ਕਿ ਵਿਦਵਾਨਾਂ ਨੇ ਆਪਣੀ ਆਪਣੀ ਸ਼ਬਦਾਵਲੀ ਵਿੱਚ ਉਹਨਾਂ ਨੂੰ ਬਿਆਨ ਕੀਤਾ ਕਿ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਹੁਣ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਇਹ ਸ਼ਬਦ ਜ਼ਬਾਨੀ ਕਲਾਮੀ ਤਾਂ ਬੜੀ ਵਾਰੀ ਪੜ੍ਹਨੇ ਹਾਂ, ਰੋਜ਼ ਪੜ੍ਹਨੇ ਹਾਂ, ਪਰ ਸਹੀ ਅਰਥਾਂ ਵਿੱਚ ਮੰਨਣ ਦਾ ਅਰਥ ਹੈ ਕਿ ਜਿਸ ਦਿਨ ਆਪਣੀ ਜ਼ਿੰਦਗੀ ਦਾ ਕੋਈ ਪਲ ਐਸਾ ਨਾ ਹੋਵੇ ਕਿ ਜਿੱਦਣ ਗੁਰੂ ਨੂੰ ਅੰਗ ਸੰਗ ਜਾਣ ਕੇ ਤੂੰ ਉਸ ਦੀ ਹੁਕਮ ਨੂੰ ਸਵੀਕਾਰ ਨਾ ਕਰੇ, ਜਿਸ ਦਿਨ ਤੂੰ ਅੰਤਰ ਆਤਮੇ ਪਲ ਪਲ ਖਿੰਨ ਖਿੰਨ ਉਸ ਪਿਆਰੇ ਵਾਹਿਗੁਰੂ ਜੀ ਨੂੰ ਮੰਨਣ ਲੱਗ ਪਵੇਗਾ, ਫਿਰ ਦੇਖੀ ਤੇਰੇ ਮੰਨੇ ਹੋਏ ਨੇ ਤੇਰੇ ਅੰਦਰ ਨੂੰ ਧੋ ਦੇਣਾ ਹੈ। ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ ਹੈ, ਉਹ ਕਹਿੰਦੇ ਨੇ ਜਿਉਂ ਜਿਉਂ ਕੋਈ ਨਾਮ ਨੂੰ ਮੰਨਦਾ, ਪਹਿਲੀ ਬਾਤ ਤਾਂ ਨਾਮ ਮੰਨਣਾ, ਆਪਣੀ ਜ਼ਬਾਨ ਤੋਂ ਸ਼ੁਰੂ ਕਰੀਏ ਨਾਮ ਜਪਣਾ। ਹੋ ਸਕਦਾ ਕਈ ਗੁਰਮੁਖ ਐਸੇ ਬੈਠੀਆਂ ਰੂਹਾਂ ਕਿ ਜਿਹੜੇ ਰਸਨਾ ਤੋਂ ਅੱਗੇ ਤੁਰੇ ਹੋਣ, ਪਰ ਵੈਸੇ ਨਾਮ ਦੀ ਸ਼ੁਰੂਆਤ ਹੈ ਜ਼ਬਾਨ ਤੋਂ। ਜਿਤਨਾ ਕੋਈ ਰਸਨਾ ਨਾਲ ਅੰਤਰ ਆਤਮੇ ਅਭਿਆਸ ਕਰੇਗਾ ਬੋਲ ਕੇ, ਕਿਉਂਕਿ ਬੋਲਿਆ ਕੋਈ ਤਾਂ ਸਾਡੇ ਅੰਦਰ ਰਚਨਾ ਹੈ, ਜਿਤਨਾ ਕੋਈ ਪਹਿਲਾਂ ਜਪ ਸ਼ੁਰੂ ਕਰੇਗਾ ਉਤਨਾ ਉਹਦੀ ਜ਼ਿੰਦਗੀ ਵਿੱਚ ਰਸ ਹੋਰ ਭਰੇਗਾ। ਰਚਨਾ ਤੋਂ ਸ਼ੁਰੂਆਤ ਹੈ ਤੇ ਮੁਕੰਮਲਤਾ ਹੈ। ਜਦੋਂ ਰੋਮ ਰੋਮ ਰਚਨਾ ਬਣ ਜਾਏ ਤੇ ਪਿਆਰੇ ਪਰਮੇਸ਼ਵਰ ਨੂੰ ਗਾਉਣ ਲੱਗ ਪਵੇ। ਭਾਵੇਂ ਕੋਈ 10 ਮਿੰਟ, ਭਾਵੇਂ ਕੋਈ 15 ਮਿੰਟ ਰੋਜ਼ ਦੀ ਨਿਰੰਤਰਤਾ ਬਣਾਏ ਕਿ ਮੈਂ ਆਪਣੀ ਜ਼ਬਾਨ ਨਾਲ ਜਪਣਾ ਹੈ। ਕਿਉਂਕਿ ਕਈ ਵਾਰੀ ਇਹ ਵੀ ਸ਼ਬਦ ਅਸੀਂ ਵਰਤਨੇ ਆ ਕਿ ਦੇਖੋ ਜੀ ਜ਼ਬਾਨ ਨਾਲ ਜਪਣ ਦਾ ਲਾਭ ਕੀ। ਹਾਂ, ਜੇ ਮੇਰਾ ਅੰਦਰ ਭਾਵਨਾ ਨਾਲ ਨਹੀਂ ਟਿਕਿਆ ਤੇ ਫਿਰ ਤਾਂ ਪਿਆਰਿਓ ਜਿਵੇਂ ਇੱਕ ਚੀਕਣੇ ਘੜੇ ਉੱਪਰ ਪਾਣੀ ਕੋਈ ਪਾਈ ਜਾਏ ਤੇ ਬੂੰਦਾਂ ਅੰਦਰ ਰਚਦੀਆਂ ਨੇ, ਪੁੱਠਾ ਘੜਾ ਹੋਵੇ, ਫਿਰ ਤਾਂ ਸੱਚੀ ਮੁੱਚੀ ਕਹੇਗਾ ਕੋਈ ਲਾਭ ਨਹੀਂ।
ਪਰ ਜਦੋਂ ਕੋਈ ਭਾਵਨਾ ਨਾਲ ਜੁੜ ਕੇ ਜਪ ਸ਼ੁਰੂ ਕਰਦਾ ਰਸਨਾ ਨਾਲ, ਤੇ ਰਸਨਾ ਨਾਲ ਜਪਿਆ ਹੋਇਆ ਇੱਕ ਦਿਨ ਰੋਮ ਰੋਮ ਨੂੰ ਰਸਨਾ ਬਣਾ ਦਿੰਦਾ ਹੈ। ਫਿਰ ਬੇਨਤੀ ਸਮਝੀ, ਜਿਸ ਵੇਲੇ ਇਨਸਾਨ ਦਾ ਜਨਮ ਹੁੰਦਾ ਹੈ, ਬੱਚੇ ਦਾ ਜਨਮ ਹੁੰਦਾ ਹੈ, ਕੋਈ ਵੀ ਇਨਸਾਨ ਹੋਵੇ, ਸ਼ਬਦ ਇਨਸਾਨ ਵਰਤਿਆ ਕੇਵਲ ਸਿੱਖ ਨਹੀਂ, ਹਰ ਇਨਸਾਨ ਦਾ ਬੱਚਾ ਜਨਮ ਵੇਲੇ ਉਹਨੂੰ ਕੋਈ ਪਤਾ ਨਹੀਂ ਕਿ ਜਿਸ ਨੇ ਜਨਮ ਦਿੱਤਾ ਮੇਰੀ ਮਾਂ ਕੌਣ ਹੈ, ਉਹਨੂੰ ਕੋਈ ਪਤਾ ਨਹੀਂ ਕਿ ਮੇਰਾ ਬਾਪ ਕੌਣ ਹੈ। ਉਸ ਬੱਚੇ ਨੂੰ ਕੋਈ ਇੰਨੀ ਸੂਝ ਨਹੀਂ ਕਿ ਜਿਸ ਘਰ ਵਿੱਚ ਮੈਂ ਜਨਮ ਲਿਆ ਇਸ ਘਰ ਦਾ ਘਰਾਣਾ ਕੀ ਹੈ, ਜਿਸ ਮੁਲਕ ਵਿੱਚ ਮੈਂ ਆਇਆ ਇਹ ਦੇਸ਼ ਇਹ ਮੁਲਕ ਕੇ ਕੀ ਹੈ। ਬੱਚੇ ਨੂੰ ਜੇ ਬਾਣੀ ਅਨੁਸਾਰ ਦੇਖਿਆ ਜਾਏ ਤਾਂ ਸਭ ਤੋਂ ਪਹਿਲਾਂ ਮਾਂ ਬਾਪ ਦੀ ਸੋਝੀ ਨਹੀਂ, ਸਭ ਤੋਂ ਪਹਿਲਾਂ ਦੇਸ਼ ਦੀ, ਘਰਾਣੇ ਦੀ ਤੇ ਆਪਣੇ ਕੁੱਲ ਦੇ ਧਰਮ ਦੀ ਸੋਝੀ ਨਹੀਂ, ਸਭ ਤੋਂ ਪਹਿਲਾਂ ਉਹਨੂੰ ਸੋਝੀ ਹੈ ਕੇਵਲ ਮਾਂ ਦੇ ਦੁੱਧ ਦੀ। ਉਹ ਵੀ ਕੇਵਲ ਪੇਟ ਵਿੱਚ ਭੁੱਖ ਪੈਦਾ ਹੋਈ ਤੇ ਬੱਚੇ ਨੂੰ ਕਿਸੇ ਸਿਖਾਇਆ ਵੀ ਨਾ। ਭਾਵਾਂ ਹੁਣ ਅਸੀਂ ਜੁਗਤੀ ਦੀ ਗੱਲ ਵੀ ਕਰਨੀ ਹੈ ਕਿ ਨਾਮ ਜਪਣ ਦੀ ਜੁਗਤੀ ਕੀ ਹੈ। ਅਨੇਕਾਂ ਥਾਵਾਂ 'ਤੇ ਅਸੀਂ ਦੇਖਦੇ ਹਾਂ ਕਿ ਉਹ ਜੁਗਤੀ ਅਨੁਸਾਰ ਨਾਮ ਜਪਾਉਂਦੇ ਨੇ। ਮੈਂ ਆਰੰਭ ਵਿੱਚ ਅਰਜ ਕੀਤੀ ਵਿੱਚ ਕਿ ਬਾਣੀ ਕੇਵਲ ਪ੍ਰੇਮਾ ਭਗਤੀ ਹੈ। ਪਿਆਰਿਓ, ਪਿਆਸ ਲੱਗੀ ਹੋਵੇ ਕਦੀ ਕੋਈ ਸੋਨੇ ਦੇ ਬਰਤਨ ਦੀ ਇੰਤਜ਼ਾਰ ਨਹੀਂ ਕਰਦਾ, ਪਿਆਸ ਲੱਗੀ ਹੋਵੇ ਤੇ ਬੁੱਕ ਬਣਾ ਕੇ ਵੀ ਪਾਣੀ ਪੀਣ ਦੀ ਜਾਚ ਆ ਜਾਂਦੀ ਹੈ। ਬਰਤਨ ਦੀ ਇੰਤਜ਼ਾਰ ਫਿਰ ਉਹੀ ਕਰੇਗਾ, ਇਹਦਾ ਮਤਲਬ ਜਿਹਨੂੰ ਪ੍ਰਾਣਾ ਤੋਂ ਪਿਆਸ ਨਹੀਂ ਲੱਗੀ। ਜਿਹਨੂੰ ਸੱਚੀ ਮੁੱਚੀ ਪਿਆਸ ਲੱਗੀ ਹੋਵੇ ਉਹ ਤਾਂ ਚੁੜੀ ਨਾਲ ਵੀ ਪਾਣੀ ਪੀ ਜਾਂਦਾ ਹੈ, ਉਹਨੂੰ ਕਿਸ ਨੇ ਜੁਗਤ ਦੱਸੀ। ਹਾਂ, ਤੇਰੇ ਪ੍ਰਾਣਾ ਵਿੱਚ ਪਿਆਸ ਪੈਦਾ ਹੋ ਜਾਏ, ਸੱਚ ਜਾਣੀ ਜੋ ਕੁਝ ਤੂੰ ਕਰੇਗਾ, ਜੋ ਤੂੰ ਜਪੇਗਾ ਉਹ ਹੀ ਜੁਗਤ ਬਣੀ ਜਾਏ। ਜੇ ਪਿਆਸ ਨਹੀਂ, ਭੁੱਖ ਲੱਗੀ ਹੋਵੇ, ਸਿੱਧੀਆਂ ਜੀਆਂ ਉਦਾਹਰਨਾਂ ਨੇ, ਨਹੀਂ ਭੁੱਖ ਲੱਗੀ ਤੇ ਬੰਦਾ ਰੋਟੀ ਨੂੰ ਸਾਹਮਣੇ ਰੱਖ ਕੇ ਅਨੇਕਾਂ ਨੁਕਸ ਵਿੱਚ ਕੱਢੇਗਾ, ਮੈਂ ਆਹ ਨਹੀਂ ਖਾਣਾ, ਮੈਂ ਆਹ ਖਾਣਾ। ਭੁੱਖ ਲੱਗੀ ਹੋਵੇ ਹੱਥ ਉੱਤੇ ਕਿਤੇ ਦੋ ਦਿਨਾਂ ਦੀ ਸੁੱਕੀ ਰੋਟੀ ਵੀ ਦੇ ਦਿਓ ਤੇ ਚਬਾ ਕੇ ਦੰਦਾਂ ਨਾਲ ਉਹ ਵੀ ਖਾ ਜਾਏ, ਕਿਉਂਕਿ ਭੁੱਖ ਹੀ ਹੈ ਜਿਹੜੀ ਰੋਟੀ ਖਾਣ ਦੀ ਜੁਗਤ ਦੱਸਦੀ ਪਈ ਏ, ਪਿਆਸ ਹੈ ਜਿਹੜੀ ਪਾਣੀ ਪੀਣ ਦੀ ਜੁਗਤ ਦੱਸਦੀ ਏ। ਤੂੰ ਗੁਰੂ ਦੇ ਚਰਨਾਂ 'ਚ ਅਰਦਾਸ ਕਰ, ਤੈਨੂੰ ਨਾਮ ਦੀ ਭੁੱਖ ਲੱਗ ਜਾਏ ਤੇ ਦਰਸ਼ਨਾਂ ਦੀ ਪਿਆਸ ਲੱਗ ਜਾਏ, ਜੁਗਤੀ ਤਾਂ ਬਾਬਾ ਆਪਣੇ ਆਪ ਹੀ ਦੇ ਦੇਵੇ। ਬੱਚੇ ਦਾ ਜਨਮ ਹੋਇਆ, ਮੈਂ ਬੇਨਤੀ ਕਰਨ ਲੱਗਾ, ਹੁਣ ਉਹਨੂੰ ਮਾਂ ਬਾਪ ਦਾ ਪਤਾ ਨਹੀਂ, ਭੈਣਾਂ ਭਰਾਵਾਂ ਦਾ ਕੋਈ ਪਤਾ ਨਹੀਂ, ਬੱਚੇ ਨੂੰ ਸਿਰਫ ਮਾਂ ਦਾ ਦੁੱਧ। ਸੱਚ ਜਾਣੋ, ਜਿਹਦਾ ਦੁੱਧ ਪੀ ਰਿਹਾ ਉਸ ਮਾਂ ਦਾ ਵੀ ਪਤਾ ਨਹੀਂ, ਪਰ ਉਹਦੀ ਸ਼ੁਰੂਆਤ ਮਾਂ ਦੇ ਦੁੱਧ ਤੋਂ ਹੈ ਤੇ ਦੁੱਧ ਮੂੰਹ ਦੇ ਨਾਲ ਚੁੰਗਿਆ ਗਿਆ, ਪੀਤਾ ਗਿਆ। ਜਦੋਂ ਮੂੰਹ ਨਾਲ ਦੁੱਧ ਪੀਤਾ ਤੇ ਇਹਦੇ ਸਰੀਰ ਦਾ ਵਿਕਾਸ ਸ਼ੁਰੂ ਹੋ ਗਿਆ। ਤੇ ਜੇ ਪਿਆਰਿਓ ਜ਼ਬਾਨ ਨਾਲ ਮਾਂ ਦਾ ਦੁੱਧ ਪੀਤਿਆਂ ਸਰੀਰ ਦਾ ਵਿਕਾਸ ਹੁੰਦਾ ਤੇ ਜ਼ਬਾਨ ਨਾਲ ਗੁਰੂ ਗੁਰੂ ਜਪਿਆ ਆਤਮਕ ਜੀਵਨ ਦਾ ਵਿਕਾਸ ਹੁੰਦਾ। ਜੋ ਬ੍ਰਹਿਮੰਡ ਹੈ ਉਹੀ ਪਿੰਡ ਹੈ, ਜੋ ਬਾਹਰ ਹੈ ਉਹੀ ਅੰਤਰ ਹੈ। ਕਿ ਜੇ ਸਰੀਰ ਦਾ ਵਿਕਾਸ ਜ਼ਬਾਨ ਤੋਂ ਸ਼ੁਰੂਆਤ ਹੈ ਤੇ ਕੁਰਬਾਨ ਜਾਵਾਂ ਧੰਨ ਗੁਰੂ ਅਰਜਨ ਸਾਹਿਬ ਤੋਂ, ਜਿਸ ਦਿਨ ਸਾਨੂੰ ਬਾਣੀ ਨਾਲ ਜੋੜਿਆ, ਪਹਿਲੀ ਬਾਣੀ ਵੀ ਜਪਦੀ ਰੱਖੀ, ਕਹਿਣ ਲੱਗੇ ਸੱਜਣਾ ਤੇਰੀ ਸ਼ੁਰੂਆਤ ਹੀ ਜਪ ਤੋਂ ਹੋਵੇ। ਜੇ ਜਪੇਗਾ ਤੇ ਉਸ ਪਰਮਾਤਮਾ ਤੱਕ, ਉਸ ਵਾਹਿਗੁਰੂ ਤੱਕ ਪਹੁੰਚੇਗਾ। ਫਿਰ ਦੇਖੋ, ਜ਼ਬਾਨ ਨਾਲ ਅਸੀਂ ਭੋਜਨ ਛਕਣਾ ਸ਼ੁਰੂ ਕੀਤਾ, ਮੈਂ ਬੇਨਤੀ ਕੀਤੀ ਕਿ ਜ਼ਬਾਨ ਨਾਲ ਸ਼ੁਰੂ ਕਰੀ ਤੇ ਰੋਮ ਰੋਮ ਇੱਕ ਦਿਨ ਜ਼ਬਾਨ ਬਣੇਗੀ। ਪਰ ਮੰਨਣ ਦਾ ਮਤਲਬ ਇਹ ਵੇ ਕਿ ਸਵੇਰ ਤੋਂ ਸ਼ੁਰੂ ਕਰ, ਹੁਣ ਤੋਂ ਸ਼ੁਰੂ ਕਰ, ਕਿਉਂਕਿ ਨਾਮ ਵਿੱਚ ਕਦੀ ਦੇਰੀ ਨਾ ਕਰੀਏ। ਇੱਕ ਗੁਰਮੁਖ ਪਿਆਰੇ ਬੜੀ ਸੋਹਣੀ ਬਾਤ ਕਹਿੰਦੇ ਸਨ ਸਮਝਾਉਣ ਲਈ। ਹੁਣ ਕਈ ਵਾਰੀ ਐਸਾ ਦਿਨ ਵੀ ਆਉਂਦਾ ਕਿ ਜਿਹੜੇ ਅਭਿਆਸੀ ਪੁਰਸ਼ ਨੇ ਨਾ, ਨਾਮ ਜਪਦੇ ਨੇ, ਕਿਸੇ ਦਿਨ ਰਸ ਨਹੀਂ ਬਣਦਾ, ਕਿਸੇ ਦਿਨ ਨਿਤਨਿਮ ਕਰਦਿਆਂ ਬੰਦਾ ਡਰਦਾ ਮਾਰਾ ਨਹੀਂ ਬੋਲਦਾ ਵੀ ਸਿੱਖ ਕੀ ਕਹਿਣਗੇ। ਕਈ ਵਾਰੀ ਮਨ ਕਰਦਾ ਵੀ ਹੁਣ ਛੇਤੀ ਛੇਤੀ ਪੰਜ ਬਾਣੀਆਂ ਸੁਖਮਨੀ ਸਾਹਿਬ, ਪਿੱਛੋਂ ਪੰਨੇ ਵੇਖ ਹੀ ਜਾਂਦਾ ਕਿੰਨੀਆਂ ਪੋਸਟ ਪਦੀਆਂ ਰਹਿ ਗਈ, ਮਨ ਨਹੀਂ ਮੰਨਦਾ ਪਿਆ, ਪਰ ਛੱਡਦਾ ਫਿਰ ਵੀ ਨਹੀਂ। ਗੁਰਮੁਖੋ, ਅਭਿਆਸ ਇਤਨਾ ਦ੍ਰਿੜ ਹੋਵੇ, ਜੇ ਰਸ ਨਹੀਂ ਆਉਂਦਾ ਤੇ ਜਪ ਛੱਡ ਨਾ ਦੇਵੇ।
ਜੇ ਤੇਰੇ ਅੰਦਰ ਨੂੰ ਸਵਾਦ ਨਹੀਂ ਆਉਂਦਾ ਪਿਆ ਨਾਮ ਦਾ ਤੇ ਇਹਨੂੰ ਕਿਤੇ ਛੱਡ ਨਾ ਦੇਈ। ਤੇ ਗੁਰਮੁਖ ਪਿਆਰੇ ਇੱਕ ਸਤਿਪੁਰਸ਼ ਕਹਿੰਦੇ ਸਨ ਕਿ ਜੇ ਬਿਜਲੀ ਚਲੀ ਜਾਏ ਇਹਦਾ ਮਤਲਬ ਇਹ ਨਹੀਂ ਕਿ ਪੋਲ ਤੋਂ ਖੰਭੇ ਤੋਂ ਲੱਗੇ ਹੋਏ ਕਨੈਕਸ਼ਨ ਦੀਆਂ ਤਾਰਾਂ ਤੋਂ ਸਮਝਿਓ। ਜੇ ਬਿਜਲੀ ਚਲੀ ਜਾਏ ਇਹਦਾ ਮਤਲਬ ਇਹ ਨਹੀਂ ਵੀ ਕਨੈਕਸ਼ਨ ਵੀ ਆਪਾਂ ਤੋੜ ਦਈਏ ਤੇ ਕਹੀਏ ਲਓ ਜੀ ਬਿਜਲੀ ਤਾਂ ਹੈ ਹੀ ਨਹੀਂ, ਹੁਣ ਤਾਰਾਂ ਦਾ ਖੰਭੇ ਉੱਤੇ ਜੁੜੇ ਰਹਿਣ ਦਾ ਕੀ ਅਰਥ। ਨਹੀਂ ਬਿਜਲੀ ਹੈ ਤੇ ਤਾਂ ਵੀ ਤਾਰ ਜੁੜੀ ਰਹਿਣ ਦੇ, ਜੇ ਜੁੜੀ ਰਹਿ ਗਈ ਤੇ ਬਿਜਲੀ ਆਈ ਤੇ ਝਲਕ ਇੱਕੋ ਦਮ ਆ ਜਾਏਗੀ, ਜੇ ਤਾਰਾਂ ਹੀ ਤੋੜ ਕੇ ਘਰ ਚਲਾ ਗਏ ਤੇ ਬਿਜਲੀ ਆ ਵੀ ਗਈ ਫਿਰ ਵੀ ਹਨੇਰੇ ਵਿੱਚ ਡੁੱਬਾ ਰਹੇ। ਇਹਦਾ ਭਾਵ ਕੀ ਹੈ, ਤੈਨੂੰ ਰਸ ਨਹੀਂ ਵੀ ਆਉਂਦਾ ਪਰ ਤੂੰ ਅੰਦਰ ਦਾ ਕਨੈਕਸ਼ਨ ਆਪਣੇ ਨੇਮ ਦਾ ਕਨੈਕਸ਼ਨ ਬਿਲਕੁਲ ਟੁੱਟਣ ਨਾ ਦੇਈ। ਪਿਆਰਿਆ ਅੱਜ ਨਹੀਂ ਕੱਲ੍ਹ ਨਹੀਂ ਜ਼ਰੂਰ ਬਿਜਲੀ ਆਏਗੀ, ਤੇ ਜੇ ਤੂੰ ਤਾਰੇ ਹੀ ਲਪੇਟ ਕੇ ਆਪਣੇ ਕਰ ਲਏ ਉਹ ਨੇਮ ਹੀ ਛੱਡ ਦਿੱਤੇ ਤੇ ਫਿਰ ਅੰਦਰ ਦਾ ਰਸ ਕਿਵੇਂ ਆਏਗਾ। ਨਹੀਂ ਨੇਮ ਜ਼ਰੂਰੀ ਹੈ। ਸਤਿਗੁਰੂ ਜੀ ਨੇ ਬਾਣੀ 'ਚ ਕਿਰਪਾ ਕੀਤੀ, ਤੂੰ ਰਸਨਾ ਤੋਂ ਜਪ ਸ਼ੁਰੂ ਕਰ ਤੇ ਜਦੋਂ ਤੂੰ ਜਪੇਗਾ ਫਿਰ ਇਹ ਕਿੰਨਾ ਕੁ ਆਨੰਦ ਬਣ ਜਾਏਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਵੱਲ ਆਉਣ ਤੋਂ ਪਹਿਲਾਂ ਕਿ ਰਸਨਾ ਸ਼ੁਰੂਆਤ ਹੈ, ਤੇ ਬਾਬੇ ਨਾਨਕ ਨੇ ਕਿਹਾ ਜੇ ਪਿਆਰੇ ਦੇ ਘਰ 'ਚ ਜਾਣੀ ਨਾਮ ਇੰਨਾ ਕੁ ਮੰਨ ਲੈ ਕਿ ਇੱਕ ਦੂੰ ਜੀਵੋ ਲੱਖ ਹੋ ਹੈ, ਤੇਰੀ ਇੱਕ ਤੋਂ ਜੀਵ ਲੱਖਾਂ ਹੋ ਜਾ। ਭਾਵਾਂ ਕਈ ਗੁਰਮੁਖਾਂ ਨੇ ਇਹਦੇ ਅਰਥ ਇਹ ਵੀ ਕੀਤੇ ਨੇ ਕਿ ਜੇ ਇੰਨਾ ਕੁ ਨਾਮ ਜਪ ਲੈ ਤੇ ਤਾਂ ਵੀ ਪਰਮਾਤਮਾ ਤੱਕ ਨਹੀਂ ਪਹੁੰਚ ਸਕਦਾ। ਨਹੀਂ, ਇੱਕ ਦੂੰ ਜੀਵੋ ਲੱਖ ਹੋ ਹੈ, ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ ਆਖੀਏ, ਏਕ ਨਾਮ ਜਗਦੀਸ਼, ਇਹ ਤਰ੍ਹਾਂ ਪੱਤ ਪਵੜੀਆਂ ਚੜੀਆ ਹੋਏ ਅਕੀਸ। ਇੱਕ ਤੋਂ ਜੀਵ ਤੇਰੀ ਲੱਖ ਹੋ ਜਾਏ, ਲੱਖਾਂ ਇੱਕ ਲੱਖ ਤੋਂ ਵੀਹ ਲੱਖ ਹੋ ਜਾਏ, ਤੇ ਇੱਕ ਇੱਕ ਰਸਨਾ ਲੱਖ ਲੱਖ ਵਾਰੀ ਜਗਦੀਸ਼ ਨੂੰ ਜਪੇ, ਆਈ ਰਸਤਾ ਮਾਲਕ ਦੇ ਘਰ ਵਿੱਚ ਅਕੀਸ਼ ਹੁੰਦਾ, ਇੱਕ ਹੁੰਦਾ। ਹੁਣ ਇੱਕ ਤੋਂ ਲੱਖ ਕਿਵੇਂ ਹੋ

ਨੇ ਵਾਹਿਗੁਰੂ। ਇਹ ਅਕੀਸ ਹੈ ਜੇ ਇੱਕ ਸਾਈਂ ਵਿੱਚ ਅਭੇਦ ਹੋਣਾ ਹੈ, ਜਿਨ੍ਹਾਂ ਨੇ ਨਾਮ ਦਾ ਅਭਿਆਸ ਕੀਤਾ, ਜੋ ਗੁਰਮੁਖ ਪਿਆਰੇ ਕਹਿ ਰਹੇ ਸਨ, ਉਹਨਾਂ ਦੇ ਨੇੜੇ ਜਮਦੂਤ ਨਹੀਂ। ਕਿਉਂਕਿ ਨਾਮ ਤੇ ਜਮਦੂਤ ਇਹ ਕਿੱਥੇ? ਬਾਬਾ ਜੀ ਨੇ ਤਾਂ ਬਾਣੀ ਵਿੱਚ ਕਿਰਪਾ ਕੀਤੀ ਹੈ, ਕਹਿਣ ਲੱਗੇ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਕਹਿੰਦੇ ਨੇ ਨਾਮ ਤਾਂ ਸਾਰੀ ਸ੍ਰਿਸ਼ਟੀ ਉੱਪਰ ਤੋਂ ਹੁਕਮ ਚਲਾਉਂਦਾ ਹੈ, ਨਾਮ ਤਾਂ ਸਾਰੇ ਸੰਸਾਰ ਉੱਪਰ ਆਪਣੀ ਜੈ ਜੈਕਾਰ ਕਰਾ ਦਿੰਦਾ ਹੈ। ਫਿਰ ਜਦੋਂ ਕਿਸੇ ਦਾ ਅੰਤਰ ਆਤਮਾ ਨਾਮ ਵਿੱਚ ਭਿੱਜਦਾ, ਮੌਤ ਤਾਂ ਉਹਨੂੰ ਵੀ ਆਉਣੀ ਹੈ। ਜੋ ਕਰਤਾਰ ਦਾ ਨੇਮ ਬਣਿਆ, ਸਰੀਰ ਤਾਂ ਇੱਕ ਦਿਨ ਉਹਦਾ ਵੀ ਟੁੱਟਣਾ ਹੈ, ਪਰ ਉਹਦੀ ਮੌਤ ਵਿੱਚ, ਰੰਗ ਰਤੜੇ ਦੀ ਮੌਤ ਵਿੱਚ ਤੇ ਦੁਨੀਆਦਾਰ ਬੰਦੇ ਦੀ ਮੌਤ ਵਿੱਚ ਅੰਤਰ ਹੈ। ਜਿਹਨੇ ਮੰਨ ਲਿਆ, ਕਹਿ ਰਹੇ ਸਨ ਗੁਰਮੁਖ ਜਮਾਂ ਦੇ ਘਰ ਨੂੰ ਨਹੀਂ। ਫਰਕ ਹੈ, ਜਦੋਂ ਰੰਗ ਰਤੜਾ ਕੋਈ ਜਾਂਦਾ ਉਹਦੇ ਜਾਣ ਵਿੱਚ ਤੇ ਸੰਸਾਰੀ ਬੰਦੇ ਦੇ ਜਾਣ ਵਿੱਚ। ਜੇ ਦੁਨੀਆਂ ਦੀ ਨਜ਼ਰ ਵਿੱਚ ਦੇਖਾਂਗੇ ਆਪਾਂਗੇ, ਇੱਕੋ ਹੌਸਪਿਟਲ ਵਿੱਚ ਦੋਨਾਂ ਨੇ ਪ੍ਰਾਣ ਤਿਆਗੇ, ਫਿਰ ਜਾਣ ਵਿੱਚ ਅੰਤਰ ਕਿਵੇਂ? ਦੋਨਾਂ ਦਾ ਇੱਕੇ ਥਾਂ ਤੇ ਸੰਸਕਾਰ ਕੀਤਾ ਗਿਆ, ਜਾਣ ਵਿੱਚ ਅੰਤਰ ਕਿਵੇਂ? ਦੋਨਾਂ ਦਾ ਇਸ਼ਨਾਨ ਇੱਕੋ ਥਾਂ ਤੇ ਕਰਾਇਆ, ਕਰਮ ਇੱਕੋ ਜਿਹਾ ਕਰਾਏ ਅਖੀਰਲੇ ਸਮੇਂ, ਅੰਤਰ ਕਿਵੇਂ? ਸਤਿਗੁਰੂ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਧਨਵੰਤਾ ਅਰ ਨਿਰਧਨ ਮਨ ਈ ਤਾਂ ਕੀ ਕਛੂ ਨਾ ਕਾਨੀ ਰੇ, ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬਿਡਾਨੀ ਰੇ। ਕਬੀਰ ਸਾਹਿਬ ਦਾ ਸ਼ਬਦ, ਕਹਿਣ ਲੱਗੇ ਰਾਜਾ ਪਰਜਾ ਸਮ ਕਰ ਮਾਰੇ, ਮੌਤ ਰਾਜੇ ਨੂੰ ਤੇ ਪਰਜਾ ਨੂੰ ਬਰਾਬਰ ਜਾਣ ਕੇ ਮਾਰਦੀ ਹੈ, ਵਿਤਕਰਾ ਨਹੀਂ ਕਰਦੀ। ਤੇ ਸੱਚ ਜਾਣੋ, ਮੌਤ ਹੀ ਇੱਕ ਰੱਬ ਨੇ ਐਸੀ ਦਾਤ ਬਣਾਈ ਹੈ ਜਿਹਨੇ ਦੁਨੀਆਂ ਵਿੱਚ ਬਰਾਬਰਤਾ ਪੈਦਾ ਕੀਤੀ ਹੈ, ਬਾਕੀ ਸੰਸਾਰ ਵਿੱਚ ਕੋਈ ਚੀਜ਼ ਬੰਦੇ ਲਈ ਬਰਾਬਰਤਾ ਪੈਦਾ ਨਹੀਂ ਕਰ ਸਕੀ। ਮੌਤ ਬਰਾਬਰਤਾ ਹੈ। ਰਾਜਾ ਪਰਜਾ ਸਮਕਰ ਮਾਰੇ ਐਸੋ ਕਾਲ ਬਿਡਾਨੀ ਰੇ, ਪਰ ਅਗਲੀਆਂ ਤੁਕਾਂ ਨੇ ਕਿਹਾ ਨਹੀਂ, ਇੱਕ ਐਸੇ ਨੇ ਜਿਹੜੇ ਰਾਜਾ ਤੇ ਪਰਜਾ ਤੋਂ ਵੱਖਰੀ ਖੇਡ ਖੇਡ ਜਾਂਦੇ ਨੇ। ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰੇ, ਉਹਨਾਂ ਦੀ ਕਹਾਣੀ ਨੂੰ ਸੰਸਾਰ ਦੀ ਮੌਤ ਨਾਲ ਨਾ ਜੋੜੀ। ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰੇ, ਆਵੇ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਘਾਰੀ ਰੇ, ਉਹਨਾਂ ਦੀ ਕਥਾ ਸੰਸਾਰ ਤੋਂ ਨਿਆਰੀ ਹੈ। ਭਾਈ ਗੁਰਦਾਸ ਜੀ ਨੂੰ ਪੁੱਛਿਆ ਕਿਸੇ ਸੱਜਣ ਨੇ, ਵੀ ਦੇਖੋ ਤੁਸੀਂ ਨਾਮ ਦੀ ਬਾਣੀ ਦੀ ਗੱਲ ਕਰਦੇ ਹੋ, ਤੇ ਕੀ ਬਾਣੀ ਵਾਲੇ ਨੇ ਇੱਕ ਦਿਨ ਜਾਣਾ ਨੀ ਕਿ ਉਹਨੂੰ ਮੌਤ ਨਹੀਂ? ਭਾਈ ਸਾਹਿਬ ਨੇ ਕਿਹਾ, ਹੈ ਤਾਂ ਜ਼ਰੂਰ, ਪਰ ਉਹਨੇ ਉਸ ਡਰ ਨਾਲ, ਉਸ ਭੈ ਨਾਲ ਉਸ ਮਾਰਗ ਤੇ ਨਹੀਂ ਜਾਣਾ ਜਿੱਥੇ ਸੰਸਾਰ ਜਾਂਦਾ ਸੀ। ਉਹਨੇ ਕਿਹਾ ਜੀ ਮੌਤ ਤਾਂ ਮੌਤ ਹੈ। ਭਾਈ ਸਾਹਿਬ ਨੇ ਤਿੰਨ ਪ੍ਰਮਾਣ ਦਿੱਤੇ ਸਮਝਾਉਣ ਨੂੰ। ਕਹਿੰਦੇ ਨੇ ਕੋਰਾ ਕਾਗਜ਼ ਕੋਈ ਲੈ ਲਵੇ, ਉਹਨੂੰ ਪਾਣੀ ਵਿੱਚ ਰੱਖੋ ਤੇ ਪਾਣੀ ਕਾਗਜ਼ ਨੂੰ ਗਾਲ ਦਏਗਾ। ਜਦੋਂ ਕਾਗਜ਼ ਆਪਾਂ ਪਾਣੀ ਵਿੱਚ ਰੱਖਾਂਗੇ, ਜਾਂ ਕਾਗਜ਼ ਉੱਪਰ ਪਾਣੀ ਦੀਆਂ ਬੂੰਦਾਂ ਪੈਣ ਤੇ ਕਾਗਜ਼ ਗਲੇਗਾ। ਪਰ ਜੇ ਉਸਦੇ ਵਰਗੇ ਇੱਕ ਕਾਗਜ਼ ਕੋਈ ਖਿੰਦੇ ਨਾਲ, ਘਿਓ ਦੇ ਨਾਲ ਭਿਉਂ ਕੇ ਉਹਨੂੰ ਪਾਣੀ ਵਿੱਚ ਚਕਾ ਦੇ, ਤੇ ਜਿਵੇਂ ਕੋਰੇ ਕਾਗਜ਼ ਨੂੰ ਪਾਣੀ ਇੱਕ ਖਿੰਨ ਚ ਗਾਲਦਾ, ਘਿਓ ਨਾਲ ਭਿੱਜੇ ਹੋਏ ਕਾਗਜ਼ ਨੂੰ ਪਾਣੀ ਵੀ ਛੇਤੀ ਕਿਤਿਆਂ ਗਾਲ ਨਹੀਂ ਸਕਦਾ। ਭਾਈ ਸਾਹਿਬ ਕਹਿ ਰਹੇ ਨੇ ਕਿ ਅੰਦਰ ਬੰਦੇ ਦਾ ਜੇ ਕੋਰਾ ਕਾਗਜ਼ ਹੈ, ਤੇ ਜਮਦੂਤ ਇਸ ਤਰ੍ਹਾਂ ਗਾਲੇਗਾ ਜਿਵੇਂ ਪਾਣੀ ਕਾਗਜ਼ ਨੂੰ ਗਾਲ ਗਿਆ। ਪਰ ਜੇ ਕਿਤੇ ਅੰਦਰ ਵਾਲੇ ਕਾਗਜ਼ ਤੇ ਬਾਬੇ ਨਾਨਕ ਦੀ ਬਾਣੀ ਦੀ ਥੰਧਿਆਈ ਚੜ ਗਈ, ਤੇ ਸੱਚ ਜਾਣੀ ਮੌਤ ਦਾ ਆ ਮੀਂਹ ਵੀ ਅੰਦਰ ਵਾਲੇ ਕਾਗਜ਼ ਨੂੰ ਗਾਲ ਨਹੀਂ ਸਕੇਗਾ। ਇਕੱਲਾ ਕਾਗਜ਼ ਗਲੇਗਾ, ਘਿਓ ਨਾਲ ਭਿੱਜੇ ਹੋਏ ਕਾਗਜ਼ ਪਾਣੀ ਨਾਲ ਛੇਤੀ ਗਲਦੇ ਨਹੀਂ। ਕਹਿੰਦੇ ਨੇ ਕਰੋੜਾ ਮਨ ਰੂੰ ਲੈ ਲਈਏ, ਇੱਕ ਛੋਟੀ ਜਿਹੀ ਚਿੰਗਾਰੀ ਉਹਨਾਂ ਕਰੋੜਾ ਮਨ ਰੂੰ ਦੀਆਂ ਗੱਠਾਂ ਨੂੰ ਸਾੜ ਕੇ ਰਾਹ ਕਰ ਦੇਗੀ। ਪਰ ਜੇਕਰ ਕੋਈ ਥੋੜਾ ਜਿਹਾ ਰੂੰ ਲੈ ਕੇ ਬੱਤੀ ਵੱਟ ਕੇ ਉਹਦੀ ਜੋਤ ਬਣਾ ਕੇ ਬਾਲੇ, ਤੇ ਕਈ ਕਈ ਦਿਨ ਭਾਵੇਂ ਅੱਗ ਬੱਤੀ ਦੇ ਮੂੰਹ ਨੂੰ ਲੱਗੀ ਰਹੇ, ਛੇਤੀ ਕੀਤਿਆਂ ਉਹ ਅੱਗ ਬੱਤੀ ਨੂੰ ਸਾੜ ਨਹੀਂ ਸਕੇ। ਇਕੱਲਾ ਰੂੰ ਸੜੇਗਾ? ਬੱਤੀ ਕੋਈ ਬੱਤੀ ਤੇ ਤੇਲ ਨਾਲ ਭਿੱਜੀ ਕੋਈ, ਘਿਓ ਨਾਲ ਭਿੱਜੀ ਕੋਈ ਬੱਤੀ ਨੂੰ ਛੇਤੀ ਕੀਤਿਆਂ ਅੱਗ ਵੀ ਨਹੀਂ ਫੂਕ ਸਕਦੀ। ਚਾਨਣ ਤਾਂ ਜ਼ਰੂਰ ਦਏਗੀ, ਪਰ ਸਾੜੇਗੀ ਨਹੀਂ ਉਹਨੂੰ।

0: ਭਾਈ ਸਾਹਿਬ ਨੇ ਕਿਹਾ ਇਕੱਲਾ ਲੋਹਿਆਂ ਆਵੇ ਅਤੇ ਕਦੀ ਪਾਣੀ ਦੀਆਂ ਲਹਿਰਾਂ ਵਿੱਚ ਸੱਟੋ ਅਤੇ ਪਾਣੀ ਦੀਆਂ ਲਹਿਰਾਂ ਉਸ ਲੋਹੇ ਨੂੰ ਡੋਬ ਦੇਣਗੀਆਂ। ਪਰ ਗੁਰਮੁਖੋ, ਜੇ ਕਿਤੇ ਉਹੀ ਲੋਹਾ ਲੱਕੜ ਦੇ ਨਾਲ ਜੋੜ ਦਿੱਤਾ ਜਾਏ ਤੇ ਲੱਕੜ ਪਾਣੀ ਦੀਆਂ ਲਹਿਰਾਂ ਵਿੱਚੋਂ ਵੀ ਲੋਹੇ ਨੂੰ ਤਾਂ ਪਾਰਲੇ ਕਿਨਾਰੇ ਤੇ ਲੈ ਜਾਏ। ਭਾਈ ਸਾਹਿਬ ਜੀ ਇਹਦਾ ਭਾਵ ਕੀ? ਕਹਿਣ ਲੱਗੇ ਇਹਦਾ ਭਾਵ ਇਵੇਂ ਕਿ ਜਮਦੂਤ ਸਾਰੀ ਦੁਨੀਆ ਨੂੰ ਭੈ ਦਿੰਦਾ ਹੈ, ਮੌਤ ਸਾਰੀ ਦੁਨੀਆ ਨੂੰ ਡਰਾਉਂਦੀ ਹੈ, ਪਰ ਜਿਸ ਦੇ ਅੰਦਰ ਪਰਮਾਤਮਾ ਦੀ ਯਾਦ ਟਿਕ ਜਾਏ ਸੱਚ ਜਾਣੀ ਸਾਰੀ ਦੁਨੀਆ ਨੂੰ ਡਰਾਉਣ ਵਾਲੀ ਮੌਤ ਵੀ ਉਹਦੇ ਤੋਂ ਭੈ ਖਾਣ ਲੱਗ ਪੈਂਦੀ ਹੈ। ਭਾਈ ਸਾਹਿਬ ਦੇ ਬਚਨ ਨੇ ਜੈਸੇ ਕਿਰਤਾਂਸ ਗਰ ਜਾਤ ਜਲ ਬੂੰਦ ਪਰੈ, ਕਿਰਤ ਸੰਬੰਧ ਜਲ ਮੱਧੇ ਸਾਵਧਾਨ ਹੈ, ਜੈਸੇ ਕੋਟ ਭਾਰ ਤੂਲ ਤਨਕ ਚਿਨਗ ਪਰੈ, ਤੇਲ ਮੇਲ ਦੀਪਕ ਮੈਂ ਬਾਤੀ ਵਿਦਮਾਨ ਹੈ, ਜੈਸੇ ਲੋਹ ਬੂੜ ਜਾਤ ਸਲਨ ਮੈਂ ਡਾਰਤ ਹੀ, ਕਾਸ਼ਤ ਪ੍ਰਸੰਗ ਗੰਗ ਸਾਗਰ ਨਾ ਮਾਨ ਹੈ। ਕਹਿਣ ਲੱਗੇ ਤੈਸੇ ਜਮਕਾਲ ਬਿਆਲ ਸਕਲ ਸੰਸਾਰ ਗ੍ਰਸ ਹੈ, ਸਤਿਗੁਰੂ ਭੇਟਤ ਕੀ ਦਸ ਹੁੰਦਸਾਨ। ਜਿਨ੍ਹਾਂ ਨੂੰ ਸਤਿਗੁਰੂ ਮਿਲ ਜਾਏ ਮੌਤ ਵੀ ਉਹਨਾਂ ਦਾ ਕੁਛ ਨਹੀਂ ਪੈ ਨਹੀਂ, ਪਰ ਇਹ ਉਹਨਾਂ ਲਈ ਜਿਨ੍ਹਾਂ ਨੂੰ ਨਾਮ ਮਿਲ ਗਿਆ। ਅਖੀਰ 'ਤੇ ਮੈਂ ਸਮਾਪਤੀ ਕਰਨ ਤੋਂ ਪਹਿਲਾਂ ਪਿਛਲੇ ਦਿਨੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਸ ਅਸਥਾਨ ਦੇ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਜਿੱਥੇ ਹਜ਼ੂਰ ਨੇ ਕਸ਼ਮੀਰ ਦੀ ਧਰਤੀ 'ਤੇ ਬਜ਼ੁਰਗ ਮਾਤਾ ਦੀ ਅਰਦਾਸ ਨੂੰ ਭਾਗ ਲਾਇਆ ਸੀ, ਅਤੇ ਉਸ ਮਾਤਾ ਦਾ ਨਾਮ ਵੀ ਭਾਗ ਭਰੀ ਹੈ। ਕਈ ਗੁਰਮੁਖਾਂ ਨੇ ਹੋ ਸਕਦਾ ਸ੍ਰੀਨਗਰ ਵਿੱਚ ਉਸ ਅਸਥਾਨ ਨੂੰ ਦੇਖਿਆ ਹੋਵੇ, ਪਰ ਉਹਨੂੰ ਦੇਖ ਕੇ ਦਰਸ਼ਨ ਕਰਕੇ ਦੋ ਘੜੀਆਂ ਉਸ ਥਾਂ 'ਤੇ ਬੈਠ ਕੇ ਜੋ ਰਸ ਮਿਲਿਆ, ਕਿਉਂਕਿ ਜਿੱਥੇ ਗੁਰੂ ਦੇ ਚਰਨ ਪੈ ਗਏ ਨੇ ਨਾ, ਯਾਦ ਰੱਖੋ ਰਹਿੰਦੀ ਦੁਨੀਆ ਤੱਕ ਉਸ ਧਰਤੀ ਦੀ ਤਸੀਰ ਵਿੱਚੋਂ ਗੁਰੂ ਕੀ ਰੁਖਾਨੀਅਤ ਖਤਮ ਨਹੀਂ ਹੋਵੇ। ਫਰਕ ਇਹਨੇ ਕਿ ਉਹਨੂੰ ਕੈਚ ਕਰਨ, ਉਹਨੂੰ ਪਕੜਨ ਵਾਲਾ ਕੋਈ ਹੋਵੇ, ਉਹਨੂੰ ਅੰਦਰੋਂ ਧੂਹ ਪਾਉਣ ਵਾਲਾ ਕੋਈ ਹੋਵੇ। ਜਿਵੇਂ ਧਾਤ ਧਾਤ ਨੂੰ ਦੌੜ ਕੇ ਮਿਲਦੀ ਏ, ਯਾਦ ਰੱਖਿਓ ਇਸੇ ਤਰ੍ਹਾਂ ਲਿਵ ਲਿਵ ਨੂੰ ਭੱਜ ਕੇ ਮਿਲਦੀ ਹੈ। ਜਿਵੇਂ ਇੱਕ ਲੋਭੀ ਬੰਦਾ ਧਨ ਵੱਲ ਖਿੱਚਿਆ ਜਾਂਦਾ, ਕਾਮੀ ਬੰਦਾ ਕਾਮਨੀ ਵੱਲ ਖਿੱਚਿਆ ਜਾਂਦਾ, ਮੋਹ ਵਿੱਚ ਵੱਧਾ ਹੋਇਆ ਬੰਦਾ ਸੰਬੰਧੀਆਂ ਵੱਲ ਖਿੱਚਿਆ ਜਾਂਦਾ, ਜਦੋਂ ਕਿਸੇ ਦਾ ਅੰਦਰ ਗੁਰੂ ਵੱਲ ਖਿੱਚ ਪਾਉਣ ਲੱਗ ਪਵੇ ਤੇ ਗੁਰੂ ਉਹਦੇ ਵੱਲ ਖਿੱਚਿਆ ਆਉਂਦਾ। ਧਾਤ ਮਿਲੇ ਹੁਣ ਧਾਤ ਕੋ, ਲਿਵ ਲਿਵੈ ਕੋ ਧਾਵੈ, ਮਾਇਆ ਮਾਇਆ ਨੂੰ ਮਿਲੇਗੀ, ਅੰਦਰ ਵਾਲੀ ਨਿਰਮਲ ਲਿਵ ਜਿਹੜੀ ਹੈ ਉਹ ਗੁਰੂ ਵੱਲ ਤੇ ਗੁਰੂ ਉਹਦੇ ਵੱਲ। ਸਿਰਫ ਸਮਾਪਤੀ ਤੇ ਕਿ ਦੇਖੋ ਜਿੱਥੋਂ ਗੁਰਮੁਖ ਪਿਆਰੇ ਕਹਿ ਰਹੇ ਸਨ ਮੌਤ ਦਾ ਭੈ ਨਹੀਂ, ਵਾਹਿਗੁਰੂ ਮਿਹਰ ਕਰੇ ਕਿ ਉਸ ਬਜ਼ੁਰਗ ਮਾਈ ਦਾ ਪੁੱਤਰ ਜਿਹਦਾ ਨਾਮ ਸੀ ਸੇਵਾਰਾ, ਅਸੀਂ ਇਤਿਹਾਸ ਦੇ ਪੰਨਿਆਂ ਤੋਂ ਹੋਰ ਤਰੀਕੇ ਨਾਲ ਪੜ੍ਹਿਆ, ਪਰ ਜਦੋਂ ਉਸ ਥਾਂ 'ਤੇ ਪਹੁੰਚੇ ਇਤਿਹਾਸ ਕੁਛ ਹੋਰ ਬੋਲ ਕੇ ਕਹਿ ਰਿਹਾ ਸੀ। ਕਿਉਂਕਿ ਹਰ ਲਿਖਾਰੀ ਦਾ ਆਪਣਾ ਅੰਦਰ ਵੀ ਹੈ, ਉਹਨੇ ਗੁਰੂ ਨੂੰ ਕਿਹੜੇ ਢੰਗ ਨਾਲ ਦੇਖਿਆ ਅਤੇ ਕਿਵੇਂ ਉਹ ਲਿਖਣ ਲੱਗਾ। ਪਰ ਆਈ ਤਾਂ ਬਾਣੀ 'ਚ ਵਿਲੱਖਣਤਾ ਹੈ, ਬਾਣੀ ਵਿੱਚ ਉਹ ਕੁਝ ਗੁਰੂ ਜੀ ਨੇ ਲਿਖ ਦਿੱਤਾ ਜਿਹੜਾ ਉਹਨਾਂ ਦਾ ਪਰਮ ਆਪਾ ਸੀ। ਹੋ ਸਕਦਾ ਕਿ ਇੱਕ ਸਾਖੀ ਕੁਝ ਭਾਵਨਾ ਵਾਲੀ ਹੋਵੇ ਅਤੇ ਲਿਖਣ ਵਾਲੇ ਦਾ ਅੰਦਰ ਹੀ ਖੁਸ਼ਕ ਹੋਵੇ, ਉਹ ਜਿਤਨਾ ਮਰਜ਼ੀ ਅੱਖਰ ਵਰਤੀ ਜਾਏ ਅੰਦਰ ਖੁਸ਼ਕ ਹੈ, ਉਹ ਭਾਵਨਾ ਦੀ ਗੱਲ ਕਦੀ ਕਰ ਨਹੀਂ ਸਕੇ। ਉੱਥੇ ਗਏ, ਪਤਾ ਲੱਗਾ ਕਿ ਭਾਈ ਸੇਵਾ ਰਾਮ ਇਸ ਮਾਤਾ ਦੇ ਪੁੱਤਰ ਦਾ ਨਾਮ ਸੀ, ਭਾਗ ਭਰੀ ਦੇ ਪੁੱਤਰ ਦਾ ਨਾਮ, ਵਿਦਵਾਨ ਬਹੁਤ ਸੀ। ਜਿੱਥੇ ਇਹ ਜਾਂਦਾ ਸੀ ਇਹਦੇ ਸਾਹਮਣੇ ਕੋਈ ਵਿਦਵਾਨ ਪੰਡਿਤ ਖਲੋ ਕੇ ਚਰਚਾ ਨਹੀਂ ਸੀ ਕਰ ਸਕਦਾ। ਇਹਨੂੰ ਪਤਾ ਲੱਗਾ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੰਜਾਬ ਦੀ ਧਰਤੀ 'ਤੇ ਬੜੀ ਜੈ ਜੈਕਾਰ ਹੈ। ਅੱਖਰਾਂ ਦਾ ਹੰਕਾਰ ਸੀ, ਮਨ ਨੇ ਕਿਹਾ ਚੱਲ ਉਹਨਾਂ ਨਾਲ ਗੋਸ਼ਟੀ ਕਰਨੀ, ਉਹਨਾਂ ਨਾਲ ਚਰਚਾ ਕਰਨੀ। ਜਦੋਂ ਇਹ ਪਹੁੰਚਿਆ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਸੰਗਤ ਕਤਾਰਾਂ ਬਣਾ ਕੇ ਮੱਥੇ ਟੇਕ ਰਹੀ ਸੀ, ਇਹ ਗੁਰੂ ਦਰਬਾਰ ਵਿੱਚ ਵੜਿਆ ਤੇ ਅੰਦਰ ਦੀ ਖੰਗਤਾ, ਮੈਂ ਚਰਚਾ ਕਰਾਂਗਾ ਇਸ ਭਰੇ ਦਰਬਾਰ 'ਚ। ਜਦੋਂ ਹਜ਼ੂਰ ਦੇ ਨੇੜੇ ਆਇਆ ਨਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਨਾ ਉੱਠ ਕੇ ਆਵਾਜ਼ ਦੇ ਕੇ ਕਿਹਾ ਸੇਵਾ ਰਾਮ, ਆ ਤੂੰ ਛੇਤੀ ਅੱਗੇ ਆ ਜਾ, ਜਿਹੜੀ ਤੂੰ ਚਰਚਾ ਕਰਨੀ ਚਾਹੁੰਦਾ ਤੂੰ ਪਹਿਲਾਂ ਹੀ ਕਰ ਲੈ। ਬਸ ਇੰਨੇ ਸ਼ਬਦ ਕਹਿਣ ਦੀ ਦੇਰ ਸੀ, ਚਰਚਾ ਤਾਂ ਕਿੰਨੇ ਕਰਨੀ ਸੀ, ਅੰਦਰ ਮਰ ਗਿਆ ਤੇ ਗੁਰੂ ਦੇ ਚਰਨਾਂ ਤੇ ਟਹਿ ਪਿਆ। ਇੰਨਾ ਜੁੜਿਆ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਹਜ਼ੂਰੀ ਵਿੱਚ ਮੱਥਾ ਟੇਕ ਕੇ ਰੋ ਪਿਆ ਤੇ ਗੁਰੂ ਜੀ ਨੇ ਸਿਰ ਤੇ ਹੱਥ ਰੱਖ ਕੇ ਕਿਹਾ, ਉਹ ਭਲਿਆ, ਗਿਆਨ ਤਾਂ ਦੀਵਾ ਹੁੰਦਾ ਤੇ ਦੀਵੇ ਦਾ ਕੰਮ ਹੈ ਉਹਦੇ ਤੋਂ ਚਾਨਣ ਲੈ ਕੇ ਉਹਦੇ ਸਹਾਰੇ ਵਿੱਚ ਚੱਲੀਏ, ਤੇ ਜੇ ਦੀਵੇ ਘਰ ਨੂੰ ਅੱਗ ਲਾਗਣ ਲੱਗ ਪਵੇ ਤੇ ਆਪਾਂ ਉਸ ਦੀਵੇ ਨੂੰ ਕੀ ਕਰਨਾ। ਵਿਦਿਆ ਗਿਆਨ ਇੱਕ ਚਾਨਣ ਹੈ, ਇੱਕ ਦੀਪਕ ਹੈ, ਤੇ ਉਸੇ ਗਿਆਨ ਦਾ ਲਾਭ ਜਿਹੜਾ ਸਾਨੂੰ ਰੱਬ ਨਾਲ ਜੋੜੇ ਤੇ ਜਿਸ ਗਿਆਨ ਨੇ ਗੁਰੂ ਉੱਤੇ ਤਰਕ ਕਰਾਉਣ ਲੱਗ ਪੈਣਾ, ਉਸ ਦੀਵੇ ਨੂੰ ਆਪਾਂ ਕੀ ਕਰਨਾ, ਕੀ ਕਰਾਂਗੇ ਉਹਨਾਂ ਅੱਖਰਾਂ ਨੂੰ। ਕਹਿੰਦਾ ਸਤਿਗੁਰੂ ਬਖਸ਼ ਦਿਓ, ਸਹਿਬ ਦੇ ਚਰਨਾਂ 'ਚ ਜੁੜਿਆ। ਹੁਣ ਗੁਰੂ ਨੇ ਤੀਸ ਤੇ ਹੱਥ ਰੱਖਿਆ ਹੋਵੇ ਤੇ ਸਤਿਗੁਰੂ ਬਾਣੀ ਵਿੱਚ ਕਹਿੰਦੇ ਆ ਕਿ ਜਿਹਦੇ ਮੱਥੇ ਤੇ ਗੁਰੂ ਹੱਥ ਰੱਖ ਦੇਣਾ, ਇੱਕ ਖਿਣ 'ਚ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਅੰਦਰੋਂ ਖਿੱਚ ਲੈਂਦੇ। ਕਰ ਹੁਕਮ ਮਸਤਕ ਹੱਥ ਧਾਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਆਸਾ ਕੀ ਵਾਰ, ਇੱਕ ਖਿਣ ਲਾਇਆ ਬਾਣੀ ਨਾਲ ਜੁੜ ਗਿਆ, ਕਈ ਮਹੀਨੇ ਨਹੀਂ ਘਰ ਗਿਆ, ਸਾਰੀ ਕਿਤਾਬਾਂ ਗ੍ਰੰਥ ਇੱਕ ਪਾਸੇ ਰੱਖ ਦਿੱਤੇ, ਸਿਰਫ ਜਪੋ ਤਾਂ ਏਕੋ ਨਾਮਾਂ ਵਾਲੀ ਗੱਲ ਬਣ ਗਈ, ਊਠ ਚ ਬੈਠ ਚ ਸੋਵਤ ਨਾਮ। ਜਦੋਂ ਇੰਨੀ ਅਵਸਥਾ ਪਹੁੰਚ ਗਈ, ਵਾਪਸ ਘਰ ਗਿਆ, ਮਾਈ ਨੇ ਦੇਖਿਆ ਪੁੱਤਰ ਦੀਆਂ ਕਿਤਾਬਾਂ ਕੋਲ ਨਹੀਂ, ਪੁੱਛਿਆ ਸੇਵਾ ਰਾਮ, ਬੇਟਾ ਤੇਰੇ ਆਵਾਜ਼ ਵਿੱਚ ਤਬਦੀਲੀ ਕਿਉਂ, ਇੰਨੀ ਰਾਤ ਗਈ ਤੂੰ ਕਈ ਵਾਰੀ ਚੌਂਕੜਾ ਮਾਰ ਕੇ ਬੈਠਣਾ, ਇਹ ਕੀ ਖੇਡ। ਕਹਿਣ ਲੱਗੇ, ਮਾਂ ਅੱਜ ਤੀਕਰਾ ਹੰਕਾਰ ਦੇ ਗੱਡੇ ਧੋਏ ਨੇ, ਇੱਕ ਉਹ ਮੁਰਸ਼ਦ ਮਿਲਿਆ ਜਿਹਨੇ ਅੰਦਰ ਨੂੰ ਧੋ ਕੇ ਰੱਖ ਦਿੱਤਾ। ਜਦੋਂ ਸੁਖਮਨੀ ਸਾਹਿਬ ਦਾ ਪਾਠ ਅੰਮ੍ਰਿਤ ਵੇਲੇ ਜਪਜੀ ਸਾਹਿਬ ਸੁਖਮਨੀ ਸਾਹਿਬ ਮਾਤਾ ਨੂੰ ਸੁਣਾਇਆ ਤੇ ਕਹਿੰਦੇ ਨੇ, ਕਹਿਣ ਲੱਗੀ, ਪੁੱਤਰ ਉਮਰ ਤਾਂ ਮੇਰੀ ਕੋਈ ਨਹੀਂ, ਪਰ ਮੈਂ ਕੀ ਉਸ ਗੁਰੂ ਤੱਕ ਪਹੁੰਚ ਸਕਦੀ ਹਾਂ। ਤੇ ਉਸ ਬੇਟੇ ਨੇ ਕਿਹਾ, ਮਾਂ ਗੁਰੂ ਸਾਹਮਣੇ ਕੋਈ ਖੱਦਾਂ ਨਹੀਂ, ਕੋਈ ਦੂਰੀਆਂ ਨਹੀਂ, ਤੂੰ ਭਾਵਨਾ ਨਾਲ ਘਰ ਬੈਠ ਕੇ ਚੇਤੇ ਕਰ, ਤੇਰਾ ਗੁਰੂ ਅੱਜ ਵੀ ਤੇਰੇ ਕੋਲ ਆ ਜਾਏ। ਇੱਥੇ ਇੱਕ ਬੇਨਤੀ ਕਰਾਂ, ਅਸੀਂ ਇੱਕ ਸ਼ਬਦ ਪੜ੍ਹਨੇ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਅਸੀਂ ਪੜ੍ਹਨੇ ਹਾਂ ਗੁਰੂ ਮੇਰੇ ਅੰਗ ਸੰਗ ਹੈ। ਸੋ ਸਤਿਗੁਰ ਪਿਆਰਾ ਮੇਰਾ ਨਾਲ ਕਹਿ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤਾਂ ਹੋਇਆ ਗੁਰਦੁਆਰੇ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਉਹ ਕਿਹੜਾ ਸਤਿਗੁਰੂ ਜਿਹੜਾ ਮੇਰੇ ਨਾਲ ਹੈ, ਜਿਹੜਾ ਅੰਗ ਸੰਗ ਹੈ। ਕਿ ਕਦੀ ਕਿਸੇ ਨੇ ਆਪਣੀ ਕਾਰ ਵਿੱਚ ਆਪਣੀ ਜੌਬ ਤੇ ਗੁਰੂ ਗ੍ਰੰਥ ਸਾਹਿਬ ਨੂੰ ਤੇ ਨਹੀਂ ਲੈ ਕੇ ਗਏ? ਨਹੀਂ, ਇੱਕ ਸਵਰੂਪ ਹੈ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਹੈ, ਤੇ ਇਸ ਗੋਦੀ ਵਿੱਚੋਂ ਬੈਠ ਕੇ ਜਿਹੜਾ ਤੂੰ ਆਤਮਕ ਗਿਆਨ ਲੈ ਕੇ ਜਾਂਦੇ ਸੱਚ ਜਾਣੀ, ਉਹ ਗੁਰੂ ਦਾ ਔਰਾ ਹਮੇਸ਼ਾ ਤੇਰੇ ਅੰਗ ਸੰਗ ਰਹਿੰਦਾ, ਉਹ ਗੁਰੂ ਕਾ ਗਿਆਨ। ਜਿੱਥੇ ਵੀ ਤੂੰ ਜਾਏ ਉਹ ਗੁਰੂ ਤੇਰੇ ਨਾਲ ਹੈ। ਇਹ ਬਾਤ ਵੱਖਰੀ ਕਿ ਤੇਰੇ ਅੰਦਰ ਦੇ ਕੰਮ ਕਿਸੇ ਬਹਾਨੇ ਰਹੀ ਕਰਾਉਂਦਾ, ਪਰ ਕਰਾਉਂਦਾ ਗੁਰੂ ਹੀ ਹੈ। ਕਹਿਣ ਲੱਗੇ, ਮਾਂ ਯਾਦ ਕਰ, ਗੁਰੂ ਆਵੇਗਾ। ਉੱਥੋਂ ਦੇ ਸੱਜਣਾਂ ਦੇ ਦੱਸਣ ਮੁਤਾਬਕ ਕਿ ਮਾਈ ਨੇ 12 ਸਾਲ ਲਾਏ ਸਨ ਹਜ਼ੂਰ ਲਈ ਚੋਲਾ ਤਿਆਰ ਕਰਦੇ। 12 ਸਾਲ ਦੇ ਕਰੀਬ ਉਸਨੇ ਸੂਤ ਪਹਿਲਾਂ ਆਪਣੇ ਹੱਥੀਂ ਕਪਾਹ ਬੀਜ ਕੇ ਕੱਟ ਕੇ ਆਪਣੇ ਹੱਥੀਂ ਉਹਨੇ ਕੱਪੜਾ ਬੁਣਿਆ, ਵਸਤਰ ਤਿਆਰ ਕੀਤਾ। ਤੇ ਜਿਸ ਵੇਲੇ ਅਖੀਰਲੇ ਮੁਕਾਮ ਤੇ ਮਾਈ ਆਈ, ਉਸ ਵੇਲੇ ਉਹਦੇ ਅੱਖਾਂ ਦੀ ਜੋਤ ਵੀ ਚਲੀ ਗਈ ਸੀ। ਇੰਨੀ ਉਹਨੇ ਸੇਵਾ ਸਾਧਨਾ ਕੀਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਉੱਥੇ ਗਏ ਤੇ ਆਵਾਜ਼ ਮਾਰ ਕੇ ਕਿਹਾ, ਮਾਂ ਲਿਆ ਮੈਂ ਤੇਰਾ ਚੋਲਾ ਪਾਉਣ ਆਇਆ ਹਾਂ। ਅੱਜ ਵੀ ਕਸ਼ਮੀਰ ਦੇ ਸਿੱਖ ਕਹਿੰਦੇ ਨੇ ਕਿ ਮਾਤਾ ਭਾਗ ਭਰੀ ਤੇਰੇ ਚਰਨਾਂ 'ਚ ਨਮਸਕਾਰ, ਤੇਰੀ ਭਾਵਨਾ ਕਰਕੇ ਗੁਰੂ ਨੇ ਇਸ ਧਰਤੀ ਨੂੰ ਭਾਗ ਲਾ ਦਿੱਤਾ। ਕਹਿਣ ਲੱਗੇ, ਮਾਂ ਚੋਲਾ? ਕਹਿਣ ਲੱਗੇ, ਕੌਣ? ਉੱਤਰ ਮਿਲਿਆ ਗੁਰੂ ਹਰਗੋਬਿੰਦ ਸਾਹਿਬ। ਕਹਿੰਦੀ, ਮੈਂ ਕਿਵੇਂ ਪਹਿਚਾਣਾ, ਤੁਸੀਂ ਮੇਰੀਆਂ ਤਾਂ ਅੱਖਾਂ ਹੀ ਨਹੀਂ। ਤੇ ਉਸ ਵਿਹੜੇ ਵਿੱਚ ਇੱਕ ਖੂਹ ਹੈ। ਹਜ਼ੂਰ ਨੇ ਕਿਹਾ, ਮਾਂ ਕਹਿੰਦੇ ਨੇ ਵਰਸ਼ਾ ਸੀ ਮਾਰਿਆ ਜਲ ਦੀ ਧਾਰਾ ਵਹਿ ਤੁਰੀ। ਜਦੋਂ ਮਾਤਾ ਨੇ ਉਹ ਆਪਣੇ ਨੇਤਰਾਂ 'ਤੇ ਜਲ ਲਾਇਆ ਅਤੇ ਹਜ਼ੂਰ ਦੇ ਦੀਦਾਰ ਕੀਤੇ, ਅੱਖਾਂ ਦੀ ਜੋਤ ਆ ਗਈ। ਹੁਣ ਇੱਥੇ ਅਸੀਂ ਤਰਕ ਵੱਲ ਨਾ ਤੁਰਿਓ। ਮੈਂ ਇੱਕ ਬੇਨਤੀ ਕਰਾਂ, ਜਿਤਨੀ ਸਾਡੇ ਅੰਦਰ ਦੀ ਬੁੱਧੀ ਦੀ ਆ ਸਾਡੀ ਛੁਰੀ ਤੇਜ਼ ਹੋ ਗਈ, ਜਿੰਨਾ ਸਾਡਾ ਅੰਦਰ ਟੁਕੜੇ ਟੁਕੜੇ ਹੋ ਗਿਆ, ਉਨੇ ਅਸੀਂ ਬਾਹਰੋਂ ਟੁਕੜੇ ਟੁਕੜੇ ਹੋ ਗਏ। ਕਿ ਜੁੜਿਆ ਕੋਈ ਤਾਂ ਅੰਦਰ ਨੂੰ ਜੋੜੇਗਾ, ਜਿਹਦਾ ਅੰਦਰ ਹੀ ਖਿੰਡ ਗਿਆ ਉਹਨੇ ਬਾਹਰ ਦੇ ਖਿੰਡਾ ਵਿੱਚੋਂ ਇਕਾਗਰਤਾ ਕਿੱਥੋਂ ਲੈ ਆਉਣੀ? ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਤਾਂ ਇੱਥੋਂ ਤੱਕ ਕਿਹਾ ਸੀ, ਕਹਾਂਗੇ ਅੱਖਾਂ ਦੀ ਜੋਤ। ਬਾਬਾ ਜੀ ਤਾਂ ਕਹਿੰਦੇ ਨੇ, ਮ੍ਰਿਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਨ ਮਿਲਾਇਆ, ਪਸ਼ੂ ਪ੍ਰੇਤ ਮੁਗਧ ਪੈ ਸਰੋਤੇ, ਹਰ ਨਾਮਾ ਮੋਹ ਗਾਇਆ, ਗੁਰ ਪੂਰੇ ਸੀ ਦੇਖ ਬਿਡਾਈ, ਤਾਂ ਕੀ ਕੀਮਤ ਕਈ ਨਾ ਜਾਈ। ਗੁਰੂ ਦੀ ਕਿੰਨੇ ਕੀਮਤ ਜਾਣੀ ਭਾਈ? ਗੁਰੂ ਪਾਰ ਬ੍ਰਹਮ ਪਰਮੇਸ਼ਰ ਕਾ ਸਾਕਾਰ ਰੂਪ ਹੈ। ਮਾਂ ਦੇ ਅੱਖਾਂ ਦੀ ਜੋਤ ਆਈ, ਰੱਜ ਕੇ ਦੀਦਾਰ ਪਾਏ, ਤੇ ਅੱਜ ਵੀ ਉਹ ਅਸਥਾਨ ਬਣਿਆ। ਇੱਕ ਥਾਂ ਤੇ ਗੁਰੂ ਹਰਗੋਬਿੰਦ ਸਾਹਿਬ ਬੈਠੇ, ਸਾਹਮਣੇ ਮਾਈ ਭਾਗ ਭਰੀ, ਕਹਿਣ ਲੱਗੇ, ਮਾਂ ਜੋ ਕੁਛ ਮੰਗੇ ਤੇਰੀ ਝੋਲੀ ਭਰ ਦਿਆਂਗੇ। ਕਹਿੰਦੇ ਨੇ ਕੰਬਦੇ ਹੱਥਾਂ ਨਾਲ ਕਹਿਣ ਲੱਗੀ, ਕੀ ਮੰਗਾਂ ਹੁਣ? ਕੋਈ ਬਾਕੀ ਗੱਲ ਰਹਿ ਗਈ? ਐਸ ਸੁੱਕੇ ਤਨ ਉੱਤੇ ਇੰਨੀ ਕਿਰਪਾ ਕੀਤੀ, ਬਸ ਇੱਕ ਬੇਨਤੀ ਹੈ। ਕੀ? ਕਹਿਣ ਲੱਗੀ, ਮੈਂ ਕੱਲ੍ਹ ਨੂੰ ਸਰੀਰ ਤਿਆਗ ਜਾਣਾ, ਆਪਣੇ ਹੱਥੀ ਮੈਨੂੰ ਇਸ ਸੰਸਾਰ ਤੋਂ ਤੋਰ ਕੇ ਜਾਇਆ ਜੀ। ਹੁਣ ਉਹ 12 ਸਾਲ ਦੀ ਜਿਹੜੀ ਸਾਧਨਾ ਹੈ ਨਾ, ਉਹਨੇ ਇੱਥੋਂ ਤੱਕ ਜਾਣੂ ਕਰਾ ਦਿੱਤਾ, ਮਾਈ ਤੋਂ ਦੁਨੀਆਂ ਤੋਂ ਤੁਰਨਾ ਕਿੱਦਣ ਹੈ। ਸਤਿਗੁਰੂ ਦੇ ਚਰਨਾਂ 'ਚ ਟਿਕੀ ਰਹੀ ਮਾਂ, ਜਦੋਂ ਪ੍ਰਾਣ ਤਿਆਗੇ ਹਜ਼ੂਰ ਕੋਲ ਸਨ, ਤੇ ਅੱਜ ਵੀ ਉਹ ਸਥਾਨ ਬਣਿਆ ਜਿੱਥੇ ਮਾਤਾ ਦੀ ਚਿਖਾ ਬਣਾ ਕੇ ਸਤਿਕਾਰ ਕੀਤਾ ਗਿਆ। ਕੋਲ ਅਸਥਾਨ ਪ੍ਰਕਾਸ਼ ਹੈ, ਉੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਸਾਹਮਣੇ ਦੇਖਦੇ ਪਏ ਸਨ ਤੇ ਬਹੁਤ ਅਸੀਸਾਂ ਦਿੱਤੀਆਂ। ਪਿਆਰਿਓ ਆਓ, ਜਾਣਾ ਆਪਾਂ ਸਭ ਨੇ ਵੀ ਜੋ ਗੁਰਮੁਖ ਪਿਆਰੇ ਕਹਿ ਰਹੇ ਸਨ, ਮੈਂ ਉਸੇ ਨੂੰ ਆਧਾਰ ਬਣਾ ਲਿਆ। ਇਹ ਤਾਂ ਪ੍ਰਸ਼ਾਦ ਸਭ ਨੂੰ ਮਿਲਣਾ, ਸਾਡੇ ਤੋਂ ਵੱਡਿਆਂ ਨੂੰ ਵੀ ਮਿਲਿਆ, ਸਾਨੂੰ ਵੀ ਮਿਲੇਗਾ। ਫਰਕ ਇੰਨਾ, ਕਿੰਨਾ ਕੁਝ ਮਨਾ ਤੂੰ ਬਣਾ ਲਏਗਾ। ਅੱਜ ਘਰ ਜਾ ਕੇ ਦੇਖੀ, ਇੱਕ ਬੱਚੇ ਨੂੰ ਆਪਣੇ ਬਾਪ ਤੇ ਦਾਦੇ ਦਾ ਨਾਮ ਸਿਰ ਪਤਾ ਹੋਵੇਗਾ, ਉਸ ਤੋਂ ਅੱਗੇ ਤਾਂ ਕਿਸੇ ਨੂੰ ਪਤਾ ਹੀ ਨਹੀਂ। ਸਿਰਫ ਸਾਡੇ ਲਿਵਿੰਗ ਰੂਮ ਵਿੱਚ ਟੰਗੀਆਂ ਹੋਈਆਂ ਤਸਵੀਰਾਂ ਨੇ, ਆਹ ਮੇਰਾ ਦਾਦਾ ਸੀ, ਆਹ ਮੇਰਾ ਪੜਦਾਦਾ ਸੀ, ਸਿਰਫ ਕਾਗਜ਼ ਰਹਿ ਜਾਣਗੇ, ਬਾਕੀ ਕੁਛ ਨਹੀਂ ਰਹਿਣਾ। ਜੇ ਤੂੰ ਚੰਗਾ ਹੋਵੇ, ਨਾਮ ਦਾ ਪੱਲੂ ਪਕੜ ਲੈ, ਨਾਮ ਨੂੰ ਮੰਨ ਲੈ, ਤੇ ਜਿਹੜੇ ਮੰਨ ਲੈਂਦੇ ਨੇ ਨਾ, ਉਹਨਾਂ ਨੂੰ ਗੁਰੂ ਜੀ ਨੇ ਕਿਹਾ, ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੈ ਨਿਵਾਸ, ਸਤ ਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੈ ਨਿਵਾਸ, ਸੱਚ ਸਭਣਾ ਹੋਏ ਦਾਰੂ ਪਾਪ ਕੱਢੈ ਧੋਏ, ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੈ ਹੋਏ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਸਮਤ ਬਖਸ਼ੇ, ਤਾਂ ਜੋ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਸਕੀਏ। ਆਪ ਸਮੂਹ ਸਾਧ ਸੰਗਤ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਇੰਨੀ ਭਾਵਨਾ ਨਾਲ ਦੇਖ ਕੇ ਸੁਣਿਆ। ਆਉਣ ਵਾਲੇ ਦਿਨਾਂ ਵਿੱਚ ਬੜਾ ਚਿੱਤ ਸੀ ਵੀ ਕੀ ਪ੍ਰਕਰਨ ਸ਼ੁਰੂ ਕਰਾਂਗੇ, ਪਰ ਜੋ ਗੁਰੂ ਅਰਜਨ ਸਾਹਿਬ ਦਾ ਅਸੀਂ ਪੁਰਬ ਮਨਾ ਰਹੇ ਹਾਂ ਨਾ, ਇੱਕ ਸ਼ਬਦ ਹੁੰਦਾ ਤੁਹਾਨੂੰ ਸਾਰਿਆਂ ਨੂੰ ਚੇਤੇ ਦੇ, ਮਾਨ ਮੋਹ ਅਰ ਲੋਭ ਵਿਕਾਰਾ ਬਿਓ ਚੀਤ ਨਾ ਘਾਲਿਓ, ਨਾਮ ਰਤਨ ਗੁਣਾ ਹਨ ਵਰਜੇ, ਲਾਦ ਵੱਖਰ ਲੈ ਚਾਲਿਓ, ਸੇਵਕ ਕੀ ਓੜਕ ਨਿਭਗੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। 7 ਦਿਨ ਆਪਾਂ ਸਿਰਫ ਇਸੇ ਸ਼ਬਦ ਦੀ ਵਿਚਾਰ ਕਰਾਂਗੇ। ਧੰਨ ਗੁਰੂ ਅਰਜਨ ਸਾਹਿਬ, ਉਹਨਾਂ ਦਾ ਇਤਿਹਾਸ ਵੀ, ਉਹਨਾਂ ਦੀ ਬਾਣੀ ਵੀ, ਅਤੇ ਚਾਹੀਦਾ ਇਹ ਵੀ ਪਿਆਰਿਓ, ਹੁਣ ਜਿਵੇਂ ਪੁਰਬ ਮਨਾਉਂਦੇ ਹਾਂ ਨਾ, ਪੁਰਾਤਨ ਗੁਰਸਿੱਖਾਂ ਵਿੱਚ ਥੋੜ੍ਹਾ ਜਿਹਾ ਸਾਡੇ ਹੁਣ ਅੱਜ ਵੀ ਖੈਣ ਬੀਜ ਨਾਸ਼ ਨਹੀਂ ਹੋਇਆ। ਇੱਕ ਹੁੰਦਾ ਵੀ ਅਸੀਂ ਕੀਰਤਨੀਏ, ਕਥਾ ਵਾਚਕ ਆ ਜਾਣਗੇ, ਗੁਰਮੁਖ ਪਿਆਰੇ ਢਾਡੀ ਆਉਣਗੇ, ਲੰਗਰ ਲੱਗਣਗੇ, ਛਬੀਲਾਂ ਲੱਗਣਗੀਆਂ, ਪ੍ਰਚਾਰ ਪ੍ਰਸਾਰ ਹੋਵੇਗਾ, ਪੁਰਬ ਮਨਾਇਆ। ਇੱਕ ਹੁੰਦਾ ਆਪਣੇ ਅੰਤਰ ਆਪਣੇ ਮਨਾਉਣਾ। ਜਿਹੜੇ ਸਤਿਗੁਰੂ ਦੀ ਬਾਣੀ ਨਾ ਪੜ੍ਹਦੇ, ਨਿਤਨੇਮ ਤਾਂ ਕਰਨੇ ਹੀ ਕਰਨੇ, ਉਹ ਘੱਟੋ ਘੱਟ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੱਕ ਜਿਹੜੇ ਕਰਦੇ ਨੇ ਸਦਾ ਲਈ, ਉਹਨਾਂ ਨੂੰ ਨਮਸਕਾਰ। ਸੁਖਮਨੀ ਸਾਹਿਬ ਦਾ ਪਾਠ ਹੀ ਕਰ ਲਿਆ ਕਰੀਏ। ਧੰਨ ਗੁਰੂ ਅਰਜਨ ਦੇਵ ਜੀ, ਆਪ ਤੱਤੀ ਤਵੀ 'ਤੇ ਬੈਠੇ, ਤੁਹਾਨੂੰ ਤੱਤੀ ਤਵੀ ਵੀ ਤਪਾ ਨਾ ਸਕੀ, ਅਸੀਂ ਠੰਡ ਵਿੱਚ ਬੈਠੇ ਵੀ ਅੰਦਰ ਕਿਉਂ ਤਪਦਾ ਹੈ? ਸਤਿਗੁਰੂ ਕਿਰਪਾ ਕਰਨ, ਪੁਰਬ ਤਾਂ ਹੀ ਹੈ ਸਾਡੇ ਉੱਤੇ। ਲੁਧਿਆਣੇ ਸੱਜਣ ਨੇ ਉਹ ਤਕਰੀਬਨ ਸਾਲ 12 ਪਾਠਾਂ ਦਾ ਭੋਗ ਪਾਉਂਦੇ ਨੇ ਆਪ। ਜਦੋਂ ਸਤਿਗੁਰੂ ਦਾ ਜਿਹੜਾ ਪੁਰਬ ਆਉਣਾ ਸਤਿਗੁਰੂ ਜੀ ਦਾ, 11 ਤਾਂ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਲਈ ਅਤੇ 12ਵਾਂ ਕਰਦੇ ਨੇ ਗੁਰੂ ਕੇ ਲਾਲਾਂ ਦੀ ਸ਼ਹੀਦੀ ਲਈ। ਇਹ ਬੜਾ ਤਰੀਕਾ ਹੈ ਸੋਹਣਾ, ਨਾਲੇ ਤਾਂ ਅੰਦਰ ਉਨੀ ਦੇਰ ਨੂੰ ਚੱਲ ਪੈਂਦਾ ਅਤੇ ਫਿਰ ਜਿਉਂ ਜਿਉਂ ਭਾਵਨਾ ਵੱਜਦੀ, ਹੁਣ ਤੱਤੀ ਤਵੀ ਦੀ ਗੱਲ ਆਏਗੀ, ਸਾਡਾ ਅੰਦਰ ਜ਼ਰੂਰ ਭਿੱਜੇਗਾ। ਕਿਤਨਾ ਚੰਗਾ ਹੋਵੇ ਸਤਿਗੁਰੂ ਦੇ ਪੁਰਬ ਵਾਲੇ ਦਿਨ ਬਾਣੀ ਦਾ ਬੋਝ ਥਾ ਸਾਡੇ ਅੰਦਰ ਬਾਣੀ ਦਾ ਕਿਤੇ ਚੱਪੂ ਮਾਰ ਦੇਵੇ, ਖੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਝ ਸਾਹਿਬ।
2: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: जुग जुग जियो, जुग जुग जियो, जुग जुग जियो, अमर जुग जुग जियो जियो, अमर जुग जुग जियो।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿ ਬੇਨਤੀ ਕਰਦਾ ਹੈ, ਅਰਜ਼ੋਈ ਕਰਦਾ ਹੈ, ਅਰਦਾਸ ਕਰਦਾ ਹੈ, ਹੇ ਮਾਲਿਕ ਜਗਤ ਦੇ ਪਾਲਣਹਾਰ ਮੇਰੇ ਪਰਮੇਸ਼ਵਰ ਮੈਨੂੰ ਅਪਣਾ।

ਤੇ ਮੈਨੂੰ ਨਿਵਾਜੇ, ਮੈਨੂੰ ਮਾਣ ਬਖਸ਼ੇ। ਮੈਂ ਤੇਰੇ ਦਰ ਤੇ ਆ ਕੇ ਤੇਰੇ ਅੱਗੇ ਪੁਕਾਰ ਕਰਦਾ ਹਾਂ ਤੇ ਕਿਰਪਾ ਕਰ ਮੈਨੂੰ ਅਪਣਾ ਤੇ ਮੈਨੂੰ ਮਾਣ ਬਖਸ਼, ਕਿਉਂਕਿ ਤੇਰੇ ਸਿਵਾ ਇਸ ਸੰਸਾਰ ਤੇ ਮੇਰਾ ਹੋਰ ਕੋਈ ਨਹੀਂ। ਇਹ ਅਰਦਾਸ ਹੈ ਗੁਰਸਿੱਖ ਦੀ ਆਪਣੇ ਪਰਮੇਸ਼ਵਰ ਦੇ ਚਰਨਾਂ ਕਮਲਾਂ ਦੀ। ਜਾਨ ਆਪਣਾ

0: केरबू दी रंगीली धरती दे वसनीक श्रोतियो, तुसी ये प्रोग्राम FM रेडियो CIFK 94.3 तो सुन रहे हो। ये प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाने लई तुसी सानू सुझाव दिंदे रहोगे। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਕਹਿੰਦੇ ਭਾਈ ਸਾਹਿਬ ਸੁਦਾਮਾ ਦੁਆਰਕਾ ਨਗਰੀ ਪਹੁੰਚਿਆ ਤੇ ਭਗਵਾਨ ਕ੍ਰਿਸ਼ਨ ਦੇ ਦਰਬਾਰ ਨੂੰ ਸਿੰਘ ਦੁਆਰ ਕਿਹਾ। ਸਿੰਘ ਦਾ ਮਤਲਬ ਹੈ ਸ਼ੇਰ, ਤੇ ਜਿਹੜਾ ਸ਼ੇਰ ਦੀ ਸ਼ਰਨ ਵਿੱਚ ਚਲਾ ਜਾਵੇ ਫਿਰ ਉਸਨੂੰ ਹੋਰ ਕਿਸੇ ਦੀ ਸ਼ਰਨ ਦੀ ਲੈਣ ਦੀ ਲੋੜ ਨਹੀਂ ਪੈਂਦੀ। ਭਗਵਾਨ ਕ੍ਰਿਸ਼ਨ ਜੀ ਦੇ ਦਰ ਤੇ ਚਲਾ ਗਿਆ ਤੇ ਜਦੋਂ ਚਲਾ ਗਿਆ ਦੂਰੋਂ ਭਗਵਾਨ ਕ੍ਰਿਸ਼ਨ ਜੀ ਨੇ ਦੇਖਿਆ ਦੋ ਨਾਲ ਜਿਸ ਤਰ੍ਹਾਂ ਉਸੇ ਦੀ ਉਡੀਕ ਵਿੱਚ ਬੈਠੇ ਹਨ ਅੰਤਰਯਾਮੀ ਭਗਵਾਨ ਕ੍ਰਿਸ਼ਨ। ਦੂਰੋਂ ਸੁਦਾਮੇ ਨੂੰ ਦੇਖਦੇ ਹੋਏ ਆਪਣਾ ਸਿੰਘਾਸਨ ਛੱਡ ਕੇ ਸੁਦਾਮੇ ਵੱਲ ਵਧੇ। ਭਾਈ ਸਾਹਿਬ ਪ੍ਰਮਾਣ ਕਰਦੇ ਹਨ

ਚਾਰੇ ਪਦਾਰਥ ਉਸ ਨੂੰ ਦੇ ਦਿੱਤੇ। ਭਾਈ ਸਾਹਿਬ ਨੇ ਚਾਰੇ ਪਦਾਰਥਾਂ ਬਾਰੇ ਫਰਮਾਨ ਕੀਤਾ ਹੈ ਤੇ ਗੁਰਬਾਣੀ ਵਿੱਚ ਇਸ ਦੀ ਮਹਾਨਤਾ ਹੈ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਗੁਰੂ ਖਾਲਸਾ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਬਖਸ਼ਿਆ ਨਾਰਾ ਬੁਲੰਦ ਕਰੋ। ਸਾਰੀਆਂ ਸੰਗਤਾਂ ਸਭ ਆਏ ਭਾਈ ਬੋਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਸਭ ਆਏ ਭਾਈ ਭਾਗਾਂ ਵਾਲੇ ਆ, ਗੁਰੂ ਕੇ ਦਰਬਾਰ ਵਿੱਚ, ਗੁਰੂ ਦੇ ਘਰ ਦੇ ਵਿੱਚ ਸਭ ਸੰਗਤਾਂ ਸਭ ਆਈ ਪਾਈ ਪਹੁੰਚੀਆਂ ਹਨ। ਆਪਾਂ ਹੁਣੇ ਹੁਣੇ ਕਥਾ ਦਾ ਆਨੰਦ ਮਾਣੇ ਆ। ਹੁਣ ਆਪਾਂ ਢਾਡੀ ਰਾਗ ਦੇ ਰਾਹੀਂ, ਢਾਡੀ ਵਾਰਾਂ ਦੇ ਰਾਹੀਂ ਆਪਣਾ ਇਤਿਹਾਸ, ਗੁਰੂਆਂ ਦਾ ਇਤਿਹਾਸ ਆ ਜਿਹੜਾ, ਉਹ ਢਾਡੀ ਜੱਥੇ ਪਾਸੋਂ ਸੁਣਨ ਲੱਗੇ ਆ। ਆਹ ਆਪਣੀਆਂ ਰੁਚੀਆਂ ਜਿਹੜੀਆਂ, ਸਾਰੀਆਂ ਸੰਗਤਾਂ ਆਪਣੇ ਖਿਆਲ ਆ ਜਿਹੜੇ, ਉਹ ਆਪਾਂ ਜਿੱਥੇ ਰਾਤ ਢਾਡੀ ਸਿੰਘਾਂ ਪਾਸੋਂ ਇਹ ਆਪਾਂ ਵਾਰਾਂ ਗਾਉਂਦੇ ਗਾਉਂਦੇ ਛੱਡੀਆਂ ਸਨ, ਇਤਿਹਾਸ ਛੱਡਿਆ ਸੀ, ਇਸ ਤੋਂ ਅੱਗੇ ਦਾ

ਹੁਣ ਫੇਰ 69 ਸਾਲ ਬਾਅਦ ਦਿੱਲੀ ਵਿੱਚ ਜਨਮ ਦੇ ਨਾਲ ਟੱਕਰ ਹੈ ਜਿਹੜੀ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਹੋਣ ਲੱਗੀ ਹੈ। ਮਹਾਰਾਜ ਦਾ ਬੜੇ ਪਿਆਰੇ ਸੇਵਕ ਹੈ ਜਿਹੜੇ ਅੰਨਾ ਪਿਆਰਿਆਂ ਦੇ ਰੋਹ ਵਿੱਚ ਮਹਾਰਾਜ ਦੇ ਨਾਲ ਗਏ ਸਨ। ਭਾਈ ਦਿਆਲਾ ਜੀ ਨੂੰ ਸਭ ਨਾਲੋਂ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਹੁਕਮ ਕੀਤਾ ਵੀ ਉਸ ਨੂੰ ਲਿਆਓ ਤੇ ਕੜੇ ਤਸੀਹੇ ਦੇ ਕੇ ਉਸ ਨੂੰ ਇਸ ਚਾਂਦਨੀ ਚੌਂਕ ਵਿੱਚ ਕਹਿੰਦੇ ਸ਼ਹੀਦ ਕਰ ਦਿਓ। ਲਿਆਂਦਾ ਗਿਆ ਭਾਈ ਮਤੀ ਦਾਸ ਨੂੰ ਤੇ ਕਾਜੀ ਬੜੇ ਹੰਕਾਰ ਦੇ ਨਾਲ ਬੋਲਿਆ, ਕਹਿਣ ਲੱਗਿਆ ਮਤੀ ਦਾਸ ਛੇਤੀ ਦੱਸ, ਇੱਕ ਟੁੱਕ ਫੈਸਲਾ ਕਰ, ਸਮਾਂ ਬੜਾ ਥੋੜਾ ਜਿਹਾ, ਤੂੰ ਕਲਮਾ ਪੜ੍ਹਨਾ ਕਿ ਤੈਨੂੰ ਮੌਤ ਮਨਜ਼ੂਰ ਹੈ। ਇਸ ਨੇ ਕਿਹਾ ਮੈਨੂੰ ਮੌਤ ਮਨਜ਼ੂਰ ਹੈ, ਮੈਂ ਕਲਮਾ ਨਹੀਂ ਪੜ੍ਹਨਾ। ਕਾਲੀ ਕਹਿਣ ਲੱਗੀ ਆ ਮਤੀ ਦਾਸ ਤੇਰੀ ਜਵਾਨੀ ਆ ਜਿਹੜੀ ਬੜੀ ਸੋਹਣੀ ਹੈ, ਤੈਥੋਂ ਬਿਨਾ ਪਰਿਵਾਰ ਆ ਜਿਹੜਾ ਕਿਵੇਂ ਸਾਰੇਗਾ, ਮਾਤਾ ਤੇ ਭੈਣ ਭਰਾ ਤੇਰੇ ਬਿਨਾ ਕਿਵੇਂ ਜਿਉਣਗੇ, ਐਡੀ ਤੇਰੀ ਸੋਹਣੀ ਜਵਾਨੀ ਹੈ ਤੇ ਤੂੰ ਕਲਮਾ ਪੜ ਲਾ। ਖੁਦਾ ਤਾਂ ਇੱਕੋ ਹੀ ਹੁੰਦਾ, ਵਾਹਿਗੁਰੂ ਤੇ ਅੱਲਾ ਦਾ ਨਾਮ। ਇਹ ਕਹਿਣ ਲੱਗਿਆ ਮੈਂ ਆਪਣਾ ਧਰਮ ਹੈ ਜਿਹੜਾ ਉਹ ਛੱਡ ਨਹੀਂ ਸਕਦਾ, ਮੈਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਪੱਕਾ ਸਿੱਖ ਹੈ। ਕਹਿਣ ਲੱਗਿਆ ਕਾਜੀ, ਕਹਿਣ ਲੱਗਿਆ ਮਤੀ ਦਾਸ, ਇਹ ਜਿਹੜਾ ਕਾਨੂੰਨ ਬਣਾਇਆ ਨਾ ਤੈਨੂੰ ਆਰੇ ਨਾ ਚੀਰਨ ਦਾ, ਇਹ ਮੈਂ ਬਣਾਇਆ ਤੇ ਜੇ ਤੂੰ ਕਰਮਾ ਪੜ ਲਵੇਂ ਇਹ ਕਾਨੂੰਨ ਆ ਜਿਹੜਾ ਮੈਂ ਤੋੜ ਵੀ ਸਕਦਾ। ਤੇ ਭਾਈ ਮਤੀ ਦਾਸ ਕਹਿਣ ਲੱਗਿਆ, ਕਹਿੰਦਾ ਮੈਨੂੰ ਮੌਤ ਮਨਜ਼ੂਰ ਹੈ, ਮੈਂ ਕਲਮਾ ਨਹੀਂ ਪੜ੍ਹਨਾ। ਕਾਲੀ ਕਹਿਣ ਲੱਗਿਆ ਮਤੀ ਦਾਸ ਤੂੰ ਮੌਤ ਮੌਤ ਲਾਈ ਹੈ, ਜਦੋਂ ਮੌਤ ਦੇ ਚਰਖੜੀ ਚੱਲੀ ਨਾ ਤੇ ਤੇਰੀਆਂ ਚੀਖਾਂ ਜਿਹੜੀਆਂ ਉਹ ਅੰਬਰ ਪਾੜ ਦੇਣਗੀਆਂ, ਛੇਤੀ ਫੈਸਲਾ ਕਰ। ਇਸ ਨੇ ਕਿਹਾ ਮਰਦਾਂ ਦੇ ਫੈਸਲੇ ਆ ਜਿਹੜੇ ਇੱਕੋ ਵਾਰੀ ਹੋਇਆ ਕਰਦੇ ਹੈ, ਵਾਰੀ ਵਾਰੀ ਬਦਲਿਆ ਨਹੀਂ ਜਾ ਸਕਦੇ। ਭਾਈ ਮਹੀ ਮਤੀ ਦਾਸ ਇਹਨਾਂ ਜਲਾਦਾਂ ਨੂੰ ਕੀ ਕਹਿਣ ਲੱਗੇ ਹੈ, ਸੁਣੋ ਤੁਹਾਡੀ ਜੱਥਾ ਕਿਉਂ ਬਿਆਨ ਕਰਦਾ ਹੈ।

Ich bin gefahren.

0: ਧਰਤੀ ਤੇ ਡੁੱਲੂ ਮੇਰਾ ਦੂਰ ਹੋਏ ਚੌਂਕ ਦੇਖ ਦੀ ਗੁਲਾਮੀ ਹੋਣੀ ਦੂਰ ਹੋਏ
1: ਧਰਤੀ ਤੇ ਡੁੱਲੂ ਮੇਰਾ ਦੂਰ ਹੋਏ ਚੌਂਕ ਦੇਖ ਦੀ ਗੁਲਾਮੀ ਹੋਣੀ ਦੂਰ ਹੋਏ
0: ਜੇ ਤੂੰ ਸੂਲੀ ਆਤਾ ਮੈਂ ਵੀ ਮਨ ਦੂਰ

ਕਹਿੰਦੇ ਜਲਾਦਾਂ ਨੇ ਭਾਈ ਮਤੀ ਦਾਸ ਗੁਰੂ ਦਾ ਪਿਆਰਾ ਸੇਵਕ ਲੌਂਗੋਵਾਲ ਦੇ ਰਹਿਣ ਵਾਲਾ ਜਿੱਥੋਂ ਦੇ ਕਹਿੰਦੇ ਮਹਾਨ ਕੋਸ਼ ਦੇ ਲਿਖਾਰੀ ਕਹਿੰਦੇ ਸਨ ਭਾਈ ਕਾਨ ਸਿੰਘ ਜੀ ਨਾਭਾ ਬੜੇ ਵੱਡੇ ਵਿਦਵਾਨ ਹੋਏ ਹਨ। ਭਾਈ ਮਨੀ ਸਿੰਘ ਜੀ ਦੇ ਪਿੰਡ ਦੇ ਸਨ। ਉਹਨਾਂ ਨੇ ਬੜਾ ਸੁੰਦਰ ਇਤਿਹਾਸ ਆ ਜਿਹੜਾ ਵਰਣਨ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਸੰਸਾਰ ਦਾ ਇਤਿਹਾਸ ਹੀ ਸਮਝ ਲਓ। ਉਸ ਮਹਾਨ ਕੋਸ਼ ਵੱਡਾ ਸਾਰਾ ਗ੍ਰੰਥ ਹੈ। ਉਹਦੇ ਵਿੱਚ ਉਹਨਾਂ ਨੇ ਬੜੀ ਮਿਹਨਤ ਕੀਤੀ, ਬਹੁਤ ਮਿਹਨਤ ਕਰਕੇ

ਤੋਂ ਉਹਨਾਂ ਦੀ ਯਾਦ ਦੇ ਵਿੱਚ ਇਹ ਸਾਰਾ ਐਤਵਾਰ ਆ ਜਿਹੜਾ ਲੰਘੇਗਾ। ਮਹਾਨ ਕੋਸ਼ ਦੇ ਲਿਖਾਰੇ ਗਿਆਨੀ ਕਾਨ ਸਿੰਘ ਸਨ, ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਉੱਥੋਂ ਦੇ ਸੀ ਜਿੱਥੋਂ ਦਾ ਭਾਈ ਮਨੀ ਸਿੰਘ ਸੀ। ਭਾਈ ਮਨੀ ਸਿੰਘ ਜੀ ਨੂੰ ਭਾਈ ਕਹਿੰਦੇ, ਭਾਈ ਮਤੀ ਦਾਸ ਜੀ ਨੂੰ ਕਹਿੰਦੇ, ਦੋ ਪੱਟਿਆਂ ਦੇ ਵਿੱਚ ਇਸ ਤਰ੍ਹਾਂ ਬੰਨ ਲਿਆ, ਜੋੜ ਲਿਆ ਤੇ ਉਦਾਲੇ ਉਦਾਲੇ ਰਸਤੇ ਜਿਹੜਾ ਉਹ ਵਰ ਦਿੱਤਾ ਗਿਆ। ਤੇ ਜਿਸ ਤਰ੍ਹਾਂ ਅੱਗੇ ਪੁਰਾਣੇ ਮਿਸਤਰੀ ਹੁੰਦੇ ਸਨ, ਉਹਨਾਂ ਦਾ ਢੰਗ ਸੀ ਜਿਹੜਾ ਲੱਕੜ ਚੀਰਨ ਦਾ ਢੰਗ ਸੀ ਉਹ ਵੱਖਰਾ ਸੀਗਾ, ਵੱਖਰਾ ਹੀ ਸੀ। ਹੁਣ ਤਾਂ ਆਰੇ ਚੱਲੇ ਵੀ ਹੈ, ਬਹੁਤ ਵਾਰ ਚੰਗੇ ਚੰਗੇ ਆਰੇ ਚਲੇ। ਉਸ ਵੇਲੇ ਵੱਖਰੇ ਹਿਸਾਬ ਦੇ ਨਾਲ ਭਾਈ ਮਤੀ ਦਾਸ ਜੀ ਨੂੰ ਜਲਾਦ ਹੈ ਜਿਹੜੇ ਉਹ ਆਰਾ ਸਿਰ ਤੇ ਰੱਖੀ ਹੈ, ਤੇ ਭਾਈ ਮਤੀ ਦਾਸ ਜੀ ਨੂੰ ਚੀਰਨ ਲੱਗੇ ਹੈ, ਦੋ ਫੱਟਿਆਂ ਵਿੱਚ ਦੇ ਲਿਆ ਭਾਈ ਮਤੀ ਦਾਸ ਪਿਆਰਾ।

ਸਿੱਤਰੇ ਆ ਰਹੀ ਉਹ ਚੁੱਕ ਜੇ ਲਾਦਾ ਰੱਖਿਆ ਉਹਦੇ ਸਿੱਤਰੇ ਆ ਰਹੀ।

गया।

ਭਾਈ ਮਤੀ ਦਾਸ ਆਰੇ ਦੇ ਨਾਲ ਚੀਰ ਦਿੱਤਾ ਗਿਆ। ਫਿਰ ਹੁਕਮ ਹੋਇਆ ਕਿ ਭਾਈ ਦਿਆਲੇ ਨੂੰ ਲਿਆਂਦਾ ਜਾਵੇ। ਸਾਹਮਣੇ ਖੁੰਡਾਂ ਦੀ ਅੱਗ ਬਾ ਦਿੱਤੇ ਗਏ, ਉੱਤੇ ਵੱਡਾ ਸਾਰਾ ਪਾਣੀ ਦਾ ਦੇਗਾ ਜਿਹੜਾ ਰੱਖ ਦਿੱਤਾ ਗਿਆ, ਇਹਦੇ ਥੱਲੇ ਅੱਗ ਬਾਲੀ ਆ, ਪਾਣੀ ਉਬਾਲੇ ਖਾਰੇ। ਭਾਈ ਮਤੀ ਦਾਸ ਨੂੰ ਕਹੇ ਭਾਈ ਦਿਆਲਾ ਜੀ ਨੂੰ ਲਿਆਂਦਾ ਗਿਆ। ਉਹਨੂੰ ਕਹਿਣ ਲੱਗੇ ਵੀ ਛੇਤੀ ਫੈਸਲਾ ਕਰ ਕਾਰੀ, ਕਹਿਣ ਲੱਗੇ ਵੀ ਤੂੰ ਭਾਈ ਦਿਆਲਿਆ ਪਾਣੀ ਵਿੱਚ ਉਬਾਲ ਕੇ ਤੇਰੀ ਮੌਤ ਆ ਜਿਹੜੀ ਉਹ ਹੋ ਜਾਣੀ ਹੈ, ਪਾਣੀ ਵਿੱਚ ਉਬਲਣਾ ਪਊਗਾ ਤੈਨੂੰ, ਤੇ ਜਾਂ ਕਲਮਾ ਪੜ ਲਾ। ਇੱਕ ਟੁੱਕ ਫੈਸਲਾ ਜਿਹੜਾ ਕਰਦੇ ਇਹ ਕਹਿਣ ਲੱਗਿਆ ਮੈਂ ਗੁਰੂ ਦਾ ਪਿਆਰਾ ਸੇਵਕ ਹਾਂ, ਸਿੱਖ ਹਾਂ, ਇਹ ਗੁਰੂ ਦੇ ਨਾਲ ਆਇਆ ਤੇ ਸ਼ਹੀਦ ਹੋਣ ਵਾਸਤੇ ਆਇਆ, ਤੇ ਮੈਨੂੰ ਇਹ ਸ਼ਹੀਦੀ ਤੋਂ ਕੋਈ ਰੋਕ ਨਹੀਂ ਸਕਦਾ। ਮੈਂ ਕਲਮਾ ਨਹੀਂ ਪੜਨਾ, ਧਰਮ ਨਹੀਂ ਬਦਲਣਾ। ਤੇ ਇਸ ਲਈ ਕਹਿੰਦੇ ਨਹੀਂ ਤਾਂ ਫਿਰ ਇਉਂ ਕਰ, ਪਹਿਲਾ ਕਦਮ ਪੱਟੇਗਾ, ਦੂਸਰਾ ਪੱਟੇਗਾ, ਤੀਸਰਾ ਕਦਮ ਤਾਂ ਫਿਰ ਦੇਗੇ ਵਿੱਚ ਹੋਊਗਾ ਤੇਰਾ। ਕਹਿੰਦੇ ਭਾਈ ਦਿਆਲਾ ਜੀ ਨੇ ਅਰਦਾਸ ਕੀਤੀ, ਕਿਹਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ, ਤੁਹਾਨੂੰ ਜਾਲਮ ਜਹਾਂਗੀਰ ਬਾਦਸ਼ਾਹ ਦੇ ਹੁਕਮ ਦੇ ਨਾਲ ਜੇਗੇ ਵਿੱਚ ਉਬਾਲ ਦਿੱਤਾ ਗਿਆ ਸੀ, ਤੇ ਉਹ ਸ਼ਕਤੀ ਆ ਜਿਹੜੀ ਮੈਨੂੰ ਬਖਸ਼ੋ, ਮੇਰੇ ਵਿੱਚ ਕੋਈ ਸ਼ਕਤੀ ਨਹੀਂ ਵੀ ਮੈਂ ਪਾਣੀ ਵਿੱਚ ਉਬਲਾ, ਉਬਾਲੇ ਖਾਵਾਂ, ਮੇਰਾ ਮਨ ਕਿਤੇ ਡੋਲ ਨਾ ਜਾਂਦਾ ਹੋਵੇ। ਸੱਚੇ ਪਾਤਸ਼ਾਹ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ। ਅਰਦਾਸ ਕਰਕੇ ਭਾਈ ਦਿਆਲਾ ਜੀ ਦੇਗ ਵਿੱਚ ਚੌਂਕੜੀ ਮਾਰ ਕੇ ਬੈਠਣ ਲੱਗੇ ਹਨ, ਤਾਂ ਉਸ ਸਮੇਂ ਦਾ ਇਤਿਹਾਸ ਸਾਡੀ ਜੱਥਾ ਇਉਂ ਬਿਆਨ ਕਰਦਾ ਹੈ।

0: ਨਾ ਤੇ ਗੇ ਵਿੱਚ ਪਾਤਾ ਔਰੰਗਜ਼ੇਬ ਦੇ ਹੁਕਮ ਨਾ ਤੇ ਗੇ ਵਿੱਚ ਪਾਤਾ
1: ਔਰੰਗਜ਼ੇਬ ਦੇ ਹੁਕਮ ਨਾ ਤੇ ਗੇ ਵਿੱਚ ਪਾਤਾ।

0: ਖੁਸ਼ੀ ਵਿੱਚ ਖੁਦਾ ਵੀ ਝੂਮ ਉੱਠਦਾ। ਹਰ ਪ੍ਰਕਾਰ ਜਦ ਕੋਈ ਇਨਸਾਨ ਕਰਦਾ ਅਰਥ ਖੁਸ਼ੀ ਵਿੱਚ ਖੁਦਾ ਵੀ ਝੂਮ ਉੱਠਦਾ। ਹਰ ਪ੍ਰਕਾਰ ਜਦ ਕੋਈ ਇਨਸਾਨ ਕਰਦਾ ਜਿਹੜੇ ਜ਼ਿੰਦਗੀ ਲਈ ਮਰਨਾ ਜਾਣਦੇ ਨੇ ਸਾਈਦੇ ਉਹਨਾਂ ਦੇ ਤਾਈਂ ਅਸਮਾਨ ਕਰਦਾ। ਅਰਥ ਸਬਰ ਦੇ ਸਿਦਕ ਦੇ ਹੌਸਲੇ ਦੇ ਸਮੇਂ ਸਮੇਂ ਉੱਤੇ ਇਮਤਿਹਾਨ ਕਰਦਾ। ਕੋਈ ਮਾਈ ਦਾ ਲਾਲ ਏ ਮਰਨ ਵੇਲੇ ਚਮਕ ਹੱਸ ਕੇ ਮੌਤ ਪ੍ਰਵਾਨ ਕਰਦਾ। ਭਾਈ ਮਤੀ ਦਾਸ ਭਾਈ ਦਿਆਲਾ ਜੀ ਹੱਸ ਹੱਸ ਕੇ ਸ਼ਹੀਦ ਹੋ ਗਏ। ਆਓ ਆਪਾਂ ਇਸ ਤੋਂ ਅੱਗੇ ਦਾ ਇਤਿਹਾਸ ਆ ਜਿਹੜਾ ਉਹ ਸ਼ਾਮ ਦੇ ਦੀਵਾਨ ਵਿੱਚ ਢਾਡੀ ਸਿੰਘਾਂ ਪਾਸੋਂ ਸੁਣਾਂਗੇ। ਸਾਰੀਆਂ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਆ ਜਿੰਨੀਆਂ ਵੀ ਸੰਗਤਾਂ ਗੁਰੂ ਕੇ ਦਰਬਾਰ ਵਿੱਚ ਪੁੱਜੀਆਂ ਹਨ। ਸਭ ਦਾ ਬਹੁਤ ਬਹੁਤ ਧੰਨਵਾਦ। ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਤੁਸੀਂ ਇਤਿਹਾਸ ਆ ਜਿਹੜਾ ਸੁਣਿਆ। ਬਹੁਤ ਸਾਰੀਆਂ ਬੇਬੀਆਂ ਭੈਣਾਂ ਧੀਆਂ ਵੱਲੋਂ ਵੀਰਾਂ ਵੱਲੋਂ ਬੱਚਿਆਂ ਵੱਲੋਂ ਬਜ਼ੁਰਗਾਂ ਵੱਲੋਂ ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਅਰਦਾਸ ਹੋਈ ਆ ਇਤਿਹਾਸ ਦੀ ਭੇਟਾ। ਸਤਿਗੁਰੂ ਆਪਣੇ ਦਰੋਂ ਕਰੋ ਸੁਖ ਬਖਸ਼ਣ ਖੁਸ਼ੀਆਂ ਬਖਸ਼ਣ। ਹੁਣ ਆਨੰਦ ਸਾਹਿਬ ਜੀ ਦਾ ਪਾਠ ਹੋਣ ਲੱਗੇ ਹੈ। ਸਭ ਸੰਗਤਾਂ ਸਮਾਏ ਭਾਈ ਆਪਾਂ ਰਲ ਮਿਲ ਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।
1: ਰਾਮ ਕਲੀ ਮਹਲਾ ਤੀਜਾ ਆਨੰਦ ਕਉਂਤਾ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਸਤਿਗੁਰੂ

0: غائب نائس ہندو
1: چھڑدا نہیں اس لوک وچ وی پر لوک وچ وی ہر ویلے گرو انگ سنگ ہے ਜਦੋਂ ਅਸੀਂ ਸ਼ਾਮਾਂ ਦੇ ਦੀਵਾਨ ਵਿੱਚ ਸਤਸੰਗ ਵਿੱਚ ਬਹਿ ਕੇ ਸਤ ਸੰਗਤ ਰੂਪੀ ਬਗੀਚੇ ਵਿੱਚ ਬਹਿ ਕੇ ਨਾਮ ਰੂਪੀ ਫੁੱਲਾਂ ਦੀ ਵਾਸ਼ਨਾ ਲੈਂਦੇ ਹਾਂ ਆਖਿਆ ਇਹ ਸਿੱਖ ਦੀ ਕਮਾਈ ਨੂੰ ਫੁੱਲ ਲੱਗਦੇ ਹਨ ਜਦੋਂ ਸੋਧਰ ਰਹਿ ਰਸਤਾ ਪਾਠ ਕੀਰਤਨ ਸਰਵਣ ਕਰਨਾ ਤੇ ਸੌਣ ਤੋਂ ਪਹਿਲੇ ਆਰਾਮ ਕਰਨ ਤੋਂ ਪਹਿਲਾਂ ਕੀਰਤਨ ਸੁਹੇਲੇ ਦਾ ਪਾਠ ਕਰਨਾ ਤੇ ਜਦੋਂ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜਦਾ ਈਸ਼ਵਰ ਦੇ ਚਰਨਾਂ ਨਾਲ ਜੁੜਦਾ ਤਾਂ ਆਖਿਆ ਹੁਣ ਸਿੱਖ ਦੀ ਕਮਾਈ ਨੂੰ ਫਲ ਲੱਗ ਗਏ ਹਨ ਪਹਿਲਾਂ ਫੁੱਲ ਲੱਗਦੇ ਹਨ ਫਿਰ ਹੀ ਫਲ ਲੱਗਦੇ ਹਨ ਇਸ ਲਈ ਹਜ਼ੂਰ ਕਹਿੰਦੇ ਹਨ ਤੇਰਾ ਜੀਵਨ ਵੀ ਅੰਮ੍ਰਿਤ ਵੇਲਾ ਹੈ ਤੇ ਭਾਈ ਤੂੰ ਅੰਮ੍ਰਿਤ ਵੇਲੇ ਉੱਠ ਕੇ ਵੇਖਿਆ ਅੰਮ੍ਰਿਤ ਵੇਲੇ ਕਿਵੇਂ ਹਵਾ ਰੁਮਕ ਰਹੀ ਹੁੰਦੀ ਹੈ ਅੰਮ੍ਰਿਤ ਦੀ ਵਰਖਾ ਹੋ ਰਹੀ ਹੁੰਦੀ ਹੈ ਜਿੱਥੇ ਤੇਰਾ ਤਨ ਸ਼ੀਤਲ ਹੋਵੇਗਾ ਜਦੋਂ ਨਾਮ ਜਪੇਗਾ ਤਾਂ ਤੇਰਾ ਮਨ ਵੀ ਸ਼ੀਤਲ ਹੋ ਜਾਏਗਾ ਔਰ ਅੰਮ੍ਰਿਤ ਵੇਲੇ ਉੱਠ ਕੇ ਜੋ ਈਸ਼ਵਰ ਦੀ ਭਗਤੀ ਕਰਦੇ ਹਨ ਇਹਦਾ ਫਲ ਬਹੁਤ ਕੋਈ ਰਸਨਾ ਤੋਂ ਬਿਆਨ ਨਹੀਂ ਕਰ ਸਕਦਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦਾ ਹੀ ਫਲ ਇਤਨਾ ਹੈ ਕਿ ਪਰਮ ਪੂਜੀਏ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਕਿਆ ਕਰਦੇ ਸਨ ਭਾਈ ਜੋ ਕੋਈ ਅੱਧੀ ਰਾਤ ਤੋਂ ਬਾਅਦ ਭਾਵ ਸਵਾ 12 ਵਜੇ ਤੋਂ ਬਾਅਦ ਜਿਵੇਂ ਮਹਾਂਪੁਰਖ ਉੱਠਦੇ ਹਨ ਸਾਰੀ ਰਾਤ ਬੰਦਗੀ ਵਿੱਚ ਜੁੜਦੇ ਹਨ ਆਖਿਆ ਕੋਈ ਤੀਸਰੇ ਪਹਿਰੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਵਿੱਚ ਜੁੜਦਾ ਤਾਂ ਸਵਾ ਮਨ ਸੁੱਚੇ ਮੋਤੀ ਕਰਨ ਦੇ ਦਾਨ ਦਾ ਫਲ ਪ੍ਰਾਪਤ ਹੁੰਦਾ ਜੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਹਨ ਚੌਥੇ ਪਹਿਰ ਦੇ ਆਰੰਭ ਵਿੱਚ ਇਸ਼ਨਾਨ ਕਰਦੇ ਹਨ ਜੋ ਉਹਨਾਂ ਨੂੰ ਸਵਾ ਮਨ ਸੋਨਾ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ ਤੇ ਜੋ ਮਨੁੱਖ 4 ਘੜੀਆਂ ਰਾਤ ਰਹਿੰਦੀ ਨੂੰ ਇਸ਼ਨਾਨ ਕਰਦੇ ਹਨ ਉਹਨਾਂ ਨੂੰ ਸਵਾ ਮਨ ਚਾਂਦੀ ਦਾਨ ਕਰਨ

ਗੁਰੂ ਦਾ ਰੂਪ ਸਾਰੀ ਸੰਗ ਸਭ ਆਈ ਭਾਈ ਪਿਆਰ ਨਾਲ ਫਤਿਹ ਗਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਰੀਆਂ ਸੰਗਤਾਂ ਸਭ ਆਈ ਭਾਈ ਆਪਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦਾ ਪਵਿੱਤਰ ਗੁਰਪੁਰਬ ਹੈ ਜਿਹੜਾ ਸੰਗਤਾਂ ਇੱਕ ਹਫ਼ਤੇ ਤੋਂ ਲੈ ਕੇ ਮਨਾ ਰਹੀਆਂ ਹਨ। ਸੰਗਤਾਂ ਨੂੰ ਬੜੀਆਂ ਭਾਰੀਆਂ ਖੁਸ਼ੀਆਂ ਹਨ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਬੜਾ ਸੁੰਦਰ ਲਿਖਦੇ ਹੈ, ਉਹ ਕਹਿੰਦੇ ਹਨ ਵੀ ਜਦੋਂ ਅਕਾਲ ਪੁਰਖ ਬਹੁਤ ਖੁਸ਼ ਹੋਏ ਉਸ ਸਮੇਂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਇਸ ਸੰਸਾਰ ਦੇ ਉੱਤੇ ਘੱਲਿਆ ਵੀ ਜਾਓ, ਜਗਤ ਦਾ ਉਧਾਰ ਕਰੋ, ਰਾਜੇ ਪਾਪ ਕਮਾਮ ਦੇ ਉਲਟੇ ਵਾਰ

ਆਈ ਤਿੰਨ ਸਗਲੀ ਚਿੰਤ ਮਟਾਈ। ਜਦੋਂ ਇੱਥੇ ਇੱਕ ਹੋਰ ਜ਼ੁਲਮ ਜਿਹੜਾ ਹੋ ਰਿਹਾ ਸੀ, ਰਾਜੇ ਪਾਪ ਕਮਾਉਂਦੇ ਸੀ ਅਤੇ ਉਸ ਵੇਲੇ ਧੌਲ ਧਰਮ ਸੀ ਜਿਹੜਾ, ਉਹ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਜਾ ਕੇ ਕੂਕਿਆ। ਉਹਨੇ ਜਾ ਕੇ ਫਰਿਆਦ ਕੀਤੇ ਵੀ ਸਦਕਾ ਕਿ ਅਕਾਲ ਪੁਰਖ, ਮੈਨੂੰ ਕਿਰਤ ਘਰਾਂ ਦਾ ਭਾਰ ਆ ਜਿਹੜਾ ਇਹ ਬਹੁਤ ਲੱਗਦਾ, ਕੋਈ ਐਸਾ ਵਲੇ ਪੀਰ ਪੈਗੰਬਰ ਔਲੀਆ ਜਿਹੜਾ ਸੰਸਾਰ ਉੱਤੇ ਘੱਲੋ, ਜਿਹੜਾ ਜ਼ੁਲਮ ਨੂੰ ਠੱਲ ਪਾ ਸਕੇ। ਲੋ ਅਕਾਲ ਪੁਰਖ ਰੁੱਖ ਨੇ ਕਹਿੰਦੇ, ਉਸ ਅਕਾਲ ਪੁਰਖ ਨੇ ਧੌਲ ਧਰਮ ਦੀਆਂ ਬੇਨਤੀਆਂ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਇਸ ਸੰਸਾਰ ਵਿੱਚ ਭੇਜਣ ਦੀ ਤਿਆਰੀ ਕਰ ਰਹੇ ਹਨ। ਆਪਾਂ ਉਸ ਸਮੇਂ ਦਾ ਇਤਿਹਾਸ ਢਾਡੀ ਜੱਥਾ ਬਿਆਨ ਕਰ ਰਹੇ ਹੈ, ਸੁਣੋ ਢਾਡੀ ਜੱਥਾ ਕਿਉਂ ਬਿਆਨ ਕਰਦਾ ਹੈ।

ਕੌਤਰ ਮਦੀਆਂ ਬੇਨਤੀਆਂ ਆਖਿਆ ਗੁਰੂ ਸਾਹਿਬ ਨੂੰ ਇਸ ਦੁਨੀਆਂ ਦੇ ਜਾ।

ਲੋਕਾਂ ਤੋਂ ਖਵਾਓ

ਓ ਚਿੜਜਾ ਦੇ ਜਿਹੜੇ ਰਸਤੇ ਪਾਲੇ ਉਹਨਾਂ ਨੂੰ ਕਰਕੇ ਰੱਖਣ ਦੇਸ਼ ਦਾ ਦੁਖੀਆਂ ਨੂੰ ਬਚਾਓ।

ਜਦੋਂ ਮਾਤਾ ਤ੍ਰਿਪਤਾ ਜੀ ਦੇ ਗੋਦ ਨੂੰ ਭਾਗ ਲੱਗੇ ਹਨ, ਦੌਲਤਾਂ ਦਾਏ ਨੇ ਆ ਕੇ ਮਹਿਤਾ ਕਾਲੂ ਜੀ ਨੂੰ ਖੁਸ਼ੀ ਦੀ ਖਬਰ ਆ ਜਿਹੜੀ ਸੁਣਾਈ ਹੈ, ਮਹਿਤਾ ਜੀ ਵਧਾਇਓ, ਤੁਹਾਡੇ ਘਰੇ ਪੁੱਤਰ ਪੈਦਾ ਹੋਇਆ, ਲਾਲ ਪੈਦਾ ਹੋਇਆ। ਤੇ ਕਹਿੰਦੇ ਮਹਿਤਾ ਕਾਲੂ ਜੀ ਨੇ ਇੱਕ ਬੁੱਕ ਭਰ ਕੇ ਤੇ ਦੌਲਤਾਂ ਨੂੰ ਦੇਣ ਲੱਗੇ ਹਨ ਮੋਹਰਾਂ ਦਾ। ਤੇ ਦੌਲਤਾਂ ਕਹਿਣ ਲੱਗੇ ਅੱਜ ਤਾਂ ਮੈਨੂੰ ਇਹ ਮਾਇਆ ਦੀ ਲੋੜ ਨਹੀਂ ਰਹੀ, ਮੈਂ ਬਹੁਤ ਸਾਰੇ ਬਾਲਕ ਆ ਜਿਹੜੇ ਮੇਰੇ ਹੱਥਾਂ ਵਿੱਚ ਜਨਮੇ ਹਨ, ਪਰ ਕਾਲੂ ਜੀ ਤੁਹਾਡਾ ਪੁੱਤਰ ਇਹੋ ਜਿਹਾ

ਹੁਣ ਮੈਨੂੰ ਦੌਲਤ ਦੀ ਲੋੜ ਹੀ ਨਹੀਂ ਰਹੀ। ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਪ੍ਰਗਟ ਹੋਏ ਹਨ ਤੇ ਮਹਿਤਾ ਕਾਲੋ ਜੀ ਜਿਨ੍ਹਾਂ ਨੇ ਜਾ ਕੇ ਪੰਡਿਤ ਪਾਸੋਂ ਪੰਡਿਤ ਹਰਦਿਆਲ ਜੀ ਪਾਸੋਂ ਜਨਮ ਕੁੰਡਲੀ ਆ ਜਿਹੜੀ ਬਣਵਾਈ ਹੈ ਤੇ ਪੁੱਛਿਆ। ਪੁਰਾਣੇ ਸਮੇਂ ਵਿੱਚ ਲੋਕ ਜਨਮ ਕੁੰਡਲੀਆਂ ਜਿਹੜੀਆਂ ਬਣਾਉਂਦੇ ਹੁੰਦੇ ਸੀ ਵੀ ਦੱਸੋ ਜੇ ਬੱਚਾ ਵੱਡਾ ਹੋ ਕੇ ਕੀ ਕਰੂਗਾ, ਕਿਹੋ ਜਿਹਾ ਹੋਊਗਾ। ਪੰਡਿਤ ਹਰਦਿਆਲ ਨੇ ਆਖਿਆ ਮਹਿਤਾ ਜੀ ਜਿਸ ਨੂੰ ਲੋਕ ਤੀਰਥਾਂ ਦੇ ਉੱਤੇ ਭਾਲਦੇ ਫਿਰਦੇ ਹਨ ਉਹ ਤੁਹਾਡੇ ਘਰੇ ਆਏ, ਜਿਸ ਨੂੰ ਰਾਜੇ ਮਹਾਰਾਜੇ ਤਾਜ ਸਿਰਾਂ ਤੋਂ ਲਾ ਕੇ ਆਪਦੇ ਸਿਰਾਂ ਤੋਂ ਲਾ ਕੇ ਤੇ ਬਾਲਕ ਨੂੰ ਮੱਥਾ ਟੇਕਿਆ ਕਰਨਗੇ। ਉਹ ਲਾਲ ਹੈ ਜਿਹੜਾ ਤੁਹਾਡੇ ਘਰ ਵਿੱਚ ਪੈਦਾ ਹੋਇਆ, ਜਿਹੜਾ ਦੁਖੀਆਂ ਦੇ ਦੁੱਖ ਹੈ ਜਿਹੜੇ ਉਹ ਦੂਰ ਕਰੇਗਾ। ਲੋ ਪੰਡਿਤ ਹਰਦਿਆਲ ਜੀ ਦੱਸਣ ਲੱਗੇ ਆ ਮਹਿਤਾ ਕਾਲੂ ਜੀ ਨੂੰ, ਇਹ ਕਹਿਣ ਲੱਗਿਆ ਵੀ ਤੇਰਾ ਲਾਲ ਹੈ ਜਿਹੜਾ ਉਹ ਕਿਹੋ ਜਿਹਾ, ਸੁਣੋ ਢਾਡੀ ਜੱਥਾ ਕਿਉਂ ਬਿਆਨ ਕਰਦਾ ਹੈ।

ਸਤਿਗੁਰੂ ਨੇ ਭੈਣ ਨਾਨਕੀ ਨੂੰ ਕਿਹਾ ਸੀ, ਭੈਣ ਨਾਨਕੀ, ਭੈਣ ਜੀ, ਤੰਦੂਰ ਆ ਨਾ ਜਿਹੜਾ ਇਹਦੇ ਵਿੱਚ ਬਾਲਣ ਪਾਈ ਜਾਇਆ ਕਰੋ। ਜਿਹੜਾ ਕੋਈ ਸਾਧੂ ਸੰਤ ਮਹਾਤਮਾ ਆਉਂਦਾ ਉਸ ਨੂੰ ਪ੍ਰਸ਼ਾਦਾ ਗਰਮ ਕਰਮ ਛਕਾਏ ਚੱਲਣਾ। ਸਤਿਗੁਰੂ ਨੇ ਕਿਹਾ ਸੀ ਤੰਦੂਰ ਆ ਜਿਹੜਾ ਇਹ ਬੁਝਣ ਨਹੀਂ ਦੇਣਾ। ਆ ਵੇਖੋ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਫਿਰ ਪਿਤਾ ਨੇ ਇਹਨਾਂ ਨੂੰ 20 ਰੁਪਈਏ ਦਿੱਤੇ ਹਨ ਵੀ ਜਾਓ ਤੁਸੀਂ ਘਰ ਵਿੱਚ ਕੋਈ ਧੱਕੀ ਪਾ ਕੇ ਬੈਠ ਜਾਓ, ਤੁਹਾਨੂੰ ਮੱਝਾਂ ਚਾਰਨ ਵਾਸਤੇ ਘੱਲਿਆ ਤਾਂ ਵੀ ਉਲਾਂਭਾ ਲਿਆਂਦਾ। ਤੇ ਕਹਿੰਦੇ ਅੰਗ ਸਾਕ ਰਿਸ਼ਤੇਦਾਰ ਭੈਣ ਭਰਾਵਾਂ ਨੇ ਸੋਚਿਆ ਵੀ ਘਰ ਵਿੱਚ ਸਾਧੂ ਬੜੇ ਆਉਂਦੇ ਹੈ, ਜੇ ਕੋਈ ਰਸਤੇ ਵਿੱਚ ਵੀ ਸਾਧੂ ਜਾਂਦੇ ਹੁੰਦੇ ਹੈ ਤਾਂ ਵੀ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਮੋੜ ਕੇ ਲੈ ਆਉਂਦੇ ਵੀ ਆਓ ਪ੍ਰਸ਼ਾਦਾ ਛਕ ਕੇ ਜਾਇਓ ਜੇ, ਤੇ ਕਿਤੇ ਸਾਧੂਆਂ ਨਾਲ ਨਾ ਤੁਰ ਜਾਂਦਾ ਹੋਵੇ। ਇਸ ਨੂੰ ਕਿਸੇ ਆਹਰੇ ਲਾ ਦੇਣਾ ਚਾਹੀਦਾ, ਘਰੇ ਹੱਟੀ ਪਾ ਦੇਣੀ ਚਾਹੀਦੀ ਹੈ। ਨਾ ਪਿਤਾ ਨੇ 20 ਰੁਪਈਏ ਦਿੱਤੇ ਆ ਵੀ ਜਾ ਪੁੱਤਰ, ਨਾਲ ਬਾਲੇ ਨੂੰ ਘੱਲਿਆ ਵੀ ਚੰਗਾ ਸੌਦਾ ਜਿਹੜਾ ਖਰੀਦ ਕੇ ਲਿਆਇਓ ਜੇ ਜਿਹਦਾ ਮੁਨਾਫਾ ਬਹੁਤਾ ਨਿਕਲੇ। ਨਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ 20 ਰੁਪਈਏ ਲਏ ਹੈ ਤੇ ਮੰਡੀ ਚੂੜ ਕਾਣੇ ਨੂੰ ਸਤਿਗੁਰੂ ਤੁਰ ਲੱਗੇ ਹੈ। ਭੈਣ ਨਾਨਕੀ ਅਰਦਾਸ ਕਰਦੇ ਹੈ, ਕਹਿਣ ਲੱਗੇ ਆ ਹੇ ਅਕਾਲ ਪੁਰਖ, ਮੇਰਾ ਵੀਰ ਕੋਈ ਚੰਗਾ ਹੀ ਸੌਦਾ ਜਿਹੜਾ ਖਰੀਦ ਕੇ ਲਿਆਵੇ, ਮੁਨਾਫੇ ਵਾਲਾ ਸੌਦਾ, ਤੇ ਜਿਹੜਾ ਘਰ ਵਿੱਚ ਹੱਟੀ ਪਾ ਕੇ ਬੈਠ ਜਾਣ। ਚੰਗਾ ਅਰਦਾਸ ਕਰਦੀ ਹੈ ਭੈਣ ਨਾਨਕੀ, ਇਹ ਕਹਿੰਦੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਹੁਣ ਸੌਦਾ ਖਰੀਦਣ ਵਾਸਤੇ, ਸੱਚਾ ਸੌਦਾ ਖਰੀਦਣ ਵਾਸਤੇ ਸਤਿਗੁਰੂ ਜਾ ਰਹੇ ਹਨ। ਸੁਣੋ, ਤੁਹਾਡੀ ਜੱਥਾ ਇਉਂ ਬਿਆਨ ਕਰਦਾ ਹੈ।

ਭਾਈ ਬਾਲਿਆ ਕੀ ਆਪਾਂ ਨੇ ਖਰੀਦਣਾ ਭਾਈ ਬਾਲਿਆ ਕੀ ਆਪਾਂ ਨੇ ਖਰੀਦਣਾ ਸੱਚੇ ਗੁਰਾਂ ਨੇ ਬਾਤ ਉਚਾਰੀ ਸੱਚੇ

ਸਤਨਾਮ ਸੱਚਾ ਸਤਨਾਮ ਬੋਲ ਭਾਈ ਬਾਦਿਆ ਲੱਜਾ ਰੱਖੇ ਕਰਤਾਰ ਹਮਾਰੀ ਲੱਜਾ ਰੱਖੇ ਕਰਤਾਰ ਹਮਾਰੀ।

0: ਗੁਰੂ ਤੋੜੀ ਗਤੀਆ ਨਿਆਰੀ ਧਨ ਗੁਰੂ ਤੋੜੀ ਗਤੀਆ ਨਿਆਰੀ
1: ਦੇਖੋ ਕਿੰਨੀਆਂ ਖੁਸ਼ੀਆਂ ਜਿਹੜੀਆਂ ਇਕੱਠੀਆਂ ਹੋਈਆਂ ਹਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦਾ ਜਿਨ੍ਹਾਂ ਦਾ ਪ੍ਰਕਾਸ਼ ਤੇ ਹਰ ਹਾਰਾ ਜਿਹੜਾ ਮਨਾ ਰਿਹਾ ਮਨਾਇਆ ਜਾ ਰਿਹਾ ਕੰਪਤੇ ਤੋਂ ਸਤਿਗੁਰੂ ਨੂੰ 20 ਰੁਪਈਏ ਦਿੱਤੇ ਘਰੋਂ ਤੇ ਸਤਿਗੁਰੂ ਨੇ ਜਾ ਕੇ ਸੱਚਾ ਸੌਦਾ ਖਰੀਦ ਲਿਆ ਗੁਰੂ ਕਾ ਲੰਗਰ ਬਣਾ ਕੇ ਗਰੀਬ ਗੁਰਬਿਆਂ ਨੂੰ ਸਾਧੂ ਸੰਤ ਮਹਾਤਮਾ ਨੂੰ ਛਕਾ ਦਿੱਤਾ 20 ਰੁਪਈਏ ਐਸੇ 20 ਰੁਪਈਏ ਗੁਰੂ ਕੇ ਲੰਗਰ ਦੇ ਵਿੱਚ ਪਾਏ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਐਸੀ FD ਕੀਤੀ ਹੈ ਤੇ ਜਿਹੜੇ ਕਦੇ ਗੁਰੂ ਕਾ ਲੰਗਰ ਘਟਦਾ ਨਹੀਂ ਤੁਰਦਾ ਨਹੀਂ ਆਹ ਟੈਕਸੀਆਂ ਵਾਲੇ ਵੀਰ ਹੈ ਤਿੰਨਾਂ ਨੇ ਤਿੰਨਾਂ ਦੇ ਉਹਨਾਂ ਵਾਲਾ ਭਾਰੀ ਉੱਦਮ ਕੀਤਾ ਅੱਗੇ ਵੀ ਇਹ ਕਰਾਉਂਦੇ ਰਹਿੰਦੇ ਆ ਅਖੰਡ ਪਾਠ ਸਾਰੇ ਟੈਕਸੀਆਂ ਵਾਲੇ ਵੀਰ ਹੈ ਜਿਹੜੇ ਸਾਹਮਣੇ ਇਕੱਠੇ ਹੋ ਕੇ ਆਪਣੀ ਕਮਾਈ ਹੈ ਜਿਹੜੀ ਇਹ ਸਫਲੇ ਕੀਤੇ ਹੈ ਤੇ ਗੁਰੂ ਕੇ ਲੰਗਰ ਹੈ ਜਿਹੜੇ ਅੰਮ੍ਰਿਤ ਵੇਲੇ ਤੋਂ ਲੈ ਕੇ ਚੱਲੀ ਜਾ ਰਹੇ ਹੈ ਗਰਮ ਗਰਮ ਜਲੇਬੀਆਂ ਜਿਹੜੀਆਂ ਉਹ ਕੱਢ ਕੱਢ ਸੰਗਤਾਂ ਨੂੰ ਛਕਾਏ ਜਾਂਦੀਆਂ ਹਨ ਗੁਰੂ ਕੇ ਲੰਗਰ ਗੁਰੂ ਕੇ ਲੰਗਰ ਵਿੱਚ ਐਸੀ FD ਕੀਤੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਤੇ ਕਹਿੰਦੇ ਨੇ ਸੰਤ ਬਾਬਾ ਆਤਮਾ ਸਿੰਘ ਜੀ ਟੂਸਿਆਂ ਵਾਲੇ ਮਹਾਨ ਸਾਧੂ ਸਨ ਰੱਬ ਨਾਲ ਜੁੜੇ ਹੋਏ ਸਨ ਐਸੇ ਸਾਧੂ ਸਨ ਸੰਤ ਬਾਬਾ ਆਤਮਾ ਸਿੰਘ ਜੀ ਮਹਾਂਪੁਰਖ ਇਹ 3-4 ਸੰਤ ਜਿਹੜੇ ਇੱਕੋ ਸਮੇਂ ਦੇ ਵਿੱਚ ਹੋਏ ਹਨ ਬੜੇ ਸ਼ਕਤੀ ਤੇ ਭਗਤੀ ਦੇ ਇਹ ਪੂਰਨ ਸੰਤ ਸਨ ਸਾਧੂ ਤਾਂ ਹੋਰ ਵੀ ਬਥੇਰੇ ਹਨ ਪਰ ਜਿਹੜੇ ਨਕਲੀ ਸੰਤ ਹਨ ਉਹਨਾਂ ਦਾ ਅਸੀਂ ਨਾਂ ਨਹੀਂ ਲੈਂਦੇ ਗੇ ਸੰਤ ਬਾਬਾ ਆਤਮਾ ਸਿੰਘ ਜੀ ਟੂਸਿਆਂ ਵਾਲੇ ਜਿਨ੍ਹਾਂ ਦੀ ਫੋਟੋ ਆ ਬਹੁਤ ਵੱਡੀ ਸਿੱਖ ਅਜਾਇਬ ਘਰ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਲੱਗੀ ਹੋਈ ਹੈ ਕਦੇ ਜਾਓ ਦਰਸ਼ਨ ਕਰਨ ਵਾਸਤੇ ਆਪਾਂ ਗੱਲ ਕਰ ਰਹੇ ਹਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਜਿਹੜਾ ਸੰਗਤਾਂ ਮਨਾ ਰਹੀਆਂ ਆਪਾਂ 4 ਕੁ ਦਿਨ ਹੋ ਗਏ ਉਦੋਂ ਤਾਂ ਸਾਡੀ ਸਿੰਘਾਂ ਪਾਸੋਂ ਸੁਣਿਆ ਸੀ ਵੀ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ 4 ਉਦਾਸੀਆਂ ਲਾਈਆਂ ਹਨ ਸੰਸਾਰ ਦਾ ਉਧਾਰ ਕਰਨ ਵਾਸਤੇ ਇੱਕ ਛੋਟੀ ਉਦਾਸੀ ਸੀ ਸਿੱਧਾ ਨਾ ਗੋਸ਼ਤ ਦੀ ਇਹ 5ਵੀਂ ਉਦਾਸੀ ਸੀ ਪਰ ਇਹ ਛੋਟੀ ਜਿਹੀ ਉਦਾਸੀ ਸੀ ਇਸ ਤੋਂ ਬਾਅਦ ਮਹਾਰਾਜ ਕਰਤਾਰਪੁਰ ਵਿੱਚ ਟਿਕ ਗਏ ਮਹਾਰਾਜ ਪਹੋਵੇ ਵੀ ਗਏ ਜਿੱਥੇ ਗਤਾਂ ਹੁੰਦੀਆਂ ਹੁਣ ਵੀ ਤੁਸੀਂ ਜਾਓ ਨਾ ਤੇ ਉੱਥੋਂ ਦੇ ਪੰਡੇ ਆ ਜਿਹੜੇ ਵਾਜਾਂ ਮਾਰਦੇ ਆ ਬਾਬਾ ਜੀ ਆ ਜਾਓ ਤੁਹਾਡੇ ਗਤ ਕਰ ਦਈਏ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਗਏ ਮਹਾਰਾਜ ਨੂੰ ਪੰਡੇ ਕਹਿਣ ਲੱਗੇ ਮਹਾਰਾਜ ਬਾਬਾ ਜੀ ਤੁਸੀਂ ਆਪਦੇ ਗਤ ਕਰਾ ਨਾ ਤੁਸੀਂ ਗਤ ਕਰਾ ਜਾਓ ਮਹਾਰਾਜ ਕਹਿਣ ਲੱਗੇ ਸਾਡਾ ਤਾਂ ਕੋਈ ਮਰਿਆ ਹੀ ਨਹੀਂ ਗਤ ਕੀ ਕਿਹਦੀ ਕਰਾਈ ਕਿਹਦੀ

ਗੁਰੂ ਨੇ ਉਹਨਾਂ ਨੂੰ ਸਮਝਾਇਆ, ਕਹਿੰਦੇ ਇੱਕ ਜੱਟ ਸੀ ਉਹ ਵੀ ਚਲਿਆ ਗਿਆ ਇੱਥੇ, ਇਹਨਾਂ ਦੇ ਡੇਕੇ ਪੰਡਤਾਂ ਨੇ ਚੜ ਗਿਆ, ਇਹਨੂੰ ਕਹਿੰਦੇ ਵੀ ਗਤ ਕਰਾ ਕੇ ਜਾ, ਆਪਦੇ ਗਤ ਕਰਾ ਤੇ ਆਪਦੇ ਵੱਡਿਆਂ ਵਡੇਰਿਆਂ ਦੇ ਗਤ ਕਰਾ। ਇਹ ਕਹਿਣ ਲੱਗਿਆ ਵੀ ਮੈਂ ਉਹਨੂੰ ਕਿਹਦੀ ਗਤ ਕਰਾਵਾਂ, ਕਹਿੰਦੇ ਕਿਹਦੀ ਗਤ ਕਰਾਵਾਂ, ਕਹਿੰਦੇ ਆਪਦੇ ਕਰਾ ਦੇ। ਕਹਿੰਦਾ ਵੀ ਮੈਂ ਤਾਂ ਪੈਸੇ ਪੂਸੇ ਹੈ ਨੀ ਮੇਰੇ ਕੋਲੇ ਬੋਲੇ। ਕਹਿੰਦਾ ਜਿੰਨੇ ਕੁ ਹੈਗੇ ਆ, ਕਹਿੰਦੇ ਮੇਰੇ ਕੋਲੇ ਤਾਂ 10 ਰੁਪਈਏ ਆ। ਕਹਿੰਦਾ ਉਹ ਕਹਿੰਦਾ ਚੱਲ 10 ਵਾਲੇ ਗੱਤ ਕਰ ਦਿੰਦੇ ਆ ਤੇਰੀ, ਤੇ ਮਨ ਕਰਕੇ ਨਾ ਇੱਧਰ ਉਹਦਾ ਸਲੋਕ ਜਿਹਾ ਪੜ੍ਹ ਕੇ, ਤੇ ਉੱਥੇ ਉਹ ਜਿਹੜੇ ਜਲਬ ਜੀ ਲੱਗੇ ਹੁੰਦੇ ਹਰੇ ਜੇ ਪੌੜੀਆਂ ਦੇ ਉੱਤੇ ਸਲੋਕਾਂ ਦੇ, ਉਹ ਲਾ ਕੇ ਨਾ ਹੈ ਉਂਗਲ ਦੇ ਨਾਲ ਤੇ ਉਹ ਜੱਟ ਦੇ ਮੱਥੇ ਵਿੱਚ ਲਾ ਤੇ। ਕਹਿੰਦਾ ਲੈ ਇਹਨੂੰ ਚੰਦਨ ਦਾ ਤਿਲਕ ਸਮਝ ਤੇ ਤੇਰੇ ਗੱਤ ਹੋ ਗਈ, ਦਾਨ ਕਰ। ਤੇ ਉਹਨੇ ਕੋਲੇ ਡੱਟ ਫਿਰਦੇ ਸੀ, ਐ ਝੜਦੇ ਨੇ ਫਲ ਦੇ ਜੱਟਦੇ ਤੇ ਉਹਦੇ ਤਲੀ ਤੇ ਰੱਖਦੇ, ਕਹਿੰਦੇ ਲੈ ਫਿਰ ਇਹਨੂੰ ਕਪਲਾਂ ਦੋ ਸਮਝ ਤੂੰ ਬਸ। ਭਰਾਓ ਝੂਠੇ ਇਹੋ ਜੇ ਲਾੜੇ ਜੇ, ਫਿਰ ਕਹਿਣ ਲੱਗੇ ਤੇ ਕੋਈ ਛੱਡ ਕੇ ਜਾ। ਕਹਿੰਦਾ ਕੀ ਛੱਡਾਂ, ਕਹਿੰਦਾ ਲਸਣ ਛੱਡ ਗਿਆ, ਹੋਰ ਕਹਿੰਦਾ ਮਸਰਾਂ ਦੀ ਦਾਲ ਛੱਡ ਗਿਆ, ਕਹਿੰਦਾ ਹੋਰ, ਕਹਿੰਦਾ ਹੋਰ ਇੱਕ ਚੀਜ਼ ਛੱਡ ਕੇ ਗੰਢਾ ਖਾਣਾ ਛੱਡ ਗਿਆ। ਉਹ ਕਹਿੰਦਾ ਵੀ ਭਰਾਵਾ ਮੈਂ ਤਾਂ ਇੱਥੇ ਆਉਣਾ ਹੀ ਛੱਡਿਆ, ਕਹਿੰਦਾ ਕੱਲ ਹੀ ਮਕਾ ਦੇ, ਕਹਿੰਦਾ ਆਉਣਾ ਹੀ ਛੱਡਿਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜਿਨ੍ਹਾਂ ਨੇ ਸੰਸਾਰ ਨੂੰ ਇਹ ਉਪਦੇਸ਼ ਕੀਤਾ, ਇਹਨਾਂ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਸਾਰੀਆਂ ਖੁਸ਼ੀਆਂ ਦੇ ਨਾਲ ਮਨਾ ਰਹੀਆਂ ਹਨ। ਮਹਾਰਾਜ ਨੂੰ 20 ਰੁਪਈਏ ਦਿੱਤੇ, ਸਤਿਗੁਰੂ ਨੇ ਐਸਾ ਸੱਚਾ ਸੌਦਾ ਕੀਤਾ, ਗੁਰੂ ਕੇ ਲੰਗਰ ਚਲਾਏ ਹਨ, 20 ਰੁਪਈਆਂ ਦੀ ਐਸੀ FD ਕੀਤੀ। ਗੁਰੂ ਕੇ ਲੰਗਰ ਕਦੇ ਘਟਦੇ ਨੇ, ਮਹਾਰਾਜ ਭਾਈ ਬਾਲੇ ਦੇ ਖੂਹ ਤੇ ਬੈਠੇ ਹਨ, ਘਰੇ ਆ ਕੇ ਭਾਈ ਬਾਲਾ ਜੀ ਨੇ ਦੱਸ ਦਿੱਤਾ ਤੇ ਪਿਤਾ ਕ੍ਰੋਧਵਾਨ ਹੋਏ, ਕਹਿਣ ਲੱਗੇ ਨਾ 20 ਰੁਪਈਏ। ਪਹਿਲਾਂ ਤਾਂ ਪੁੱਛਿਆ ਭਾਈ ਬਾਲੇ ਤੋਂ ਵੀ ਸੌਦਾ ਊਠਾਂ ਦੇ ਉੱਤੇ ਆ ਰਹੇ ਹੈ, ਗੱਡਿਆਂ ਦੇ ਉੱਤੇ ਆ ਰਹੇ ਆ, ਕਿਉਂਕਿ 20 ਰੁਪਈਏ ਬਹੁਤ ਵੱਡੀ ਰਕਮ ਆ ਜਿਹੜੀ ਉਸ ਵੇਲੇ ਹੁੰਦੀ ਸੀਗੀ। ਤੇ ਇਹਨੇ ਸਾਰੇ ਗੱਲ ਦੱਸਦੇ ਗਏ ਭੁੱਖੇ ਸਾਧੂ ਸੰਤ ਮਹਾਤਮਾ ਗਰੀਬ ਗੁਰਬੇ ਉਹਨਾਂ ਨੂੰ ਛਕਾ ਕੇ 20 ਰੁਪਈਏ ਅਸੀਂ ਤਾਂ ਆ ਗਏ ਆ, ਕਿੱਥੇ ਆ ਨਾਲੇ, ਕਹਿੰਦੇ ਖੂਹ ਤੇ ਬੈਠਾ ਸਾਡੇ ਪਿਤਾ ਜੀ ਗਏ ਹਨ, ਬਾਹੋਂ ਫੜੇ ਹੈ, ਭੈਣ ਨਾਨਕੀ ਵੀ ਮਗਰ ਭੱਜੀ ਆ ਵੀ ਮੇਰੇ ਵੀਰ ਨੂੰ ਕਿਤੇ ਮਾਰਨਾ ਪਿਤਾ ਜੀ। ਲੋ ਕਹਿੰਦੇ ਮਹਾਰਾਜ ਦੇ ਇੱਕ ਚਪੇੜ ਸੀ ਜਿਹੜੇ ਮਹਿਤਾ ਕਾਲੂ ਜੀ ਨੇ ਮਾਰੀ, ਅਕਾਲ ਪੁਰਖ ਦਾ ਸਿੰਘਾਸਨ ਸੀ ਜਿਹੜਾ ਉਹ ਡੋਲ ਗਿਆ, ਆਪਣੇ ਵੀਰ ਨੂੰ ਛਾਤੀ ਨਾਲ ਲਾ ਕੇ ਭੈਣ ਨਾਨਕੀ ਕੀ ਕਹਿਣ ਲੱਗੀ ਆਪਦੇ ਪਿਤਾ ਨੂੰ, ਆਪਦਾ ਪੁੱਤਰ ਸਮਝ ਕੇ ਮਾਰਨ ਲੱਗੇ, ਨਾਨਕੇ ਦਾ ਵੀਰ ਸਮਝ ਕੇ ਪਿਤਾ ਜੀ ਇਸ ਨੂੰ ਮਾਰਦੇ ਹੋ, ਜੇ ਤੁਹਾਡੇ ਘਰੋਂ ਇਹ ਰੁਸ ਕੇ ਜਦੋਂ ਚਲਿਆ ਗਿਆ ਨਾ, ਫਿਰ ਤਾਂ ਇਹਦਾ ਮੂੰਹ ਵੇਖਣ ਨੂੰ ਤੁਸੀਂ ਤਰਸਿਆ ਕਰੋਗੇ। ਭੈਣ ਤੇ ਭਰਾ ਦਾ ਪਿਆਰ ਆ ਜਿਹੜਾ ਉਹ ਬੜਾ ਹੁੰਦਾ। ਇੱਕ ਦਿਨ ਬੀਬੀ ਕਹਿਣ ਲੱਗੀ ਵੀਰ ਜੀ ਹੁੰਦਾ ਤਾਂ ਬਹੁਤ ਆ ਪਿਆਰ ਬੜਾ ਹੁੰਦਾ, ਕਹਿੰਦੇ ਅੱਜ ਮੇਰੇ ਵੀਰ ਦੀ ਰੋਪਣਾ ਜਿਹੜੀ ਉਹ ਪੈਣੀ ਹੈ ਪੰਜਾਬ ਵਿੱਚ, ਉਸ ਸੁਰਤੀ ਮੇਰੀ ਉੱਥੇ ਪਈ ਹੈ, ਕਈ ਘਰਾਣੀਆਂ ਕਾਰੋਬਾਰ ਮਜਬੂਰੀਆਂ ਹੁੰਦੀਆਂ ਉਹ ਆਪਾਂ ਢਾਡੀ ਸਿੰਘਾਂ ਪਾਸੋਂ ਸੁਣੀਏ। ਭੈਣ ਨਾਨਕੇ ਕਹਿੰਦੀ ਆ ਨਾ ਮਾਰ ਬਾਬਲਾ ਦੇ,

0: ਔਰ ਸਮਾਂ ਜਿਹੜਾ ਹੋ ਗਿਆ, ਬਹੁਤ ਸਾਰੀਆਂ ਸੰਗਤਾਂ ਵੱਲੋਂ, ਬੀਬੀਆਂ ਭੈਣਾਂ ਧੀਆਂ ਵੱਲੋਂ, ਵੀਰਾਂ ਵੱਲੋਂ, ਬੱਚਿਆਂ ਵੱਲੋਂ, ਬਜ਼ੁਰਗਾਂ ਵੱਲੋਂ ਤੁਹਾਡੀ ਸਿਆਂ ਨੂੰ ਮਾਣ ਵਜੋਂ ਮਾਇਆ ਅਰਦਾਸ ਹੋਈ ਹੈ। ਸਤਿਗੁਰੂ ਆਪਣੇ ਦਿਲੋਂ ਕਰੋ ਸੁਖ ਬਖਸ਼ਣ, ਸਿਰ ਤੇ ਮੇਹਰ ਭਰਿਆ ਹੱਥ ਰੱਖਣ, ਮਹਾਰਾਜ ਚੜ੍ਹਦੀ ਕਲਾ ਬਖਸ਼ਣ। ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦੇ ਗੁਰਪੁਰਬ ਦੀਆਂ ਸਭ ਸੰਗਤਾਂ ਨੂੰ, ਸਮਾਈ ਪਾਈ ਨੂੰ ਵਧਾਈਆਂ ਹੋਣ, ਮੁਬਾਰਕਾਂ ਹੋਣ। ਪਿਆਰ ਨਾਲ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਾਰਾਂ ਮਹਾ ਮਾਝ ਮਹੱਲਾ ਪੰਜਵਾਂ।

ਜਦੋਂ ਦਿਨ ਰਾਤ ਹੀ ਕੋਈ ਨਹੀਂ ਸਨ ਉਦੋਂ ਮਹੀਨੇ ਕਿੰਨੇ ਬਣੇ ਹੋਏ ਹੁੰਦੇ। ਆਖਿਰ ਦਿਨਾਂ ਨੇ ਮਿਲ ਕੇ ਹੀ ਤਾਂ ਮਹੀਨੇ ਦਾ ਰੂਪ ਧਾਰਨ ਕਰਨਾ। ਜਦੋਂ ਅਜੇ ਦਿਨ ਰਾਤ ਹੀ ਨਹੀਂ ਸਨ ਉਦੋਂ ਮਹੀਨੇ ਵੀ ਨਹੀਂ ਸਨ। ਜਦੋਂ ਮਹੀਨੇ ਨਹੀਂ ਸਨ ਉਦੋਂ ਵਰੇ ਵੀ ਨਹੀਂ ਸਨ। ਪਰ ਖਿਆਲ ਕਰਿਓ ਇਹ ਆਖਰ 12 ਮਹੀਨੇ ਬਣੇ ਕਿਵੇਂ? ਸੰਸਾਰ ਅੰਦਰ ਹੋਂ ਤੇ ਹਰੀ ਦੋ ਸ਼ਕਤੀਆਂ ਨੇ। ਹੁਣ ਉਹਦਾ ਦੂਜਾ ਰੂਪ ਹੈ ਇੱਕ ਸੰਸਾਰ ਇੱਕ ਨਿਰੰਕਾਰ। ਸੰਸਾਰ ਦਾ ਸੰਪੂਰਨ ਕੇਂਦਰ ਹੈ ਅੱਗ ਤਪਤ। ਸੰਸਾਰ ਦੀ ਜਿੰਨੀ ਕਿਰਿਆ ਹੈ ਉਹ ਤਪਤ ਤੇ ਖਲੋਤੀ ਹੈ। ਸੂਰਜ ਦੀ ਕਿਰਿਆ ਨਾਲ ਸਾਰਾ ਸੰਸਾਰ ਚੱਲਦਾ ਕਿਉਂਕਿ ਸੂਰਜ ਅੱਗ ਦਾ ਕੇਂਦਰ ਹੈ। ਨਿਰੰਕਾਰ ਹੈ ਕੇਵਲ ਤੇ ਕੇਵਲ ਸ਼ੀਤਲਤਾ। ਸ਼ੀਤਲਤਾ ਤੇ ਤਪਤ ਦੋ ਵੱਖ ਵੱਖ ਸ਼ਕਤੀਆਂ ਨੇ। ਇਸੇ ਲਈ ਗੁਰੂ ਨੇ ਸੰਸਾਰ ਅੰਦਰ ਜਿੰਨਾ ਪ੍ਰਕਿਰਤੀ ਦੀ ਹੋਂਦ ਸੀ ਉਹਨੂੰ ਜੋੜਿਆ ਤੇ ਜੋੜਿਆ ਅੱਗ ਨਾਲ ਕਹਿਣ ਲੱਗੀ। ਜੇ

ਮਾਇਆ ਹੈ ਗਈ ਤੇ ਸੰਸਾਰ ਦੇ ਜਨਮ ਤੋਂ ਬਾਅਦ ਮਾਇਆ ਦਾ ਅਮਰ ਵਰਤਣਾ ਸ਼ੁਰੂ ਹੋ ਗਿਆ। ਤਪਤ ਜਿਹੜੀ ਸੀ ਇਹ ਸੰਸਾਰ ਸੀ, ਇਹੋ ਕਾਰਨ ਹੈ ਗੁਰੂ ਨੇ ਜਦੋਂ ਦੁਨੀਆਂ ਦੀ ਪਰਿਭਾਸ਼ਾ ਕੀਤੀ ਨਾ ਕਹਿਣ ਲੱਗੇ ਆਤਿਸ਼ ਦੁਨੀਆਂ ਸੰਸਾਰ ਅੱਗੇ ਆਤਿਸ਼ ਦੁਨੀਆਂ, ਕਿਉਂਕਿ ਪ੍ਰਕਿਰਤੀ ਕੁਦਰਤ ਦਾ ਕੇਂਦਰ ਹੈ ਸੂਰਜ। ਇਸ ਲਈ ਪ੍ਰਕਿਰਤੀ ਦੀ ਕਿਰਿਆ ਜਿਹੜੀ ਚੱਲ ਰਹੀ ਹੈ ਉਹ ਸੂਰਜ ਤੇ ਆਧਾਰਿਤ ਚੱਲ ਰਹੀ ਹੈ, ਇਹ ਗੱਲ ਵੱਖਰੀ ਹੈ। ਸੂਰਜ ਨੂੰ ਪੈਦਾ ਕਰਨ ਵਾਲਾ ਕੋਈ ਹੋਰ, ਗੁਰਮਤ ਦੀ ਦੁਨੀਆਂ ਵਿੱਚ ਕੁਦਰਤ ਦੀ ਪੂਜਾ ਨਹੀਂ, ਗੁਰਮਤ ਦੀ ਦੁਨੀਆਂ ਵਿੱਚ ਕਾਦਰ ਦੀ ਪੂਜਾ, ਕੁਦਰਤ ਦੀ ਪੂਜਾ ਨਹੀਂ, ਕਰਤੇ ਦੀ ਪੂਜਾ ਹੈ, ਕਿਰਤ ਦੀ ਪੂਜਾ ਨਹੀਂ। ਛਾਤਰ ਛੋੜ ਦਾਸੀ ਕੋ ਸਿਮਰੇ ਦੇ ਧਿਆਨ ਵਿੱਚ ਸਿੱਖ ਨਹੀਂ ਜਾਂਦਾ। ਹੁਣ ਇਹ ਬਾਰਾਂ ਮਾਹ ਜਿਹੜਾ ਇਹ ਸੰਸਾਰ ਦਾ ਤੇ ਖਲੋਤਾ ਸੂਰਜ ਤੇ ਆਧਾਰਿਤ, ਜਿੰਨੇ ਦਿਨ ਤੇ ਰਾਤ ਬਦਲਦੇ ਨੇ ਸੂਰਜ ਤੇ ਆਧਾਰਿਤ ਬਦਲਦੇ ਨੇ। ਜਿਉਂ ਜਿਉਂ ਸੂਰਜ ਦਾ ਸਮਾਂ ਸਾਹਮਣੇ ਸਨਮੁਖ ਜ਼ਿਆਦਾ ਆਈ ਜਾਂਦਾ ਹੈ, ਓਨੇ ਹੀ ਦਿਨ ਵੱਡੇ ਹੁੰਦੇ ਜਾਂਦੇ ਨੇ। ਸੂਰਜ ਦੇ ਆਧਾਰ ਤੇ, ਉਹਦੀ ਚਾਲ ਦੇ ਤੇ, ਉਹਦੇ ਨਾਲ ਸੰਬੰਧ ਦੇ ਆਧਾਰ ਤੇ ਦਿਨ ਤੇ ਰਾਤ ਬਣਦੇ ਨੇ, ਤੇ ਉਹਦੀ ਚਾਲ ਤੇ ਉਹਦੇ ਨਾਲ ਸੰਬੰਧ ਦੇ ਆਧਾਰ ਤੇ ਹੀ ਮਹੀਨੇ ਬਣਦੇ ਨੇ। ਤੇ ਜਿਉਂ ਜਿਉਂ ਸੂਰਜ ਨਾਲ ਨੇੜਤਾ ਵੱਧਦੀ ਹੈ ਤਿਉਂ ਤਿਉਂ ਠੰਡਕ ਸ਼ੀਤਲਤਾ ਦੀ ਦੂਰੀ ਹੁੰਦੀ ਜਾਂਦੀ ਹੈ। ਦੋ ਸ਼ਕਤੀਆਂ ਬਰਾਬਰ ਨੇ, ਇੱਕ ਪਾਸੇ ਸ਼ੀਤਲਤਾ, ਇੱਕ ਪਾਸੇ ਤਪਤ। ਜਿਉਂ ਜਿਉਂ ਮਨੁੱਖ ਸ਼ੀਤਲਤਾ ਤੋਂ ਦੂਰ ਹੋਵੇਗਾ ਤਪਤ ਦੇ ਨੇੜੇ ਜਾਏਗਾ, ਜਿਉਂ ਜਿਉਂ ਤਪਤ ਤੋਂ ਦੂਰ ਹੋਏਗਾ ਸ਼ੀਤਲਤਾ ਦੇ ਨੇੜੇ ਜਾਏਗਾ। ਸੰਸਾਰ ਆਦਿਸ਼ ਹੈ, ਜਿਉਂ ਜਿਉਂ ਮਨੁੱਖ ਸੰਸਾਰ ਵਿੱਚ ਖਚਿਤ ਹੋਏਗਾ ਨਿਰੰਕਾਰ ਤੋਂ ਦੂਰ ਜਾਏਗਾ। ਪਰ ਇੱਕ ਖਿਆਲ ਕਰਿਓ, ਇੱਕ ਐਸੇ ਗੁਰਮਤ ਦਾ ਇੱਕ ਐਸਾ ਪਿੜਾ ਹੈ, ਇੱਕ ਐਸਾ ਕਾਰਨਰ ਹੈ ਜਿੱਥੇ ਪਹੁੰਚਾਉਣ ਲਈ ਸਤਿਗੁਰੂ ਨੇ ਇਸ ਬਾਰਾਂ ਮਾਹ ਦੀ ਰਚਨਾ ਕੀਤੀ। ਇਸ ਸੰਸਾਰ ਮਹੀਨਿਆਂ ਦੀ ਨਹੀਂ, ਇਹ ਤਾਂ ਸੂਰਜ ਨਾਲ ਸੰਬੰਧ ਰੱਖਦੇ ਨੇ। ਜਿਉਂ ਜਿਉਂ ਸੂਰਜ ਨਾਲ ਸੰਬੰਧ ਇਸ ਧਰਤੀ ਦਾ ਨੇੜਤਾ ਤੇ ਦੂਰ ਨਾਲ ਬਣਦਾ ਜਾਂਦਾ, ਤਿਉਂ ਤਿਉਂ ਰੁੱਤਾਂ ਬਦਲਦੀਆਂ ਜਾਂਦੀਆਂ ਨੇ। ਸਾਰੀਆਂ ਰੁੱਤਾਂ ਵੀ ਬਦਲਦੀਆਂ ਨੇ ਸੂਰਜ ਦੇ ਆਧਾਰ ਤੇ। ਇਸੇ ਲਈ ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ, ਕਹਿਣ ਲੱਗੇ

Bukan pada dunia ni. Surga nak sebentar. Dia nak terat pada raya ni. Surga nak sebentar. Mahinnya terbare pada raya ni. Surga nak sebentar. Ek tapat dah hisa. ਪਰ ਕਿਹੜੀ ਅਜੀਬ ਗੱਲ ਹੈ, ਨਿਰੰਕਾਰ ਜਿਹੜਾ ਹੈ ਉਹ ਸ਼ੀਤਲਤਾ ਦਾ ਹਿੱਸਾ। ਇਸੇ ਲਈ ਜਦੋਂ ਵਾਹਿਗੁਰੂ ਦੇ ਨਿਰੰਕਾਰ ਦੇ ਜ਼ਿਕਰ ਦਾ ਮਸਲਾ ਆਇਆ ਨਾ, ਉਦੋਂ ਆਖਿਆ ਨੇ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਤੇ ਨਾਲ ਇਹ ਆਖਣ ਲੱਗੇ ਰੱਬ ਕਿਉਂਕਿ ਸ਼ੀਤਲ ਹੈ ਇਸ ਲਈ ਸ਼ੀਤਲ ਥਾਂ ਤੇ ਹੀ ਰਹਿੰਦਾ। ਨੈ ਸ਼ੀਤਲੰਗ ਚੰਦਰ ਦੇਵ ਹੈ, ਨੈ ਸ਼ੀਤਲੰਗ ਪਾਵਨ ਚੰਦਨ ਹੈ, ਨੈ ਸ਼ੀਤਲੰਗ ਸਰਦ ਰੁੱਤੇਨ, ਨਾਨਕ ਸ਼ੀਤਲੰਗ ਸਾਧ ਸੋਜਨੇ ਵਿੱਚ ਸੰਗਤ ਹਰ ਪਰਮਸੇ ਜੀਓ। ਨਾਨਕ ਸ਼ੀਤਲੰਗ ਸਾਧ ਸੋਜਨੇ ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ, ਸ਼ੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ। ਉਹ ਸ਼ੀਤਲ ਹੈ, ਸੰਸਾਰ ਤਪਤ ਹੈ। ਜਦੋਂ ਮਨੁੱਖ ਸ਼ੀਤਲਤਾ ਨਾਲੋਂ ਦੂਰ ਹੋ ਕੇ ਸੰਸਾਰ ਵਿੱਚ ਖਚਤ ਹੁੰਦਾ ਹੈ, ਉਸ ਗੱਲ ਦਾ ਹੀ ਜ਼ਿਕਰ ਹੈ ਬਾਣੀ ਵਿੱਚ। ਗੁਰੂ ਕਹਿੰਦੇ ਨੇ

एक ने बार भी नहीं है जेरे आज सूरज ते निर्भर ने ते सिख इस सूरज की पूजा नहीं करता इसलिए बारहले महीनों भी नहीं मनाता ਕਿਤੇ 12 ਮਾਹ ਦੀ ਇਸ ਲੜੀ ਨਾਲ ਇਹ ਨਾ ਸਮਝ ਲੈਣਾ ਕਿ ਅਸੀਂ 12 ਮਹੀਨਿਆਂ ਦੀ ਗੱਲ ਕਰ ਇਹਨਾਂ ਮਹੀਨਿਆਂ ਦੀ ਗੱਲ ਕਰ ਰਹੇ ਹਾਂ ਸੰਗਰਾਂਦਾਂ ਦਾ ਪੁਜਾਰੀ ਨਹੀਂ ਗੁਰਮਤ ਦੀ ਦੁਨੀਆਂ ਵਿੱਚ ਸੰਗਰਾਂਦ ਲਈ ਕੋਈ ਥਾਂ ਨਹੀਂ ਕਿਉਂਕਿ ਇਹ ਮਹੀਨੇ ਤੇ ਇਹ ਸੰਗਰਾਂਦਾਂ ਤੇ ਸੰਬੰਧ ਰੱਖਦੀਆਂ ਨੇ ਇਸ ਤਪਦੇ ਹੋਏ ਸੂਰਜ ਨਾਲ ਪ੍ਰਕਿਰਤੀ ਨਾਲ ਕਿਰਤ ਨਾਲ ਸਿੱਖ ਹੈ ਕਰਤੇ ਦਾ ਪੁਜਾਰੀ ਹੁਣ ਦੇਖਣਾ ਹੈ ਵੀ ਇਹ 12 ਮਾਹ ਕਿਉਂ ਉਚਾਰਿਆ ਗਿਆ ਤੇ ਕਿਸ ਸੰਬੰਧ ਨਾਲ ਉਚਾਰਿਆ ਗਿਆ ਗੁਰੂ ਨੇ ਮਹਿਸੂਸ ਕੀਤਾ ਕਹਿਣ ਲੱਗੇ ਇੱਕ ਦੁਨੀਆ ਜੀਵ ਦੇ ਅੰਦਰ ਵੀ ਵਸਦੀ ਇੱਕ ਸੰਸਾਰ ਅੰਦਰ ਵੀ ਹੈ ਗੁਰੂ ਕਹਿਣ ਲੱਗੇ

¿Sabes ni idea? ¿Quién está con él? ¿Andere? ¿Para dónde? ¿Te tiene Birmingham y te cae un de pinchari? ¿Qué es eso? ¿Qué es eso? ¿Qué ਤੇ ਉਹ ਹਉ ਜਿਹੜੀ ਸੀ ਉਹ ਤੈਨੂੰ ਹੁਕਮ ਨਾਲ ਜੁੜਨ ਨਹੀਂ ਦਿੰਦੀ ਇਸੇ ਲਈ ਇੱਕ ਲਫ਼ਜ਼ ਦੇ ਦਿੱਤਾ ਨੇ ਅਖੀਰ ਤੇ ਆ ਕੇ ਇਸ ਸ਼ਬਦ ਦੇ ਆਰੰਭ ਵਿੱਚ ਕਿਉਂਕਿ ਇਹ ਜਿਹੜਾ ਪਹਿਲਾ ਸ਼ਬਦ ਹੈ ਨਾ ਇਹ ਅਜੇ 12 ਮਹੀਨਿਆਂ ਦਾ ਆਰੰਭ ਨਹੀਂ ਇੱਕ ਪਹਿਲਾ ਸ਼ਬਦ ਤੇ ਇੱਕ ਅਖੀਰਲਾ ਸ਼ਬਦ ਇਹ 12 ਮਹੀਨਿਆਂ ਦੀ ਗਿਣਤੀ ਵਿੱਚ ਨਹੀਂ ਕੇਵਲ ਉਸ ਸਾਰੀ ਵਿਆਖਿਆ ਦਾ ਸਾਰ ਹੈ ਉਸ ਸਾਰੀ ਵਿਆਖਿਆ ਦੀ ਜਾਣਕਾਰੀ ਹੈ ਮੁੱਢਲਾ ਰੂਪ ਹੈ ਕਵਰਿੰਗ ਲੈਟਰ ਹੈ ਗੁਰੂ ਆਪਣੀ ਰਸਤਾ ਤੋਂ ਆਖ ਰਹੇ ਨੇ ਕਹਿੰਦੇ ਨੇ ਖਿਆਲ ਕਰੀ ਤੈਨੂੰ ਇਹ ਪਤਾ ਹੋਵੇ ਕਿ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਤ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ ਕਹਿਣ ਲੱਗੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਪਰ ਨਾਨਕ ਹੁਕਮੇ ਜੇ ਬੁਝਾਏ ਤਾਂ ਹੁਮੇ ਕਹੇ ਨਾ ਕੋਏ ਹਾਂ ਤੇ ਹੁਕਮ ਵਿੱਚ ਇਹੋ ਅੰਤਰ ਹੈ ਹੁਕਮ ਜਿਹੜਾ ਹੈ ਉਹ ਸ਼ੀਤਲਤਾ ਹੈ ਹਾਂ ਜਿਹੜੀ ਉਹਦੇ ਵਿੱਚੋਂ ਹੰਕਾਰ ਪੈਦਾ ਹੁੰਦਾ ਵਿਥਾਵਾਂ ਕਰਦੀ ਹੈ ਲਿਖਾਵਾਂ ਕਰਦੀ ਜ਼ਿੰਮੇਵਾਰੀਆਂ ਆਇਦ ਕਰਦੀ ਗੁਰੂ ਕਹਿੰਦੇ ਮੈਂ ਤੇਰੇ ਅੰਦਰ ਜਿਹੜੀਆਂ ਰੁੱਤਾਂ ਬਦਲ ਰਹੀਆਂ ਨੇ ਤੇ ਬਦਲ ਰਹੀਆਂ ਨੇ ਤਪਤ ਦੇ ਕਾਰਨ ਤੈਨੂੰ ਸ਼ੀਤਲਤਾ ਤੋਂ ਜਦੋਂ ਦੂਰ ਲੈ ਜਾਂਦੀਆਂ ਨੇ ਤੈਨੂੰ ਸ਼ੀਤਲਤਾ ਨਾਲ ਸੰਬੰਧ ਜੋੜਨਾ ਨਹੀਂ ਸਿਖਾਉਂਦੀਆਂ ਉਹ ਜਿਹੜੀਆਂ ਬਦਲਦੀਆਂ ਹੋਈਆਂ ਰੁੱਤਾਂ ਨੇ ਨਾ ਤੇਰੇ ਤੇ ਅਸਰ ਅੰਦਾਜ਼ ਹੋ ਰਹੀਆਂ ਜਿਨ੍ਹਾਂ ਵਿੱਚ ਤੂੰ ਦੁਖੀ ਹੋ ਰਿਹਾ ਮੈਂ ਤੈਨੂੰ ਹੂ ਬਹੂ ਇਹਨਾਂ ਬਾਹਰਲੇ 12 ਮਹੀਨਿਆਂ ਦੀ ਸ਼ਕਲ ਦਾ ਇੱਕ ਰੂਪ ਅੰਦਰ ਦੇਣਾ ਚਾਹੁੰਦਾ ਇਹਨਾਂ ਤੋਂ ਬਚ ਸਕਣਾ ਅੰਦਰਲਿਆਂ ਤੋਂ ਨਹੀਂ ਬਚ ਸਕਦਾ ਜੇ ਤੂੰ ਵਿਛੜ ਰਿਹਾ ਸ਼ੀਤਲਤਾ ਨਾਲੋਂ ਤੇ ਕਰਮਾਂ ਕਰਕੇ ਵਿਛੜ ਰਿਹਾ ਕਿਉਂਕਿ ਪ੍ਰਕਿਰਤੀ ਦਾ ਜਿੰਨਾ ਕੁਛ ਹੈ ਨਾ ਉਹ ਕਰਮ ਤੇ ਖਲੋਤਾ ਹੈ ਸੰਸਾਰ ਹੈ ਕਿ ਕਰਮ ਧਰਤੀ ਇੱਥੇ ਸਭ ਕੁਛ ਜੋ ਕੁਝ ਹੋ ਰਿਹਾ ਕੁਛ ਕਰ ਰਿਹਾ ਕੁਛ ਕੀਤਾ ਜਾ ਰਿਹਾ ਮਨੁੱਖ ਦੇ ਜੀਵਨ ਦੀ ਪਛਾਣ ਹੀ ਕਰਮ ਤੇ ਹੈ ਹੁਣ ਤੁਸੀਂ ਦੇਖਦੇ ਹੋ ਬਗਲੇ ਤੇ ਹੰਸ ਦੀ ਸ਼ਕਲ ਇੱਕੋ ਹੈ ਪਰ ਪਛਾਣਦੇ ਕਿਵੇਂ ਹੋ ਹੰਸ ਤੇ ਹੰਸਾ ਬਗ ਤੇ ਬੱਗਾ ਦੀ ਪਛਾਣ ਕਿਵੇਂ ਹੋਏਗੀ ਜਦੋਂ ਉਸੇ ਚਿੱਟੇ ਖੰਭਾਂ ਵਾਲਾ ਕੋਈ ਪੰਛੀ ਉਸੇ ਹੰਸ ਵਰਗੀ ਸ਼ਕਲ ਵਾਲਾ ਕੋਈ ਪੰਛੀ ਕਿਸੇ ਛੱਪੜ ਤੇ ਬੈਠਾ ਹੋਇਆ ਮੱਛੀਆਂ ਖਾ ਰਿਹਾ ਹੋਵੇਗਾ ਕੀ ਆਖੋਗੇ ਬਗਲਾ ਪਛਾਣ ਦਾ ਚਿੰਨ੍ਹ ਹੀ ਕਰਮ ਹੈ ਜਦੋਂ ਉਸੇ ਚਿੱਟੇ ਖੰਭਾਂ ਵਾਲਾ ਤੇ ਉਸੇ ਸ਼ਕਲ ਵਾਲਾ ਕੋਈ ਪੰਛੀ ਮਾਨਸਰੋਵਰ ਤੇ ਬੈਠਾ ਮੋਤੀ ਚੁਗ ਰਿਹਾ ਹੋਵੇਗਾ ਗੁਰੂ ਸਪਸ਼ਟ ਆਖ ਦੇਵੇਗਾ ਹੰਸਾਂ ਹੀਰਾ ਮੋਤੀ ਚੁਗਣਾ ਬਗ ਡੱਡਾ ਭਾਲਣ ਜਾਵੇ ਹੁਣ ਬਦਲੇ ਤੇ ਹੰਸ ਵਿੱਚ ਜਿਹੜੀ ਪਛਾਣ ਹੈ ਉਹ ਤੇ ਕਰਮ ਨੇ ਕਰਾਈ ਹੈ ਕਰਮ ਹੀ ਜੀਵਨ ਦਾ ਮਿਆਰ ਖੜਾ ਕਰਦੀ ਨੇ ਸਾਰੇ ਜੀਵਨ ਦੇ ਕਰਮ ਜੋੜੀਏ ਤਾਂ ਮਨੁੱਖ ਦੇ ਜੀਵਨ ਦੀ ਵੈਲਿਊ ਦਾ ਪਤਾ ਲੱਗਦਾ ਮੈਂ ਇੱਕ ਵਾਰ ਕੀਤੀ ਸੀ ਕਰਮ ਕਰਕੇ ਤੂੰ ਸੁਤੰਤਰ ਹੈ ਜਨਮ ਕਰਕੇ ਸੁਤੰਤਰ ਨਹੀਂ ਪਤੰਤਰ ਹੈ ਜਨਮ ਤੇਰੀ ਮਰਜ਼ੀ ਤੇ ਨਹੀਂ ਨਾ ਮਰਨ ਤੇਰੀ ਮਰਜ਼ੀ ਤੇ ਪਰ ਉਹਦਾ ਦਰਮਿਆਨ ਦਾ ਹਿੱਸਾ ਜਿਹੜਾ ਜੀਵਨ ਹੈ ਨਾ ਜਿਹੜਾ ਤੂੰ ਸੰਸਾਰ ਵਿੱਚ ਗੁਜ਼ਾਰਨਾ ਹੈ ਉਹ ਹੈ ਕਰਮ ਤੇ ਖਲੋਤਾ ਉਹ ਕਰਮਾਂ ਵਿੱਚ ਤੂੰ ਸੁਤੰਤਰ ਹੈ ਜੇ ਕਰਮਾਂ ਵਿੱਚ ਸੁਤੰਤਰ ਨਾ ਹੁੰਦੋ ਤੇ ਗੁਰੂ ਇਹ ਗੱਲ ਬਾਣੀ ਵਿੱਚ ਨਾ ਆਖਦੇ

ਦੁਨੀਆਂ ਦੇ ਹਰ ਜੀਵ ਦਾ ਕਰਮ ਉਹਦੀ ਪਛਾਣ ਹੈ। ਤੇ ਹੁਣ ਕਰਮਾਂ ਦੀ ਸੋਧ ਉਹਦਾ ਮਿਆਰ ਹੈ। ਕਰਮ ਹਰ ਕਿਸੇ ਨੇ ਕਰਨੇ ਨੇ ਤੇ ਹਰ ਕਿਸੇ ਦੇ ਕਰਮ ਹੀ ਉਹਦੀ ਪਛਾਣ ਬਣਨੇ ਨੇ। ਤੇ ਹੁਣ ਉਹਦੇ ਉਹਨਾਂ ਹੀ ਕਰਮਾਂ ਨੂੰ ਜਦੋਂ ਸੋਧਣਾ ਹੈ ਉਦੋਂ ਉਹਦਾ ਮਿਆਰ ਬਣਨਾ ਹੈ। ਵਿਦਿਅਕ ਅਦਾਰੇ ਉਹ ਹੀ ਨੇ, ਪਹਿਲੀ ਕਲਾਸ ਤੋਂ ਚੱਲ ਕੇ ਦਸਵੀਂ ਤੱਕ ਪੜ੍ਹਨੀਆਂ ਕਿਤਾਬਾਂ ਹੀ ਨੇ, ਪੈਨਸਲਾਂ ਤੇ ਪੈਨਾਂ ਨੇ ਕੰਮ ਦੇਣੇ। ਪਰ ਉਹੋ ਹੀ ਪੈਨ ਤੇ ਪੈਨਸਲ ਇੱਕ ਪਹਿਲੀ ਜਮਾਤ ਦੇ ਬੱਚੇ ਦੇ ਹੱਥ ਵਿੱਚ ਹੈ, ਉਹੋ ਹੀ ਪੈਨ ਤੇ ਪੈਨਸਲ ਦਸਵੀਂ ਦੇ ਬੱਚੇ ਦੇ ਹੱਥ ਵਿੱਚ ਹੈ, ਪਰ ਮਿਆਰ ਬਦਲ ਗਿਆ ਹੈ। ਕਰਮ ਉਹ ਹੀ ਹੈ, ਲਿਖਣਾ ਪੜ੍ਹਨਾ। ਕਰਮ ਉਹ ਹੀ ਹੈ ਕਿਤਾਬਾਂ ਪੜ੍ਹਨੀਆਂ। ਕਰਮ ਉਹ ਹੀ ਹੈ ਹੱਥ ਵਿੱਚ ਕਲਮ ਫੜ ਕੇ ਲਿਖਣਾ। ਪਰ ਕੀ ਪਹਿਲੇ ਬੱਚੇ ਦਾ ਲਿਖਣਾ ਤੇ ਪੜ੍ਹਨਾ ਤੇ ਦਸਵੀਂ ਦੇ ਮੈਟ੍ਰਿਕ ਦੇ ਬੱਚੇ ਦਾ ਲਿਖਣਾ ਤੇ ਪੜ੍ਹਨਾ ਇੱਕੋ ਜਿਹਾ? ਮਿਆਰ ਬਦਲ ਗਿਆ। ਹੁਣ ਗੁਰੂ ਦਾ ਕੰਮ ਵੀ ਸਾਡੀ ਜ਼ਿੰਦਗੀ ਵਿੱਚ ਕੀ ਹੈ? ਉਹ ਕਹਿੰਦਾ ਜੀਵਨ ਤਾਂ ਤੇਰਾ ਕਰਮ ਤੇ ਖਲੋਤਾ, ਕਿਉਂਕਿ ਕਰਮ ਤੇ ਤੂੰ ਸੁਤੰਤਰ ਹੈ। ਈਵਨ ਇੱਥੋਂ ਤੱਕ ਤੂੰ ਮਿਆਰ ਬਦਲ ਸਕਣਾ ਹੈ ਕਿ ਰੱਬ ਦਾ ਵਿਛੋੜਾ ਵੀ ਕਰਮ ਤੇ ਖਲੋਤਾ ਹੈ, ਰੱਬ ਦਾ ਮਿਲਾਪ ਵੀ ਕਰਮ ਤੇ ਖਲੋਤਾ ਹੈ। ਤੇ ਮਿਲਾਪ ਤੇ ਵਿਛੋੜੇ ਵਿੱਚ ਹੀ ਰੁੱਤਾਂ ਬਦਲਦੀਆਂ ਨੇ। ਲੈ ਇੱਥੇ ਫਿਰ ਰੁਕਣਾ ਚਾਹੁੰਦਾ। ਜਿਉਂ ਜਿਉਂ ਮਨੁੱਖ ਸ਼ੀਤਲਤਾ ਨਾਲੋਂ ਦੂਰ ਹੁੰਦਾ, ਜਿਉਂ ਜਿਉਂ ਸੂਰਜ ਦੇ ਨੇੜੇ ਹੁੰਦਾ ਰੁੱਤ ਬਦਲ ਜਾਂਦੀ ਹੈ। ਜਿਉਂ ਜਿਉਂ ਸੂਰਜ ਤੋਂ ਦੂਰ ਹੁੰਦਾ ਤੇ ਸ਼ੀਤਲਤਾ ਦੇ ਨੇੜੇ ਹੁੰਦਾ, ਤਿਉਂ ਤਿਉਂ ਰੁੱਤ ਬਦਲ ਜਾਂਦੀ ਹੈ। ਸਰਦੀਆਂ ਤੇ ਗਰਮੀਆਂ ਐਵੇਂ ਤਾਂ ਨਹੀਂ ਬਣਦੀਆਂ। ਗੁਰੂ ਕਹਿੰਦੇ ਜੀ ਸੱਚਮੁੱਚ ਕਰਮ ਕਰਕੇ ਹੀ ਰੁੱਤਾਂ ਬਦਲਦੀਆਂ ਨੇ। ਤੇ ਫਿਰ ਮੈਂ ਤੇਰੇ ਅੰਦਰ ਨੇ ਬਾਰਾਂਮਾਂ ਬਣਾਉਣਾ ਚਾਹੁੰਦਾ। ਤੈਨੂੰ ਆਪਣੇ ਜੀਵਨ ਦੇ ਅੰਦਰੋਂ ਕੋਈ ਬਾਰਾਂਮਾਂ ਢੂੰਡੇ, ਤੈਨੂੰ ਪਤਾ ਲੱਗੇ ਕਿ ਮੇਰੀਆਂ ਅੰਦਰਲੀਆਂ ਰੁੱਤਾਂ ਕਿਵੇਂ ਬਦਲਦੀਆਂ ਨੇ। ਜਿਉਂ ਜਿਉਂ ਹਰੀ ਦੇ ਨੇੜੇ ਹੋਵੇਗਾ ਤਿਉਂ ਤਿਉਂ ਰੁੱਤ ਬਦਲੇਗੀ, ਜਿਉਂ ਜਿਉਂ ਹਰੀ ਤੋਂ ਦੂਰ ਹੋ ਕੇ ਮਾਇਆ ਦੇ ਸੰਸਾਰ ਦੇ ਨੇੜੇ ਹੋਵੇਗਾ ਤਿਉਂ ਤਿਉਂ ਰੁੱਤ ਬਦਲੇਗੀ। ਉਸ ਬਦਲੀ ਹੋਈ ਰੁੱਤ ਨੂੰ ਹੀ ਜੇਠ ਆਖਣਗੇ, ਉਸ ਬਦਲੀ ਹੋਈ ਰੁੱਤ ਨੂੰ ਹੀ ਸਾਵਣ ਆਖਣਗੇ, ਕਿਉਂਕਿ ਹਰ ਰੁੱਤ ਦਾ ਆਪਣਾ ਕਰਮ ਵੀ ਬਦਲ ਜਾਂਦਾ। ਜੇ ਮੈਂ ਕੀਤੀ ਹੈ, ਹਰ ਇੱਕ ਚੀਜ਼ ਕਰਮ ਤੇ ਨਿਰਭਰ ਹੈ, ਉਹਦੀ ਪਛਾਣ ਕੀ ਹੈ? ਤੁਸੀਂ ਕਈ ਵਾਰ ਵੇਖਦੇ ਹੋ ਨਾ ਕਿ ਮਹੀਨਾ ਕੋਈ ਹੋਰ ਵੀ ਹੋਵੇ ਤੇ ਲੰਬੀ ਝੜੀ ਲੱਗ ਜਾਏ ਤੇ ਤੁਸੀਂ ਆਖਣ ਲੱਗ ਪੈਂਦੇ ਹੋ ਤਾਂ ਸਾਹਮਣੇ ਬਣ ਗਿਆ। ਕਈ ਵਾਰ ਦੇਖਿਆ ਗਰਮੀਆਂ ਦੇ ਦਿਹਾੜੇ ਨੇੜੇ ਆ ਗਏ, ਅਪ੍ਰੈਲ ਮਈ ਦੇ ਦਿਨ ਹੋਣ ਤੇ ਅਚਾਨਕ ਕੋਈ ਐਸਾ ਮਾਹੌਲ ਬਣ ਜਾਏ, ਬਾਰਿਸ਼ ਆ ਜਾਏ, ਗੜੇ ਪੈਣ ਲੱਗ ਪੈਣ, ਤੁਸੀਂ ਆਖੋਗੇ ਤਾਂ ਸਰਦੀਆਂ ਹੀ ਬਣ ਗਈਆਂ। ਕਿਉਂ? ਕਿਉਂਕਿ ਕਰਮ ਬਦਲ ਗਿਆ। ਮਹੀਨਾ ਉਹ ਹੀ ਹੈ, ਕਰਮ ਬਦਲ ਗਿਆ। ਗੁਰੂ ਕਹਿੰਦੇ ਨੇ ਮੈਂ ਤੇਰੇ ਵਿਛੋੜੇ ਦਾ ਤੇ ਮਿਲਾਪ ਦਾ ਜਿਹੜਾ ਵੱਖ ਵੱਖ ਕਰਮ ਹੈ ਨਾ, ਜਿਹਦੇ ਵਿੱਚੋਂ ਰੁੱਤ ਬਦਲਣੀ ਹੈ ਕਿ ਤੂੰ ਗੁਰਮੁਖ ਕਿਵੇਂ ਬਣਨਾ, ਤੂੰ ਮਨਮੁਖ ਕਿਵੇਂ ਹੁੰਦਾ, ਤੂੰ ਗੁਰੂ ਵਾਲਾ ਕਿਵੇਂ ਬਣਦਾ, ਤੂੰ ਗੁਰੂ ਤੋਂ

ਲਈਏ, ਅੰਦਰਲੀਆਂ ਰੁੱਤਾਂ ਦੀ ਪਛਾਣ ਕਰ ਲਈਏ ਤੇ ਪਤਾ ਹੋਵੇ ਕਿਵੇਂ ਬਦਲਦੀਆਂ ਨੇ, ਉਹਨਾਂ ਕੋਲੋਂ ਕਿਵੇਂ ਛੁਟਕਾਰਾ ਹੁੰਦਾ, ਤਾਂ ਵਿਸ਼ਵਾਸਨ ਅਸੀਂ ਸਤਿਗੁਰੂ ਦੇ ਬਖਸ਼ੇ ਹੋਏ ਬਾਰਾਂ ਮਾਹ ਨੂੰ ਸਮਝ ਸਕਾਂਗੇ। ਗੁਰੂ ਕਹਿੰਦੇ ਨੇ, ਮੈਂ ਤੈਨੂੰ ਦੱਸਣਾ ਚਾਹੁੰਦਾ, ਜਦੋਂ ਸ਼ੀਤਲਤਾ ਤੋਂ ਰੱਬ ਤੋਂ ਦੂਰ ਹੋ ਜਾਈਏ ਉਦੋਂ ਅੰਦਰਲੇ ਬਾਰਾਂ ਮਾਹ ਅੰਦਰ ਤੇਰੀ ਰੁੱਤ ਕਿਹੜੀ ਆਉਂਦੀ।

ਕਹਿਣ ਲੱਗੇ ਕੋਈ ਜੀਵ ਆਤਮਾ ਕਰਮਾਂ ਦੇ ਮਿਆਰ ਦੇ ਆਧਾਰਿਤ ਕਰਮੀ ਆਪੋ ਆਪਣੀ ਦੇ ਘੇਰੇ ਵਿੱਚ ਆ ਕੇ ਪ੍ਰੀਤਮ ਨਾਲੋਂ ਸ਼ੀਤਲਤਾ ਨਾਲੋਂ ਟੁੱਟ ਗਈ ਤੇ ਹੁਣ ਉਹ ਫਰਿਆਦ ਕਰਦੀ ਹੈ ਤੇ ਕਰਦੀ ਕਿਉਂ ਹੈ ਕਿਉਂਕਿ ਮਹਿਸੂਸ ਕਰਦੀ ਹੈ ਅੱਜ ਮੇਰੀ ਹਾਲਤ ਕੀ ਹੈ ਕਹਿਣ ਲੱਗੇ ਤੇਰੇ ਤੋਂ ਟੁੱਟ ਕੇ ਮੇਰੀ ਹਾਲਤ ਅੰਦਰ ਦੀ ਇਹ ਹੈ ਕਿ ਜਿਵੇਂ ਜਲ ਬਿਨ ਸਾਖ ਕੁਮਲਾਵਤੀ ਜਿਵੇਂ ਗਊ ਦੁੱਧ ਤੋਂ ਬਿਨਾਂ ਹੋਵੇ ਨਿਕੰਮੀ ਹੈ ਕਿਸੇ ਕੰਮ ਨਹੀਂ ਜਿਵੇਂ ਜਲ ਤੋਂ ਬਿਨਾਂ ਸਾਖਾ ਬਨਸਪਤੀ ਕੁਮਲਾ ਜਾਂਦੀ ਹੈ ਉਹਦੇ ਵਿੱਚੋਂ ਕੋਈ ਪ੍ਰਾਪਤੀ ਨਹੀਂ ਕਹਿਣ ਲੱਗੇ ਇਸੇ ਤਰ੍ਹਾਂ ਹਰੀ ਨਾਂ ਨਾਲੋਂ ਹਰੀ ਪ੍ਰੀਤਮ ਨਾਲੋਂ ਵਿਛੜ ਕੇ ਮੈਨੂੰ ਵੀ ਕੋਈ ਟਿਕਾਣਾ ਨਹੀਂ ਗੁਰੂ ਨੇ ਬਾਣੀ ਵਿੱਚ ਇੱਕ ਥਾਵੇਂ ਆਖਿਆ ਕਹਿਣ ਲੱਗੇ ਜਦੋਂ ਅੱਕ ਦੀਆਂ ਖੱਖੜੀਆਂ ਅੱਕ ਦੀ ਟਾਹਣੀ ਨਾਲ ਲੱਗੀਆਂ ਹੁੰਦੀਆਂ ਨੇ ਉਹਨਾਂ ਦੀ ਸ਼ਕਲ ਇੰਨੀ ਖੂਬਸੂਰਤ ਦਿਸਦੀ ਹੈ ਮਾਨੋ ਅੰਬ ਲੱਗੇ ਹੋਏ ਨੇ ਤੇ ਜਦੋਂ ਅੱਕ ਦੀ ਟਾਹਣੀ ਨਾਲੋਂ ਟੁੱਟ ਜਾਂਦੀਆਂ ਨੇ ਉਹਨਾਂ ਦਾ ਸੀਨਾ ਫਟ ਜਾਂਦਾ ਉਹਦੇ ਵਿੱਚੋਂ ਛੋਟੇ ਛੋਟੇ ਤੂੰਬੇ ਨਿਕਲਦੇ ਨੇ ਉਹ ਹਵਾ ਦਾ ਬੁੱਲਾ ਜਿਹੜਾ ਉਹਨੂੰ ਵੀ ਨਹੀਂ ਸਹਾਰ ਸਕਦੇ ਇੱਧਰੋਂ ਬੁੱਲਾ ਆਉਂਦਾ ਉੱਧਰੋਂ ਉਡਾ ਕੇ ਲੈ ਜਾਂਦਾ ਉੱਧਰੋਂ ਆਉਂਦਾ ਉੱਧਰ ਉਡਾ ਕੇ ਲੈ ਜਾਂਦਾ ਨਿਸਾਵੇਂ ਹੋ ਜਾਂਦੇ ਨੇ ਗੁਰੂ ਨੇ ਆਖਿਆ ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਖਾਂ ਕਹਿਣ ਲੱਗੇ ਜਿਹੜੇ ਤੇਰੇ ਨਾਲੋਂ ਟੁੱਟ ਜਾਂਦੇ ਨੇ ਹਰਨਾ ਨਾ ਮਿਲੀਏ ਸਾਜਨੇ ਕੱਤ ਪਾਈਏ ਵਿਸਰਾਮ ਹੁਣ ਕੋਈ ਟਿਕਾਓ ਹੀ ਨਹੀਂ ਰਿਹਾ ਫਰਕ ਕੀ ਹੈ ਕਿਉਂਕਿ ਸੰਸਾਰ ਜਿੰਨਾ ਪ੍ਰਕਿਰਤੀ ਜਿੰਨੀ ਹੈ ਉਹ ਰਵਾਨਗੀ ਹੈ ਚੱਲਦੀ ਹੈ ਤੇ ਨਿਰੰਕਾਰ ਜਿਹੜਾ ਹੈ ਉਹ ਨਿਚਲ ਹੈ ਗੁਰੂ ਨੇ ਬਾਣੀ ਵਿੱਚ ਵੀ ਇਸ ਲਈ ਆਖ ਦਿੱਤਾ ਕਹਿਣ ਲੱਗੇ ਇੱਕੋ ਨਿਚਲ ਨਾਮ ਦਨ ਹੋਰ ਤਾਂ ਆਵੇ ਜਾਏ ਜਿੰਨੇ ਪਦਾਰਥ ਨੇ ਤੇ ਜਿੰਨਾ ਪਰਮਾਰਥ ਹੈ ਉਹਦੇ ਵਿੱਚ ਫਰਕ ਇਹੋ ਹੀ ਹੈ ਪਦਾਰਥ ਦੌੜਦੇ ਨੇ ਪਰਮਾਰਥ ਟਿਕਾਊ ਹੈ ਇਹ ਤੇ ਅਸੀਂ ਆਮ ਜੀਵਨ ਵਿੱਚ ਸਮਝਦੇ ਹਾਂ ਕਈ ਵਾਰ ਸਾਡਾ ਕੁਐਸਚਨ ਹੀ ਹੁੰਦਾ ਜੀ ਗੁਰਦੁਆਰੇ ਵੀ ਜਾਈਦਾ ਬਾਣੀ ਵੀ ਪੜ੍ਹਦੀ ਹੈ ਮਨ ਟਿਕਦਾ ਨਹੀਂ ਇਹਦਾ ਮਤਲਬ ਅਸੀਂ ਟਿਕਾਓ ਚਾਹੁੰਦੇ ਹਾਂ ਇਹਦਾ ਮਤਲਬ ਅਸੀਂ ਇਹ ਗੱਲ ਸਮਝਦੇ ਹਾਂ ਕਿ ਧਰਮ ਜਿਹੜਾ ਹੈ ਪਰਮਾਰਥ ਜਿਹੜਾ ਹੈ ਬਾਣੀ ਜਿਹੜੀ ਇੱਕ ਟਿਕਾਓ ਦਾ ਸਾਧਨ ਹੈ ਦੌੜਦਾ ਨਹੀਂ ਪਰਮਾਰਥ ਤੇ ਪਦਾਰਥ ਵਿੱਚ ਇਹੋ ਹੀ ਅੰਤਰ ਹੈ ਉਹ ਦੌੜਦੇ ਨੇ ਇੱਕ ਖਿਆਲ ਕਰਿਓ ਜੇ ਭਲਾ ਕਿਸੇ ਦੌੜਦੇ ਹੋਏ ਦੋਸਤ ਨਾਲ ਮਿੱਤਰਤਾ ਨਾ ਪਾਉਣਾ ਹੋਵੇ ਸਾਥ ਨਿਭਾਉਣਾ ਹੋਵੇ ਤੇ ਕਿਵੇਂ ਪਾ ਸਕਦੇ ਨਾਲ ਦੌੜੋਗੇ ਕਿਉਂਕਿ ਦੌੜਿਆ ਜਾ ਰਿਹਾ ਦੌੜਦੇ ਨਾਲ ਸੰਬੰਧ ਜੋੜਨਾ ਹੋਵੇ ਤਾਂ ਦੌੜ ਕੇ ਜੋੜੋਗੇ ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ ਕਹਿਣ ਕਿ ਧਾਵਤ ਕੋ ਧਾਵੈ ਬਹੁ ਭਾਤੀ ਜਿਹੜੀ ਚੀਜ਼ ਦੌੜ ਰਹੀ ਸੀ ਮੈਂ ਉਹਦੇ ਪਿੱਛੇ ਦੌੜ ਰਿਹਾ ਕਿਉਂਕਿ ਦੋਸਤੀ ਪਾਈਏ ਪਦਾਰਥ ਨਾਲ ਪਦਾਰਥ ਦੌੜ ਰਹੇ ਨੇ ਮੈਨੂੰ ਨਾਲ ਦੌੜਨਾ ਪੈਂਦਾ ਤੇ ਜੇ ਭਲਾ ਦੋ ਦੋਸਤ ਹੋਣ ਇੱਕ ਦੌੜਨ ਵਾਲਾ ਤੇ ਇੱਕ ਦੇਖ ਕੇ ਬੈਠਾ ਹੋਵੇ ਤੇ ਭਲਾ ਸੋਚਿਓ ਕਿਹਦੇ ਨਾਲ ਦੋਸਤੀ ਪਾਉਣੀ ਇਹ ਫੈਸਲਾ ਤੁਹਾਡਾ ਆਪਣਾ ਫਰਕ ਕੀ ਹੈ ਜੇ ਬੈਠਣ ਵਾਲੇ ਨਾਲ ਦੋਸਤੀ ਪਾਓਗੇ ਦੌੜਨ ਵਾਲੇ ਨਾਲ ਛੱਡਣਾ ਪਏਗਾ ਤੁਹਾਨੂੰ ਦੌੜ ਜਾਣਾ ਤੁਹਾਨੂੰ ਬੈਠਣਾ ਪਏਗਾ ਟਿਕਾਓ ਮਿਲੇਗਾ ਤੇ ਜੇ ਦੌੜਨ ਨਾਲ ਵਾਲੇ ਨਾਲ ਸੰਬੰਧ ਜੋੜੋਗੇ ਬੈਠਣ ਵਾਲੇ ਨਾਲ ਸੰਬੰਧ ਟੁੱਟ ਜਾਏਗਾ ਗੁਰੂ ਕਹਿਣ ਲੱਗੇ ਬਸ ਇਹੀ ਫਰਕ ਹੈ ਇੱਕ ਪਾਸੇ ਪਦਾਰਥ ਨੇ ਇੱਕ ਪਾਸੇ ਪਰਮਾਰਥ ਇਹ ਫੈਸਲਾ ਸਾਡਾ ਹੈ ਕਿ ਅਸੀਂ ਪਦਾਰਥ ਨਾਲ ਸੰਬੰਧ ਜੋੜ ਕੇ ਪਰਮਾਰਥ ਤਿਆਗਣਾ ਕਿ ਪਰਮਾਰਥ ਨਾਲ ਸੰਬੰਧ ਜੋੜ ਕੇ ਪਦਾਰਥ ਨੂੰ ਦੂਜੇ ਨੰਬਰ ਤੇ ਤਿਆਗ ਕੇ ਰੱਖਣਾ ਕਿਉਂਕਿ ਇਹ ਵੀ ਇੱਕ ਤਿਆਗ ਹੈ ਮੈਂ ਕਸ ਕਰਾਂ ਉਹਦਾ ਮਕਸਦ ਇਹ ਨਹੀਂ ਕਿ ਪਰਮਾਰਥ ਵਿੱਚੋਂ ਪਦਾਰਥ ਮਿਲਦਾ ਨਹੀਂ ਇਹ ਗੱਲ ਗੁਰੂ ਨੇ ਫੈਸਲਾ ਕੀਤਾ ਹੈ ਗੁਰੂ ਕਹਿੰਦੇ ਨੇ ਇਸ ਕਾਰਨ ਇਹ ਹੈ ਕਿਉਂਕਿ ਉਸ ਪਦਾਰਥ ਨੂੰ ਪੈਦਾ ਕਰਨ ਵਾਲਾ ਵੀ ਪਰਮਾਰਥ ਹੈ ਜਿਹੜਾ ਪਰਮਾਰਥ ਦਾ ਮਾਲਕ ਹੈ ਕਹਿਣ ਲੱਗੇ

0: ਜਿੰਨੀਆਂ ਉਹਦੇ ਕੋਲ ਵਸਤੂਆਂ ਨੇ ਉਹ ਸਾਰੀਆਂ ਉਹਦੀ ਮੁੱਠੀ ਵਿੱਚ ਵੀ ਨੇ। ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਧੇਨ ਬਸ ਜਾਣ ਕੇ ਚਾਰ ਪਦਾਰਥ ਅਸ਼ਟ ਦਸ਼ਾ ਸਿੱਧ ਨਵ ਨਿਧ ਕਰ ਤਲ ਤਾਂ ਕੇ ਉਹਦੀ ਮੁੱਠੀ ਵਿੱਚ ਨੇ, ਪੈਦਾ ਉਹਨੇ ਕੀਤੀਆਂ ਨੇ। ਪਰ ਜਦੋਂ ਤੂੰ ਦਾਤ ਪਿਆਰੀ ਵਿਸਰਿਆ ਦਕਾਰਾ ਦੇ ਰੂਪ ਵਿੱਚ ਪਰਮਾਰਥ ਨੂੰ ਛੱਡ ਕੇ ਪਦਾਰਥ ਦੇ ਮਗਰ ਦੌੜਨਾ, ਉਦੋਂ ਤੇਰਾ ਸੀਤਲਤਾ ਨਾਲ ਸੰਬੰਧ ਟੁੱਟ ਜਾਂਦਾ, ਉਦੋਂ ਤੇਰੀ ਹਾਲਤ ਹੋ ਜਾਂਦੀ, ਰੁੱਤ ਬਦਲਦੀ ਹੈ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੇ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ ਦੀ ਰੁੱਤ ਵਿੱਚ ਆ ਜਾਣਾ। ਤੇ ਗੁਰੂ ਨੇ ਇਹ ਗੁਰਬਾਣੀ ਵਿੱਚ ਆਖੀ, ਕਹਿਣ ਲੱਗੇ
1: ਹਰ ਕਤ ਪਾਈਏ ਬਿਸਰਾ ਜਿਤ ਘਰ ਹਰ ਕੰਤ ਨਾ ਪ੍ਰਗਟੈ।
0: ਜਿਸ ਘਰ ਵਿੱਚ ਸ਼ੀਤਲਤਾ ਦਾ ਠੰਡੀ ਪਾਉਣ ਦਾ ਇੱਕ ਬੁੱਲਾ ਵੀ ਕਿਤੋਂ ਨਾ ਆਉਂਦਾ ਹੋਵੇ, ਉਹ ਘਰ ਕੀ ਹੋ ਜਾਏਗਾ? ਜਿਸ ਘਰ ਹਰ ਕੰਤ ਨਾ ਪ੍ਰਗਟੈ ਉਹ ਬਣੇਗਾ ਕਿ ਭੱਠ ਨਗਰ ਸੇ ਗ੍ਰਾਮ, ਨਿਰੀ ਤਪਤੀ ਤਾਂ ਉੱਥੇ ਰਹਿ ਜਾਏਗੀ, ਮਨ ਪੱਠੀ ਵਾਂਗੂ ਤਪ ਜਾਏਗਾ, ਕਿਉਂਕਿ ਉਹਦੇ ਅੰਦਰ ਸ਼ੀਤਲਤਾ ਦਾ ਇੱਕ ਬੁੱਲਾ ਵੀ ਨਹੀਂ ਆ ਰਿਹਾ। ਜਿਤ ਘਰ ਹਰ ਕੰਤ ਨਾ ਪ੍ਰਗਟਈ ਭੱਠ ਨਗਰ ਸੇ ਗ੍ਰਾਮ, ਕਹਿਣ ਲੱਗੇ ਸਰਬ ਸ਼ਿੰਗਾਰ ਤੰਬੋਲ ਰਸ, ਜਿੰਨੇ ਮਰਜ਼ੀ ਪਦਾਰਥ ਇਕੱਠੇ ਕਰ ਲੈ ਤੇ ਉਹਨਾਂ ਨਾਲ ਆਪਣੇ ਜੀਵਨ ਨੂੰ ਸ਼ਿੰਗਾਰ ਲੈ, ਇਸ ਦੇਹੀ ਸਮੇਤ ਜਿੰਨੇ ਪਦਾਰਥ ਨੇ ਇਸ ਦੇਹ ਨਾਲ ਸੰਬੰਧਿਤ ਸਾਰੇ ਤੇਰੇ ਸਾਹਮਣੇ ਜਮ ਰੂਪ ਹੋ ਕੇ ਸਾਹਮਣੇ ਆਉਣਗੇ, ਕਿਉਂਕਿ ਉਹਦੇ ਵਿੱਚੋਂ ਦੁੱਖ ਪੈਦਾ ਹੋਣਾ।

ਗੁਪਤ ਸਮਝਾ ਦਿੱਤੀ। ਕਹਿਣ ਲੱਗੇ ਭਲਿਆ ਬਸ ਤੇਰੇ ਅੰਦਰ ਵੀ ਕੋਈ ਮਹੀਨੇ ਬਣ ਰਹੇ ਨੇ ਜਿਹੜੇ ਇਹਨਾਂ ਮਹੀਨਿਆਂ ਦੇ ਕੈਦੀ ਨਹੀਂ, ਇਹਨਾਂ ਮਹੀਨਿਆਂ ਨਾਲ ਸੰਬੰਧ ਨਹੀਂ ਰੱਖਦੇ। ਗੁਰੂ ਕਹਿੰਦੇ ਨੇ ਮੈਂ ਐਸਾ ਵੀ ਦੇਖਣਾ, ਕਈ ਵਾਰ ਐਸਾ ਹੁੰਦਾ ਹੈ ਕਿ ਦਿਨ ਹੁੰਦੇ ਨੇ ਜੇਠ ਹਾੜ ਦੇ, ਪਰ ਸਿੱਖ ਸ਼ੀਤਲਤਾ ਨਾਲ, ਸ਼ੀਤਲਤਾ ਸਾਧ ਸਵਜਨੇ ਨਾਲ ਜੁੜਿਆ ਹੁੰਦਾ ਹੈ। ਪਰ ਕਹਿੰਦੇ ਨੇ ਕਈ ਮਨੁੱਖ ਮੈਂ ਐਸੇ ਦੇਖਣਾ ਦਿਨ ਹੁੰਦੇ ਨੇ ਭੋ ਮੰਗ ਦੇ, ਪਰ ਭੋ ਮੰਗ ਦੀ ਰਾਤੇ ਏਸੀ ਲਗਾ ਕੇ ਵੀ ਜੇ ਚਾਹੇ ਤਾਂ ਅੰਦਰਲੀ ਤਪਤ ਨੂੰ ਮਿਟਾ ਨਹੀਂ ਸਕਦਾ, ਅੰਦਰ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੁੰਦੀ। ਕਹਿਣ ਲੱਗੇ ਇਸ ਲਈ ਮੈਂ ਤੈਨੂੰ ਤੇਰੇ ਅੰਦਰ ਦਾ 12 ਮਾਹ ਸਮਝਾ ਦੇਣਾ ਚਾਹੁੰਦਾ। ਉਹਦਾ ਰੂਪ ਇਹ ਹੈ, ਜੇ ਰੱਬ ਨਾਲੋਂ ਟੁੱਟ ਜਾਏਗਾ ਤੇਰੀ ਰੁੱਤ ਬਦਲੇਗੀ, ਕੇਵਲ ਤਪਤ ਹੀ ਤਪਤ ਰਹਿ ਜਾਏਗੀ। ਜੇ ਰੱਬ ਨਾਲ ਜੁੜਿਆ ਰਹੇਗਾ ਤੇਰੀ ਤਪਤ ਖਤਮ ਹੋਵੇਗੀ। ਇਉਂ ਹੈ ਨੀ 12 ਮਾਹ ਜਿੰਦੀ ਰੁੱਤ ਬਦਲਣ ਦੀ ਤੈਨੂੰ ਲੋੜ ਹੈ। ਤੇ ਹੁਣ ਗੁਰੂ ਕਹਿੰਦੇ ਸੱਚਮੁੱਚ ਹੈ ਪ੍ਰਭੂ, ਜੇ ਤੇਰੇ ਤੋਂ ਟੁੱਟ ਕੇ ਤਪਤ ਦੀ ਦੁਨੀਆਂ ਵਿੱਚ ਪ੍ਰਵੇਸ਼ ਹੋ ਜਾਂਦਾ ਹੈ ਤਾਂ ਫਿਰ ਰਹਿਮਤ ਕਰ, ਬਖਸ਼ਿਸ਼ ਕਰ ਕਿ ਮੈਨੂੰ ਆਪਣੇ ਨਾਮ ਨਾਲ ਜੋੜ ਲੈ। ਮੇਰੀ ਅਰਦਾਸ ਇਹੋ ਹੈ ਕਿ ਤੂੰ ਮਿਲੇ ਤੇ ਮੇਰੀ ਭਟਕਣਾ ਖਤਮ ਹੋਵੇ, ਮੇਰਾ ਜੀਵਨ ਵਿਸਰਾਮ ਵਿੱਚ ਹੋ ਜਾਏ। ਆਖਰੀ 2 ਲਾਈਨਾਂ ਅੰਦਰ ਸਤਿਗੁਰੂ ਨੇ ਪਿਛਲੇ ਸਾਰੀ ਹਕੀਕਤ ਨੂੰ ਸਮਝ ਕੇ ਭਾਵ ਸਾਡੇ ਰੂਪ ਵਿੱਚ ਸਾਰੇ ਉਸ 12 ਮਾਹ ਦੀ ਤਾਰੀਫ ਨੂੰ ਸਮਝ ਕੇ ਕਿ ਉਹਦੇ ਵਿੱਚ ਰੁੱਤਾਂ ਕਿਵੇਂ ਬਦਲਦੀਆਂ ਨੇ, ਜੀਵਨ ਅੰਦਰ ਜ਼ਿੰਦਗੀ ਦੇ ਮਿਆਰ ਕਿਵੇਂ ਬਦਲਦੇ ਨੇ। ਗੁਰੂ ਕਹਿੰਦੇ ਤੂੰ ਤਾਂ ਇੱਕ ਦਿਨ ਵਿੱਚ ਕਈ ਰੁੱਤਾਂ ਬਦਲ ਜਾਂਦਾ ਹੈ। ਕਹਿਣ ਲੱਗੇ ਹਜ਼ੂਰ ਫਿਰ ਮੇਰੇ 'ਤੇ ਰਹਿਮਤ ਕਰੋ।

0: ਅੰਦਰ ਦੀਆਂ ਬਦਲਦੀਆਂ ਰੁੱਤਾਂ ਨੂੰ ਕੰਟਰੋਲ ਕਰਨਾ ਹੈ। ਬਾਹਰਲੀਆਂ ਰੁੱਤਾਂ ਵਿੱਚ ਲੋਕ ਗੁਜ਼ਾਰਾ ਕਰ ਲੈਂਦੇ ਨੇ, ਆਸਾਨੀ ਨਾਲ ਇਹਨਾਂ ਦਾ ਹੱਲ ਵੀ ਹੋ ਜਾਂਦਾ, ਪਰ ਕਈ ਵਾਰ ਅੰਦਰਲੀਆਂ ਰੁੱਤਾਂ ਸਾਰੀ ਸਾਰੀ ਜ਼ਿੰਦਗੀ ਵਿੱਚ ਨਹੀਂ ਸਾਡੇ ਕੋਲੋਂ ਬਦਲਦੀਆਂ, ਸਾਰਾ ਸਾਰਾ ਜੀਵਨ ਲੱਗ ਜਾਂਦਾ ਨਹੀਂ ਬਦਲਦੀਆਂ। ਤਾਂ ਅੰਦਰ ਵੀ ਇੱਕ ਬਾਰਾਂਮਾਂ ਹੈ, ਅੰਦਰ ਵੀ ਕੋਈ ਰੁੱਤਾਂ ਬਦਲ ਰਹੀਆਂ ਨੇ। ਜਦੋਂ ਕਰਤੇ ਨਾਲੋਂ ਟੁੱਟਣੇ ਆ ਸਾਡੀ ਹੋਰ ਹਾਲਤ ਹੁੰਦੀ ਹੈ, ਜਦੋਂ ਕਰਤੇ ਨਾਲ ਜੁੜਨੇ ਆ ਸਾਡੀ ਹੋਰ ਹਾਲਤ ਹੁੰਦੀ ਹੈ, ਜਦੋਂ ਸਾਧ ਸੰਗਤ ਤੇ ਗੁਰਮਤ ਨਾਲ ਜੁੜਨੇ ਆ ਸਾਡੀ ਹੋਰ ਹਾਲਤ ਹੁੰਦੀ ਹੈ, ਜਦੋਂ ਟੁੱਟਣੇ ਆ ਸਾਡੀ ਹੋਰ, ਅੰਦਰ ਰੁੱਤਾਂ ਬਦਲ ਜਾਂਦੀਆਂ ਨੇ। ਇਸ ਲਈ ਆਓ ਆਪਾਂ ਆਉਣ ਵਾਲੇ ਦਿਨਾਂ ਵਿੱਚ, ਆਉਣ ਵਾਲੇ ਸਮਾਗਮਾਂ ਵਿੱਚ ਜਿਹੜੇ ਬਾਰਾਂਮਾਂ ਸਾਧੂ ਨੇ ਅੰਦਰ ਦੇ ਜੀਵਨ ਦੀਆਂ ਰੁੱਤਾਂ ਨੂੰ ਦਿਖਾਉਣ ਲਈ, ਸਮਝਾਉਣ ਲਈ ਬਖਸ਼ਿਸ਼ ਕੀਤੇ ਨੇ, ਉਹਨਾਂ ਨੂੰ ਸਮਝਣਾ ਹੈ, ਆਪਸ ਵਿੱਚ ਬੈਠ ਕੇ ਵਿਚਾਰਨਾ ਹੈ। ਗੁਰੂ ਕੀ ਗੋਦੀ ਵਿੱਚ ਇਹਨਾਂ ਸ਼ਬਦਾਂ ਨਾਲ ਸਮਾਂਦਾ ਜਾ ਸਕਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM, ਬ੍ਰਾਡਕਾਸਟਿੰਗ ਫਰੋਮ ਦ ਵੈਸਟਰਨ ਸਿੰਘ ਸਭਾ ਗੁਰਦੁਆਰਾ ਇਨ ਵਿਲੀਅਮਸ ਲੇਕ, ਬ੍ਰਿਟਿਸ਼ ਕੋਲੰਬੀਆ, ਕੈਨੇਡਾ। You may contact our broadcast center by telephoning 250-392-3874 or by email at singsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ, BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singsabha2@gmail.com, singsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3874 ਅਤੇ ਫੈਕਸ ਨੰਬਰ ਏਰੀਆ ਕੋਡ 250-392-3875।
4: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singsabha2@gmail.com।
5: You are listening to Super Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.

ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦੇ ਅੰਦਰ ਸਭਾਏ ਮਾਨ ਗੁਰੂ ਖਾਲਸਾ ਸਤਸੰਗੀ ਜਨੋ, ਆਓ ਮਨ ਬਿਰਤੀਆਂ ਇਕਾਗਰ ਕਰੋ ਜੀ। ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਡਭਾਗੀ ਹੋ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਜੀ ਦੇ ਵਾਸਤੇ ਇੱਕ ਸ਼ਬਦ ਉਚਾਰਨ ਕੀਤਾ, ਜਿਹੜੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਤੇ ਦੇਸ਼ ਵਿਦੇਸ਼ ਵਿੱਚ ਆਪਣੇ ਘਰਾਂ ਵਿੱਚ ਰੋਜ਼ ਕੀਰਤਨ ਸੁਣ ਕੇ ਫਿਰ ਕਥਾ ਸੁਣਦੇ ਹੋ, ਆਪ ਜੀ ਦੇ ਬਾਬਤ ਸਤਿਗੁਰੂ ਨੇ ਉਚਾਰਨ ਕੀਤਾ, ਹਉ ਬਲਿਹਾਰੀ ਤਿਨਾ ਜੋ ਸੁਣਤੇ ਹਰ ਕਥਾ। ਪਾਤਸ਼ਾਹ ਕਹਿੰਦੇ ਮੈਂ ਉਹਨਾਂ ਦੇ ਬਲਿਹਾਰ ਜਾਵਾਂ, ਕੁਰਬਾਨ ਜਾਵਾਂ, ਜੋ ਬਾਬੇ ਦੀਆਂ ਬਾਣੀਆਂ ਕਹਾਣੀਆਂ ਕਥਾ ਦੇ ਰੂਪ ਵਿੱਚ ਸੁਣਦੇ ਹਨ। ਫਿਰ ਪਾਤਸ਼ਾਹ ਜੀ ਨੇ ਇਹ ਕਹਿ ਕੇ ਅੱਗੇ ਆਖਿਆ, ਪੂਰੇ ਤੇ ਪ੍ਰਧਾਨ, ਉਹ ਪੂਰੇ ਨੇ, ਉਹ ਸ੍ਰੇਸ਼ਟ ਹਨ, ਮੁਖੀ ਹਨ, ਨਿਵਾਵੇਂ ਪ੍ਰਭ ਮੱਥਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਪ ਜੀ ਮੱਥਾ ਟੇਕ ਕੇ ਆਏ ਹੋ, ਇੱਥੇ ਆ ਕੇ ਆਪ ਜੀ ਨੇ ਸਤਿਗੁਰੂ ਨੂੰ ਮੱਥਾ ਟੇਕਿਆ ਹੈ। ਪਾਤਸ਼ਾਹ ਕਹਿੰਦੇ ਸ੍ਰੇਸ਼ਟ ਸਿੱਖ ਉਹ ਨੇ, ਮੁਖੀ ਉਹ ਨੇ, ਜਿਹੜੇ ਗੁਰੂ ਨੂੰ ਆ ਕੇ ਮੱਥਾ ਟੇਕਦੇ ਨੇ। ਮੱਥਾ ਟੇਕਣ ਦਾ ਭਾਵ ਸਤਿਗੁਰੂ ਮੇਰੀ ਮੱਤ ਥੋੜ੍ਹੀ, ਇਸ ਮੱਥੇ ਵਿੱਚ ਥੋੜ੍ਹੀ ਮੱਤ ਹੈ, ਸਤਿਗੁਰੂ ਤੈਨੂੰ ਮੱਥਾ ਟੇਕਦੇ ਹਾਂ ਅਤੇ ਇਸ ਮੱਥੇ ਦੇ ਵਿੱਚ ਮਹਾਰਾਜ ਸ੍ਰੇਸ਼ਟ ਮੱਤ ਕਰ ਦਿਓ। ਜਿਸ ਤਰ੍ਹਾਂ ਸਟੈਂਪ ਦੇ ਅੱਖਰ ਪੁੱਠੇ ਹੁੰਦੇ ਨੇ, ਮੋਹਰ ਦੇ ਅੱਖਰ ਪੁੱਠੇ ਹੁੰਦੇ ਨੇ, ਜਦੋਂ ਲਾਈਏ ਤੇ ਉਹ ਸਿੱਧੀ ਹੋ ਜਾਂਦੀ, ਅੱਖਰ ਸਿੱਧੇ ਹੋ ਜਾਂਦੇ। ਸਿੱਖ ਮੱਥਾ ਟੇਕਦਾ, ਪਾਤਸ਼ਾਹ ਤੇਰੇ ਚਰਨਾਂ ਤੇ ਮੱਥਾ ਟੇਕਾਂ, ਮੇਰੇ ਮਾੜੇ ਕਰਮ ਪੁੱਠੇ ਲੇਖ ਵੀ ਅਪੁਸ਼ਟ ਬਾਤ ਤੇ ਭਈ ਸਿਧਰੀ, ਇਹ ਪੁੱਠੀਆਂ ਗੱਲਾਂ ਪੁੱਠੇ ਕਰਮ ਪੁੱਠੇ ਲੇਖ ਲਿਖੇ ਹੋਏ ਸਿੱਧੇ ਹੋ ਜਾਣ ਤਾਂ ਆਪਾਂ ਮੱਥਾ ਟੇਕਦੇ ਹਾਂ, ਨਿਵਾਵੇਂ ਪ੍ਰਭ ਮੱਥਾ। ਹਰ ਜਸ ਲਿਖੇ ਬੇਅੰਤ ਸੋਹ ਹੈ ਤੇ ਹੱਥਾ, ਉਹ ਸ੍ਰੇਸ਼ਟ ਹੱਥ ਨੇ ਜਿਹੜੇ ਗੁਰੂ ਦੀ ਸੇਵਾ ਕਰਦੇ ਨੇ, ਝਾੜੂ ਮਾਰਦੇ ਨੇ, ਲੰਗਰ ਵਰਤਾਉਂਦੇ ਨੇ, ਬਰਤਨਾਂ ਦੀ ਸੇਵਾ ਕਰਦੇ ਨੇ। ਜੈਸੇ ਬਾਬਾ ਦੀਪ ਸਿੰਘ ਮਹਾਂਪੁਰਖਾਂ ਨੇ, ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਨੇ ਹੱਥਾਂ ਨਾਲ ਬਾਣੀ ਲਿਖੀ, ਕਹਿੰਦੇ ਉਹ ਹੱਥ ਵੀ ਚੰਗੇ ਨੇ। ਹਰ ਜਸ ਲਿਖੇ ਬੇਅੰਤ ਸੋਹੇ ਸੇ ਹੱਥਾ, ਚਰਨ ਪੁਨੀਤ ਪਵਿੱਤਰ ਚਾਲੈ ਪ੍ਰਭ ਪਥਾ। ਹੁਣ ਆਪ ਜੀ ਦੇ ਚਰਨਾਂ ਦੀ ਗੱਲ ਆ ਗਈ, ਪੈਰਾਂ ਦੀ ਗੱਲ ਆ ਗਈ, ਉਂਝ ਕੋਈ ਫੁੱਟ ਕਹੇਗਾ, ਚਰਨ ਕਹੇਗਾ। ਸਤਿਗੁਰੂ ਕਹਿਣ ਲੱਗੇ, ਪਰ ਜਿਹੜੇ ਗੁਰਸਿੱਖ ਗੁਰੂ ਘਰ ਨੂੰ ਆਉਂਦੇ ਨੇ ਉਹਨਾਂ ਦੇ ਪੈਰ ਚਰਨ ਬਣ ਜਾਂਦੇ ਨੇ। ਚਰਨ ਪੁਨੀਤ ਪਵਿੱਤਰ, ਹੁਣ ਆਪ ਜੀ ਦੇ ਚਰਨ ਵੀ ਪੁਨੀਤ ਹੋ ਗਏ, ਪਵਿੱਤਰ ਹੋ ਗਏ। ਕਿਉਂ? ਇੱਧਰ ਨੂੰ ਚੱਲ ਕੇ ਜੇ ਆਏ ਹੋ, ਚਾਲੈ ਪ੍ਰਭ ਪਥਾ, ਪਥ ਦਾ ਅਰਥ ਹੁੰਦਾ ਰਾਹ, ਗੁਰੂ ਦੇ ਘਰ ਨੂੰ ਜਾਣਾ। ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਨੂੰ ਜੇ ਆਏ ਹੋ ਤੇ ਇੱਥੇ ਆ ਕੇ ਕੀ, ਸੰਤਾਂ ਸੰਗ ਉਧਾਰ, ਸੰਗਤ ਵਿੱਚ ਬਹਿ ਕੇ ਉਧਾਰ, ਉਧਾਰ ਹੋਇਆ ਹੈ ਜੀ ਕਾ, ਇੱਥੇ ਸਰੀਰ ਦਾ ਵੀ ਉਧਾਰ, ਇੱਥੇ ਮਨ ਦਾ ਵੀ ਉਧਾਰ, ਸੰਤਾਂ ਸੰਗ ਉਧਾਰ, ਸਗਲਾ ਦੁੱਖ ਲੱਥਾ। ਹੁਣ ਵੇਖ ਲਓ, ਇੱਕ ਦੁੱਖ ਨਹੀਂ,
कथा सुन का किन्ना फायदा हो गया, कीर्तन सुन का किन्ना फायदा हो गया, संगत विच आण का किन्ना फायदा हो गया। संतां संग उधार सगला दुख लथा, सारे दुख खत्म हो गए। नानक भगता सदा विगास, सुने दुख पाप का नाश। तो आओ आप जी भागा वाले हो, रोज कथा सुनते हो, रोज संगत विच आंदे हो, रोज अमृत वेले की संभाल करते हो, चौथे पैर सुबह के सुरद्या उपजै चाओ, तीन दरियावां स्यों दोस्ती मन मुख सच्चा नाओ, चौथे पैर की संभाल कीती है। चौथा पैर है कि पैरां दी वंड इंज कीती है विद्वानां ने, शाम नूं जदों छे तो नौ वो पहला पैर है, नौ तो बारह रात नूं दूजा पैर है, बारह तो तीन तीजा पैर है, तीन तो छे ये चौथा पैर है। कई बार बंदा मैं सुनता रहना बचन, एक दूजे उलझदे रहिंदे इन्हां गल्लां च, पर कोई नहीं वंड इस तरह है, कोई पहला भी उठ ले तो बहुत वधिया गल है। सतगुरु कृपा करन आप जी वो चौथे पैर सुबह के सुरत्यां उपजै चाओ, तीन दरियावां स्यों दोस्ती मन मुख सच्चा नाओ, ते उनां दे मन विच भी वाहिगुरु दा अते मुख विच भी सच्चा नाम वाहिगुरु दा। आओ शब्द दे नाल नाल आपां चलदे होए सतगुरु दी विचार ए कर सकीए। आओ जी सतगुरु दा ये अज दा जो मुख वाक आया उसकी विचार

0: ਬਿਲਾਵਲ ਦਾ ਅਰਥ ਹੁੰਦਾ ਖੇੜਾ। ਤਾਂ ਹੀ ਖਾਲਸਾ ਦੀ ਵਾਰ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 7 ਵਜੇ ਜਦੋਂ ਖਾਲਸਾ ਜੀ ਦੀ ਵਾਰ ਦਾ ਭੋਗ ਪੈ ਜਾਂਦਾ, ਦੂਸਰੀ ਚੌਂਕੀ ਜਿਹੜੀ ਸ਼ੁਰੂ ਹੁੰਦੀ ਹੈ ਉਹਦਾ ਨਾਮ ਹੈ ਬਿਲਾਵਲ, ਜਿਹੜਾ ਹੁਣ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਗਾਇਨ ਹੋ ਰਹੀ ਹੈ ਉਹ ਬਿਲਾਵਲ। ਬਿਲਾਵਲ ਦਾ ਅਰਥ ਹੈ ਖੇੜਾ। ਬਿਲਾਵਲ ਕਰੋ ਤੁਮ ਪਿਆਰੇ ਹੋ, ਇੱਕ ਸਿਓ ਚਿੱਤ ਲਾਏ। ਪਾਤਸ਼ਾਹ ਕਹਿੰਦੇ ਬਿਲਾਵਲ ਦਾ ਅਰਥ ਹੈ ਖੇੜਾ, ਤੇ ਖੇੜੇ ਦਾ ਅਰਥ ਹੈ ਫੁੱਲ ਖਿੜਨੇ, ਮੌਲੀ ਧਰਤੀ, ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਗਾਸ। ਇਹ ਜਿਸ ਤਰ੍ਹਾਂ ਬਸੰਤ ਖਿੜੀ ਹੋਈ ਹੈ, ਬਸੰਤ ਦੇ ਫੁੱਲ ਖਿੜੇ ਹੋਏ ਹਨ, ਪਾਤਸ਼ਾਹ ਕਹਿੰਦੇ ਕਿਤੇ ਬਿਲਾਵਲ ਕਰ, ਰਾਗ ਬਿਲਾਵਲ ਸੁਣ, ਤੇ ਬਿਲਾਵਲ ਸੁਣ ਕੇ ਤੇਰੇ ਅੰਦਰ ਖੇੜਾ ਆ ਜੇ। ਅਰਕਾ ਨਾਮ ਧਿਆਇਕ ਹੈ ਉਹ ਹਰਿਆ ਭਾਈ, ਕਰਮ ਲਖਨ ਤੇ ਪਾਈ ਹੈ ਇਹ ਰੁੱਤ ਸੁਹਾਈ। ਇਹ ਮਨੁੱਖਾ ਜਨਮ ਦੀ ਵੀ ਰੁੱਤ ਹੈ, ਇਹ ਜਿੱਥੇ ਬਸੰਤ ਰੁੱਤ ਹੈ ਇਹ ਮਨੁੱਖਾ ਜਨਮ ਦੀ ਰੁੱਤ ਹੈ। ਵਾਣ ਤ੍ਰਿਣ ਤਿਰ ਭਵਨ ਮੌਲਿਆ, ਅੰਮ੍ਰਿਤ ਫਲ ਪਾਈ, ਮਿਲ ਸਾਧੂ ਸੁਖ ਉਪਜੈ, ਲੱਥੀ ਸਭ ਛਾਈ, ਨਾਨਕ ਸਿਮਰੈ ਇੱਕ ਨਾਮ, ਫਿਰ ਬੌੜ ਨਾ ਤਾਹੀ। ਇਹ ਹੈ ਬਿਲਾਵਲ ਰਾਗ। 5ਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਉਹਨਾਂ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। 4 ਪੌੜੀਆਂ ਨੇ। 7ਵੇਂ ਘਰ ਦੇ ਵਿੱਚ ਉਪਦੇਸ਼ ਹੈ ਗਾਇਨ ਦਾ। ਤੋ ਆਓ 2 ਪੌੜੀਆਂ, ਆਓ 1 ਓਅੰਕਾਰ, ਪਰਮਾਤਮਾ ਇੱਕ ਹੈ, ਉਹਦੇ ਵਿੱਚ ਬਗੈਰ ਹੋਰ ਕੋਈ ਦੂਜਾ ਨਹੀਂ, ਤੁਝ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰਹੇ ਸੋ ਹੋਏ। ਵਾਹਿਗੁਰੂ ਇੱਕ ਹੈ, ਏਕਮ ਏਕੰਕਾਰ ਨਿਰਾਲਾ, ਇੱਕ ਤੋਂ ਹੀ ਪੀਤਾ ਪਸਾਓ, ਏਕੋ ਕਵਾਓ, ਕਿਸ ਤੇ ਹੋਏ ਲੱਖ ਦਰਿਆਓ। ਇੱਕ ਦੇ ਹੁਕਮ ਦੇ ਨਾਲ ਹੀ ਜੀਆਂ ਦੇ ਲੱਖਾਂ ਵਹਿਣ। ਇਹ ਜਿੰਨੇ ਆਪ ਜੀ ਦਾ ਸਾਰੇ ਆਪਾਂ ਇੱਕ ਤੋਂ ਹੀ, ਇੱਕ ਦੇ ਹੁਕਮ ਤੋਂ ਹੀ। ਉਹ ਪਰਮਾਤਮਾ ਇੱਕ ਹੈ, ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਇੱਕ ਹੈ। ਇੱਕ ਤੋਂ ਹੀ ਇਹ ਸ੍ਰਿਸ਼ਟੀ ਸ਼ੁਰੂ ਹੋਈ, ਇੱਕ ਤੋਂ ਅਨੇਕ ਹੋ ਗਈ, ਅਨੇਕ ਹੈ, ਫਿਰ ਇੱਕ ਹੈ। ਪਾਤਸ਼ਾਹ ਕਹਿੰਦੇ ਅਨੇਕਤਾ ਜਦੋਂ ਖਤਮ ਹੋ ਜਾਏਗੀ, ਜਦੋਂ ਸਾਰਾ ਪਰਲੋ ਹੋ ਜਾਏਗਾ, ਉਤਪਤ ਪਰਲੋ ਸ਼ਬਦੇ ਹੋਵੇ। ਉਤਪਤੀ ਵੀ ਇੱਕ ਤੋਂ ਹੁੰਦੀ ਹੈ। ਉਤਪਤੀ ਦਾ ਅਰਥ ਹੁੰਦਾ ਪੈਦਾ ਕਰਨਾ, ਸੰਸਾਰ ਪੈਦਾ ਹੋਣਾ, ਤੇ ਪਰਲੋ ਦਾ ਅਰਥ ਹੈ ਨਾਸ ਹੋ ਜਾਣਾ। ਇੱਕ ਹੀ ਇਹ ਸੰਸਾਰ ਦੀ ਉਤਪਤੀ ਕਰਦਾ ਹੈ, ਇੱਕ ਹੀ ਇਹ ਸੰਸਾਰ ਦੀ ਪਰਲੋ ਕਰਦਾ ਹੈ। ਪਾਤਸ਼ਾਹ ਕਹਿੰਦੇ ਉਤਪੁੱਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਤਪਤ ਹੋਵੇ, ਫਿਰ ਸ਼ਬਦ ਦੇ ਨਾਲ ਹੀ ਉਹਦੇ ਹੁਕਮ ਦੇ ਨਾਲ ਹੀ ਫਿਰ ਸੰਸਾਰ ਪੈਦਾ ਹੋ ਜਾਂਦਾ। ਇਸ ਕਰਕੇ ਇੱਕ ਪ੍ਰਕਾਸ਼ਕ ਸਾਰਿਆਂ ਦਾ, ਸਾਰਿਆਂ ਨੂੰ ਰੋਸ਼ਨੀ ਦੇਣ ਵਾਲਾ, ਸੱਚਾ ਤੇ ਪ੍ਰਸਾਦ ਆਨੰਦ ਰੂਪ ਉਹ ਜੋ ਪਰਮਾਤਮਾ ਹੈ।
1: ਸਤਿਗੁਰ ਸ਼ਬਦ ਉਜਾਰੋ ਦੀਪਾ,
0: ਦੀਵੇ ਦਾ ਨਾਮ ਸੁਣਦਿਆਂ ਹੀ ਬੰਦੇ ਦੇ ਅੰਗੇ ਰੋਸ਼ਨੀ, ਲਾਈਟ, ਦੀਵੇ ਦਾ ਨਾਮ ਸੁਣਦਿਆਂ ਹੀ ਮਨੁੱਖ ਦੇ ਅੰਦਰ ਚਮਕ। ਪਰਮਾਤਮਾ ਨੇ ਸੰਸਾਰ ਪੈਦਾ ਕੀਤਾ। ਸਾਹਿਬ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਇਹ ਧਰਤੀ ਤੇ ਇੰਜ ਹੈ ਮਾਨੋ ਗੋਲ ਥਾਲ ਦੀ ਤਰ੍ਹਾਂ, ਰਵ ਚੰਦ ਦੀਪਕ। ਕਹਿਣ ਲੱਗੇ ਜਿਹੜੇ 2 ਨੇ ਉਹ ਦੀਵੇ ਨੇ, ਰਵ ਤੇ ਸੱਸ, ਉਹ ਦੀਪਕ ਹਨ। ਤਾਰਿਕਾ ਮੰਡਲ ਜਨਕ ਮੋਤੀ, ਤਾਰੇ ਜਿੰਨੇ ਨੇ ਇਹ ਮੋਤੀ ਨੇ। ਧੂਪ ਮਲੇ ਅੰਨ ਲਓ, ਧੂਪ ਤਖਾਣ ਦੀ ਪਾਤਸ਼ਾਹ ਕਹਿਣ ਲੱਗੇ ਇਹ ਲੋੜ ਕੋਈ ਨੀ, ਐਡੀ ਵੱਡੀ ਇਹ ਬਨਸਪਤੀ ਖਿੜੀ ਹੋਈ, ਇਹ ਸੁਗੰਧੀ ਆਪੇ ਹੀ ਦੇ ਰਹੀ, ਚੰਦਨ ਆਪੇ ਹੀ ਸੁਗੰਧੀ ਦੇ ਰਿਹਾ ਸਾਰੇ ਸੰਸਾਰ ਨੂੰ। ਧੂਪ ਮਲਿਆ ਅੰਨ ਲਓ, ਪਵਨ ਚਵਰੋ ਕਰੇ ਚੌਰ, ਹਵਾ ਕਰ ਰਹੀ ਹੈ, ਸਗਲ ਬਨਰਾਏ ਫੂਲ ਅੰਤ ਜੋਤੀ, ਇਹ ਫੁੱਲ ਖਿੜੇ ਹੋਏ ਇਹ ਜੋਤਾਂ ਨੇ। ਇਹਦਾ ਮਤਲਬ ਸਤਿਗੁਰੂ ਨੇ ਦੱਸਿਆ, ਸੰਸਾਰ ਨੂੰ ਰੋਸ਼ਨੀ ਦੇਣ ਵਾਲੇ ਦੀਵੇ ਨੇ, ਪਰ ਸੰਸਾਰ ਦੇ ਵਿੱਚ ਅੰਧੇਰਾ ਹੈ ਤੇ ਅੰਧੇਰੇ ਨੂੰ ਖਤਮ ਕਰਨ ਵਾਸਤੇ ਅੰਧਿਆਰੇ ਦੀਪਕ ਚਾਹੀਦਾ। ਕਬੀਰ ਸਾਹਿਬ ਜੀ ਫਰਮਾਨ ਕਰਦੇ, ਹਨੇਰੇ ਵਿੱਚ ਦੀਵਾ ਚਾਹੀਦਾ ਹੈ। ਆ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਆਖਿਆ, ਮੈਂ ਭਾਲ ਭਾਲ ਕੇ ਥੱਕ ਗਿਆ, ਹਨੇਰੇ ਵਿੱਚ ਬੰਦੇ ਨੂੰ ਰਾਹ ਨਹੀਂ ਲੱਭਦਾ, ਹਨੇਰੇ 'ਚ ਬੰਦਾ ਤੁਰ ਨਹੀਂ ਸਕਦਾ, ਹਨੇਰੇ 'ਚ ਖਾ ਨਹੀਂ ਸਕਦਾ, ਹਨੇਰੇ 'ਚ ਦੂਸਰੇ ਨੂੰ ਪਛਾਣ ਨਹੀਂ ਸਕਦਾ। ਪਰ ਅਕਾਲ ਪੁਰਖ ਪਰਮਾਤਮਾ ਨੇ ਜਿੱਥੇ ਆਖਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ, ਜਿੱਥੇ ਦਿਨ ਅਤੇ ਰਾਤ ਮਨੁੱਖ ਦੇ ਖਿਡਾਵੇ ਨੇ, ਦਾਈ ਦਾਇਆ ਨੇ, ਸਾਰਾ ਸੰਸਾਰ ਖੇਡ ਰਿਹਾ ਹੈ, ਉੱਥੇ ਸਤਿਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਪਾਤਸ਼ਾਹ ਕਹਿਣ ਲੱਗੇ, ਹਨੇਰਾ ਹੈ ਤੇ ਅੰਧੇਰੇ ਦੇ ਵਿੱਚ ਰੋਸ਼ਨੀ ਚਾਹੀਦੀ ਹੈ। ਅਕਾਲ ਪੁਰਖ ਨੇ ਜਦੋਂ ਦੀ ਸ੍ਰਿਸ਼ਟੀ ਸਾਜੀ, ਹਨੇਰਾ ਖਤਮ ਕਰਨ ਵਾਸਤੇ, ਹੁਣ ਰਾਤ ਦਾ ਹਨੇਰਾ ਕਾਹਦੇ ਨਾਲ ਖਤਮ ਹੁੰਦਾ? ਰਾਤ ਦਾ ਹਨੇਰਾ ਖਤਮ ਕਰਨ ਵਾਸਤੇ ਚੰਦਰਮਾ, ਤੇ ਦਿਨ ਦਾ ਹਨੇਰਾ ਖਤਮ ਕਰਨ ਵਾਸਤੇ ਕੀ? ਸੂਰਜ। ਦਿਨ ਦਾ ਹਨੇਰਾ ਖਤਮ ਕਰਨ ਵਾਸਤੇ ਸੂਰਜ, ਪਰ ਜਦੋਂ ਇਹ ਦੋਵੇਂ ਹੀ, ਦਿਨ ਵੀ ਕਈ ਵਾਰੀ ਚੜਿਆ ਹੁੰਦਾ ਪਰ ਧੁੰਦ ਪੈਂਦੀ ਹੈ, ਫਿਰ ਅਸੀਂ ਆਖਦੇ ਹਾਂ ਅਜੇ ਵੀ ਹਨੇਰਾ। ਫਿਰ ਗੱਡੀਆਂ ਅਸੀਂ ਚਲਾਉਂਦੇ ਹਾਂ ਤੇ ਲਾਈਟ ਉਹਨਾਂ ਦੀ ਆਨ ਕਰਕੇ, ਤੇ ਤਾਂ ਅਸੀਂ ਤੁਰਦਿਆਂ ਵੀ ਹਨੇਰੇ ਦੇ ਵਿੱਚ ਤਾਂ ਤੁਰਿਆ ਨਹੀਂ ਜਾਂਦਾ। ਗੱਡੀਆਂ ਦੀਆਂ ਪਹਿਲਾਂ ਲਾਈਟਾਂ ਬਾਲੀਏ ਫਿਰ ਚੱਲੀਏ, ਹਾਦਸਾ ਨਾ ਹੋਵੇ। ਜਿਸ ਤਰ੍ਹਾਂ ਚਾਨਣ ਹੁੰਦਿਆਂ ਵੀ ਫਿਰ ਰੋਸ਼ਨੀ ਦੀ ਲੋੜ ਹੈ, ਇੰਨਾ ਚਾਨਣ ਹੁੰਦਿਆਂ ਵੀ ਮਨੁੱਖ ਦੀਆਂ ਰਾਤ ਨੂੰ ਅੱਖਾਂ ਖੁੱਲੀਆਂ ਹੁੰਦੀਆਂ ਆਪਣੀਆਂ, ਪਰ ਅੱਖਾਂ ਹੋਣ ਦੇ ਨਾਤੇ ਵੀ ਜਦੋਂ ਅਸੀਂ ਤੁਰਦੇ ਹਾਂ ਨਾ ਹਨੇਰੇ 'ਚ, ਕਹਿੰਦੇ ਹਾਂ ਬੈਟਰੀ ਲਿਆਓ, ਕੋਈ ਦੀਵਾ ਬਾਲ ਕੇ ਲਾਲਟਨ ਫੜ ਕੇ ਤੁਰੀਏ, ਚਾਨਣਾ ਹੋਵੇ। ਪਾਤਸ਼ਾਹ ਕਹਿਣ ਲੱਗੇ, ਇਸੇ ਤਰ੍ਹਾਂ ਹੀ ਸੰਸਾਰ ਦੇ ਵਿੱਚ ਚਾਨਣਾ ਹੁੰਦਿਆਂ ਵੀ ਪਾਤਸ਼ਾਹ ਕਹਿੰਦੇ ਗੁਰੂ ਤੋਂ ਬਗੈਰ ਅੰਧੇਰਾ ਹੀ ਹੈ। ਹਰ ਪਾਤਸ਼ਾਹ ਨੇ ਜਿਹੜੇ ਸ਼ਬਦ ਉਚਾਰਨ ਕੀਤਾ